ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਅੱਜ ਦਿਨ ਮੰਗਲਵਾਰ ਸ਼ਖਸ ਨੰਬਰ 1948 ਦੇ ਚੇਤ ਮਹੀਨੇ ਦੀ 28 ਤਰੀਕ ਤੇ ਈਸਵੀ ਸਨ 2026 ਦੇ ਮਈ ਮਹੀਨੇ ਦੀ 19 ਤਰੀਕ ਏ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 5:58 ਤੇ 40 ਸਕਿੰਟ ਦਾ ਹੈ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ ਤੇ ਸਾਡੀ ਅੱਜ ਦੀ ਇਸ ਸਭਾ ਦੇ ਤਹਿਤ ਤਮਾਮ ਸਰੋਤਿਆਂ ਦਾ ਸਵਾਗਤ ਹੈ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਐਂਡ 101.1 ਮੈਗਾਹਰਟਜ਼ ਤੇ ਸਮਾਂ 5:59 ਤੇ 30 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 6 ਵਜੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ 6:05 ਤੇ ਰਿਲੇ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: by the Calcutta High Court on 23rd of August in 2024 in the case of Akhtar Ali versus the state of West Bengal and others. The investigation pertains to alleged financial irregularities in various procurements and related matters at R.G. Kar Medical College and Hospital involving Sandeep Ghosh and three other entities. Since these offences fall under the schedule offences listed in the Prevention of Money Laundering Act 2002, the Enforcement Directorate has also initiated a probe. In IPL cricket, Sunrisers Hyderabad defeated Chennai Super Kings by 5 wickets in Chennai last night to secure a playoff berth. Today, Rajasthan Royals will face Lucknow Super Giants in Jaipur at 7:30 p.m. And that is the end of this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੀ ਦਿੱਲੀ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:10 ਤੇ 12 ਸਕਿੰਟ ਦਾ ਤੇ ਹੁਣ ਇੱਕ ਨਜ਼ਰ ਰੂਪਰੇਖਾ ਦੇ ਤਹਿਤ ਸਾਡੀ ਅੱਜ ਦੀ ਸਭਾ ਦੇ ਤਹਿਤ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ। ਹੁਣ ਤੋਂ ਕੁਝ ਪਲਾਂ ਬਾਅਦ 6:15 ਤੇ ਤੁਸੀਂ ਸਰਵਨ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਸਵੇਰੇ 7 ਦਾ ਸਮਾਂ ਹੋਵੇਗਾ ਪ੍ਰੋਗਰਾਮ ਸਰਜਰੀ ਸਵੇਰ ਦਾ ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਹਫ਼ਤਾਵਾਰੀ ਲੜੀਵਾਰ ਹੱਡ ਬੀਤੀਆਂ ਜੱਗ ਬੀਤੀਆਂ ਜਿਸ ਤਹਿਤ ਅੱਜ ਤੁਸੀਂ ਕਹਾਣੀ ਸੁਣੋਗੇ ਰੂਸੀ ਪਰੀ ਕਹਾਣੀ ਅਨੋਖਾ ਮੁਕਦਮਾ। ਪ੍ਰੋਗਰਾਮ ਦੇ ਤਹਿਤ ਵਾਚਕ ਰਹਿਣਗੇ ਖੁਸ਼ਪ੍ਰੀਤ ਕੌਰ। ਸਵੇਰੇ 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਵੇਰੇ 8:40 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਮਹਿਕ ਪੰਜਾਬੀ ਦਾ। ਅੱਜ ਇਸ ਪ੍ਰੋਗਰਾਮ ਦੇ ਤਹਿਤ ਹੋਵੇਗਾ ਸਿਲਸਿਲਾ ਕਵਾਲੀਆਂ ਤੇ ਸਵੇਰੇ 9 ਤੋਂ ਲੈ ਕੇ 10 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਤਹਿਤ 9 ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਤੁਸੀਂ ਸੁਣ ਸਕੋਗੇ। ਸਵੇਰੇ 10 ਦਾ ਸਮਾਂ ਹੋਵੇਗਾ ਪ੍ਰੋਗਰਾਮ ਗੀਤ ਪਿਟਾਰਾ ਦਾ ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਸਦਾ ਬਹਾਰ ਹਿੰਦੀ ਗੀਤ। ਦੁਪਹਿਰ 11 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੋਂ ਰਿਲੇਅ ਕਰਾਂਗੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਜਿਸ ਤਹਿਤ ਤੁਸੀਂ ਪ੍ਰੋਗਰਾਮ ਸੁਣੋਗੇ ਬਾਲੀਵੁੱਡ ਟ੍ਰੇਲਸ। ਦੁਪਹਿਰ 12 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ ਦੁਪਹਿਰ 12:10 ਤੇ ਸਮਾਂ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਬੀਟ ਮਿਊਜ਼ਿਕ ਤੇ ਦੁਪਹਿਰ ਦੀ ਸਭਾ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਸੀਮਾ ਮਹਿਰਾ।

ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਅੱਜ ਤੁਸੀਂ ਸੁਣੋਗੇ ਸਿਲਸਿਲਾ ਸ਼ੁਰਲੀਆਂ। ਦੁਪਹਿਰ 1:10 ਮਿੰਟ ਤੇ ਰਿਲੇ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਦੁਪਹਿਰ 1:15 ਤੇ ਸਮਾਂ ਰਹੇਗਾ ਪ੍ਰੋਗਰਾਮ ਸਰੋਤਾ ਮੰਚ ਦਾ। ਦੁਪਹਿਰ 2 ਵਜੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ ਦੁਪਹਿਰ 2:30 ਆਨੰਦ ਮਾਣੋਗੇ ਤੁਸੀਂ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। ਪ੍ਰੋਗਰਾਮ ਹੋਵੇਗਾ ਸਰੋਤਿਆਂ ਦੁਆਰਾ ਭੇਜੇ ਹੋਏ ਖਤਾਂ ਤੇ ਵਟਸਐਪ ਮੈਸੇਜਸ ਤੇ ਆਧਾਰਿਤ ਤੇ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰਾਂਗੇ ਪੰਜਾਬੀ ਗੀਤ। ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਵਜੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਤੁਸੀਂ ਆਨੰਦ ਮਾਣ ਸਕੋਗੇ। ਸ਼ਾਮ 5 ਵਜੇ ਹੋਵੇਗਾ ਪ੍ਰੋਗਰਾਮ ਕਿਸਾਨ ਵਾਣੀ। ਅੱਜ ਇਸ ਪ੍ਰੋਗਰਾਮ ਦੇ ਤਹਿਤ ਵਿਸ਼ਾ ਹੋਵੇਗਾ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸਾਡੇ ਮਾਹਿਰ ਡਾਕਟਰ ਪ੍ਰਿਤਪਾਲ ਸਿੰਘ ਤੇ ਇਹਨਾਂ ਨਾਲ ਗੱਲਬਾਤ ਕਰਨਗੇ ਰਜਿੰਦਰ ਕੌਰ। ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋ ਗੱਲ ਦੇ ਤਹਿਤ ਤੁਸੀਂ ਸੁਣੋਗੇ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਾਗਵਤ ਗੀਤਾ ਯਥਾਰੂਪ ਪ੍ਰੋਗਰਾਮ ਦੇ ਤਹਿਤ।

ਹੁਣ ਤੁਸੀਂ ਭਗਤੀ ਰਚਨਾ ਸਰਵਨ ਕਰ ਰਹੇ ਸੀ ਹਰੀਹਰਨ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਇਸ ਵੇਲੇ ਤੁਸੀਂ ਸਰਵਨ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ ਤੇ ਸਮਾਂ ਹੈ 6:54 ਤੇ 43 ਸਕਿੰਟ ਦਾ ਤੇ ਪ੍ਰੋਗਰਾਮ ਦੇ ਅੰਤ ਦੇ ਵਿੱਚ ਭਗਤੀ ਰਚਨਾ ਸਰਵਨ ਕਰਦੇ ਹਾਂ ਕਵਿਤਾ ਕ੍ਰਿਸ਼ਨਾ ਮੂਰਤੀ ਦੀ ਆਵਾਜ਼ ਦੇ ਵਿੱਚ।

ਤੁਸੀਂ ਜੋ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:20 ਦਾ ਤੇ ਹੁਣ ਸਮਾਂ ਹੈ ਪ੍ਰੋਗਰਾਮ ਸਜਰੀ ਸਵੇਰ ਦਾ।

ਜ਼ਿੰਦਗੀ ਵਿੱਚ ਲੋਕ ਆਉਂਦੇ ਜਾਂਦੇ ਰਹਿਣਗੇ, ਪਰ ਜਿਸ ਵਿਅਕਤੀ ਨੂੰ ਤੁਸੀਂ ਰੋਜ਼ਾਨਾ ਹਮੇਸ਼ਾ ਸ਼ੀਸ਼ੇ ਦੇ ਵਿੱਚ ਦੇਖਦੇ ਹੋ, ਉਹ ਅੰਤ ਤੱਕ ਤੁਹਾਡੇ ਨਾਲ ਰਹੇਗਾ। ਇਸ ਲਈ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਚੰਗੇ ਤੇ ਇਮਾਨਦਾਰ ਬਣੋ। ਕਿਉਂਕਿ ਦੁਨੀਆਂ ਦੇ ਤਹਿਤ ਵਿਚਰਨ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਦੀ ਖੂਬੀਆਂ ਅਤੇ ਕਮੀਆਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਕਮੀ ਹੋਵੇਗੀ ਤਾਂ ਉਸ 'ਤੇ ਅਸੀਂ ਕੰਮ ਕਰਾਂਗੇ, ਅਤੇ ਜੇ ਕੋਈ ਖੂਬੀ ਹੋਵੇਗੀ ਤਾਂ ਅਸੀਂ ਉਸਦਾ ਚੰਗੀ ਤਰ੍ਹਾਂ ਫਾਇਦਾ ਚੁੱਕਾਂਗੇ, ਜੋ ਕਿ ਸਾਡੇ ਵਾਸਤੇ ਹੀ ਲਾਹੇਵੰਦ ਰਹੇਗਾ। ਬਿਲਕੁਲ ਜੀ, ਇਸੇ ਖੂਬਸੂਰਤ ਤੇ ਨੇਕ ਵਿਚਾਰ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਪ੍ਰੋਗਰਾਮ ਸਜਰੀ ਸਵੀਰ। ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਡਾ ਹਫ਼ਤਾਵਾਰੀ ਲੜੀਵਾਰ ਹੱਡ ਬੀਤੀਆਂ ਜਗ ਬੀਤੀਆਂ ਵੀ ਸੁਣੋਗੇ, ਅਤੇ ਨਾਲੋ ਨਾਲ ਹੋਵੇਗੀ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੀ ਜਾਣਕਾਰੀ। ਸੋ ਤੁਸੀਂ ਆਗਾਜ਼ ਤੋਂ ਅੰਤ ਤੱਕ ਇਸ ਪ੍ਰੋਗਰਾਮ ਦੇ ਤਹਿਤ ਮੇਰੇ ਨਾਲ ਬਣੇ ਰਹਿਣਾ ਹੈ, ਕਿਉਂਕਿ ਬਹੁਤ ਸਾਰੀ ਰੋਮਾਂਚਕਾਰੀ ਜਾਣਕਾਰੀ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ, ਤੁਹਾਡਾ ਮਨੋਰੰਜਨ ਵੀ ਕਰਾਂਗੀ, ਅਤੇ ਤੁਹਾਨੂੰ ਅੱਜ ਇੱਕ ਖਾਸ ਕਹਾਣੀ ਵੀ ਸੁਣਾਵਾਂਗੀ। ਅਤੇ ਹੁਣ ਸਮਾਂ ਜਿਹੜਾ ਹੈ 7:03 ਦਾ ਹੋ ਚੁੱਕਿਆ, ਅਤੇ ਹੁਣ ਪ੍ਰੋਗਰਾਮ ਦੇ ਤਹਿਤ ਸੁਣਦੇ ਹਾਂ ਪਹਿਲਾ ਗੀਤ।

ਜੀ ਗੀਤ ਤੁਸੀਂ ਸੁਣ ਰਹੇ ਸੀ ਸਵੇਰ ਦੇ ਸਮੇਂ ਇੱਕ ਦੂਜੇ ਨੂੰ ਹੱਲਾ ਸ਼ੇਰੀ ਦੇਣ ਵਾਸਤੇ ਆਪਦੇ ਕੰਮਾਂ ਕਾਰਾਂ ਤੇ ਪਹੁੰਚਣ ਵਾਸਤੇ ਨੋ ਡਾਊਟ ਇਸ ਗੀਤ ਦੇ ਵਿੱਚ ਜਿਹੜੀ ਗੱਲ ਹੈ ਪਰਦੇਸੀਆਂ ਦੀ ਕੀਤੀ ਗਈ ਔਖੀ ਗੱਲ ਹੈ ਜਿਹੜੇ ਆਪਦਾ ਘਰ ਬਾਰ ਸਪੈਸ਼ਲੀ ਦੇਸ਼ ਛੱਡ ਕੇ ਬਾਹਰ ਬੈਠ ਕੇ ਜਿਹੜੀਆਂ ਕਮਾਈਆਂ ਕਰਦੇ ਨੇ ਆਪਣੇ ਪਰਿਵਾਰਾਂ ਨੂੰ ਪੈਸੇ ਭੇਜਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਆਪਦੇ ਘਰਾਂ ਦੇ ਵਿੱਚ ਰਹਿ ਕੇ ਵੀ ਆਪਣੇ ਪਰਿਵਾਰ ਪਾਲਦੇ ਨੇ ਬਹੁਤ ਸਾਰਾ ਕੰਮ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਣਥੱਕ ਜਿਹੜੀ ਮਿਹਨਤ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੀ ਕਮਾਈਆਂ ਦੇ ਨਾਲ ਜਿਹੜੇ ਸਾਡੇ ਮਗਰ ਪਰਿਵਾਰ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਆਸਾਂ ਉਮੀਦਾਂ ਸੁਪਨੇ ਖੁਸ਼ੀਆਂ ਜੁੜੇ ਹੋਏ ਨੇ ਤੇ ਉਹਨਾਂ ਇੱਕ ਬੰਦਾ ਵੈਸੇ ਤਾਂ ਅੱਜ ਕੱਲ ਟ੍ਰੈਂਡ ਇਹ ਹੈ ਕਿ ਘਰ ਦੇ ਵਿੱਚ ਜ਼ਿਆਦਾਤਰ ਲੋਕ ਹੈ ਜਿਹੜੇ ਪ੍ਰੋਫੈਸ਼ਨਲ ਹੁੰਦੇ ਨੇ ਯਾਨੀ ਕਿ ਆਪਣੇ ਆਪਣੇ ਲਈ ਥੋੜਾ ਥੋੜਾ ਕੰਮ ਤਾਂ ਕਰਦੇ ਨੇ ਪਰ ਫਿਰ ਵੀ ਘਰ ਦੇ ਵਿੱਚ ਜਿਹੜਾ ਘਰ ਦਾ ਮੁਖੀਆ ਹੁੰਦਾ ਹੈ ਉਸ ਦੇ ਮੋਢਿਆਂ ਦੀ ਜ਼ਿੰਮੇਦਾਰੀ ਹੁੰਦੀ ਹੈ ਸਾਰੇ ਪਰਿਵਾਰ ਨੂੰ ਪਾਲਣ ਦੀ ਸਭ ਦੀ ਖੁਸ਼ੀਆਂ ਦਾ ਖਿਆਲ ਰੱਖਣ ਦੀ ਤੇ ਪਰਮਾਤਮਾ ਘਰ ਦੇ ਹਰ ਮੁਖੀਆਂ ਨੂੰ ਹਰ ਕਮਾਊ ਮੁਖੀਆਂ ਨੂੰ ਜਿਹੜੀ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਸ਼ੇ ਤਾਂ ਕਿ ਉਸ ਦੇ ਨਾਲ ਜਿਹੜਾ ਜੁੜਿਆ ਪਰਿਵਾਰ ਹੈ ਇਸੇ ਤਰ੍ਹਾਂ ਖੁਸ਼ੀ ਦੇ ਨਾਲ ਹੈ ਜਿਹੜਾ ਆਪਣਾ ਜੀਵਨ ਬਤੀਤ ਕਰ ਸਕੇ ਸਮਾਂ 7:16 ਤੇ 47 ਦਾ ਹੈ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ ਮੈਂ ਅੱਜ ਇਸ ਪ੍ਰੋਗਰਾਮ ਦੀ ਹੋਸਟ ਸੀਮਾ ਕਟਾਰੀਆ

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:25 ਤੇ 25 ਸਕਿੰਟ ਦਾ ਹੀ ਹੈ ਤੇ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ। ਤੇ ਇਸ ਮਿਊਜ਼ੀਕਲ ਬ੍ਰੇਕ ਤੋਂ ਪਹਿਲਾਂ ਮੈਂ ਗੱਲ ਕੀਤੀ ਸੀ GI ਟੈਗ ਯਾਨੀ ਕਿ ਜੀਓਗ੍ਰਾਫੀਕਲ ਇੰਡੀਕੇਸ਼ਨ ਜੋ ਕਿ ਖਾਸ ਚੀਜ਼ਾਂ ਨੂੰ ਕਿਸੇ ਵੀ ਖੇਤਰ ਦੀਆਂ ਚੀਜ਼ਾਂ ਨੂੰ ਦਿੱਤਾ ਜਾਂਦਾ ਹੈ ਤੇ ਨਾਲ ਨਾਲ ਮੈਂ ਤੁਹਾਨੂੰ ਦੱਸਿਆ ਕਿ ਮੈਂ ਤੁਹਾਨੂੰ ਦੱਸੂੰਗੀ ਕਿ ਭਾਰਤ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਜਿਸ ਨੂੰ ਪਹਿਲੀ ਵਾਰ ਜਿਹੜਾ GI ਟੈਗ ਦਿੱਤਾ ਗਿਆ ਸੀ ਸੰਨ 2004 ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਦਾਰਜੀਲਿੰਗ ਚਾਹ ਹੈ ਉਸ ਨੂੰ ਪਹਿਲੀ ਵਾਰ ਜਿਹੜਾ GI ਟੈਗ ਦਿੱਤਾ ਗਿਆ ਸੀ। ਸੋ ਜੀ ਚਾਹ ਦੀਆਂ ਚੁਸਕੀਆਂ ਦੇ ਨਾਲ ਤੁਸੀਂ ਪ੍ਰੋਗਰਾਮ ਸਜਰੀ ਸਵੇਰ ਸੁਣਦੇ ਰਹੋ। ਕੋਈ ਮੈਟਰ ਨਹੀਂ ਕਰਦਾ ਕਿ ਚਾਹ ਬ੍ਰਾਂਡਡ ਹੈ ਜਾਂ ਨੋਨ ਬ੍ਰਾਂਡਡ ਹੈ, ਚਾਹੇ ਤੁਸੀਂ ਲੋਕਲ ਬ੍ਰਾਂਡ ਦੀ ਚਾਹ ਪੀ ਰਹੇ ਹੋ, ਕਿਉਂਕਿ ਚਾਹ ਦਾ ਅਸਲੀ ਸਵਾਦ ਹੁੰਦਾ ਜਦੋਂ ਕੋਈ ਘਰ ਦਾ ਆਪਣਾ ਜਿਹੜਾ ਹੈ ਤੁਹਾਨੂੰ ਆਪਣੇ ਬੜੇ ਪਿਆਰ ਤੇ ਦਿਲ ਦੇ ਨਾਲ ਯਾਨੀ ਆਪਣੀ ਜ਼ਿੰਮੇਵਾਰੀ ਤੇ ਨਾਲ ਤੁਹਾਡੀ ਆਪਣੀ ਕੇਅਰ ਮਿਲਾ ਕੇ ਜਦੋਂ ਤੁਹਾਨੂੰ ਚਾਹ ਦਾ ਕੱਪ ਬਣਾ ਕੇ ਪਰੋਸਦਾ ਹੈ ਤਾਂ ਸ਼ਾਇਦ ਉਹ ਚਾਹ ਆਪਣੇ ਆਪ ਹੀ ਸਵਾਦ ਤੁਹਾਨੂੰ ਲੱਗਣ ਲੱਗ ਜਾਂਦੀ ਹੈ। ਸੋ ਸਵਾਦ ਚਾਹ ਦੀ ਚੁਸਕਿਆਂ ਦੇ ਨਾਲ ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਜਰੀ ਸਵੇਰ, ਕਿਉਂਕਿ ਹੁਣ ਅਸੀਂ ਪ੍ਰਸਾਰਿਤ ਕਰਨ ਲੱਗੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਹਫ਼ਤਾਵਾਰੀ ਲੜੀਵਾਰ ਹੱਡ ਬੀਤੀਆਂ ਜਗ ਬੀਤੀਆਂ, ਜਿਸ ਤਹਿਤ ਅੱਜ ਕਹਾਣੀ ਹੈ ਰੂਸੀ ਪਰੀ ਕਹਾਣੀ ਅਨੋਖਾ ਮੁਕੱਦਮਾ। ਪ੍ਰੋਗਰਾਮ ਦੇ ਤਹਿਤ ਵਾਚਕ ਨੇ ਖੁਸ਼ਪ੍ਰੀਤ ਕੌਰ ਤੇ ਆਓ ਫਿਰ ਆਨੰਦ ਮਾਣਦੇ ਹਾਂ ਅੱਜ ਦੀ ਇਸ ਕਹਾਣੀ ਦਾ।

0: ਤੇ ਗਰੀਬ ਭਰਾ ਦਿਲ ਹੀ ਦਿਲ ਵਿੱਚ ਸੋਚਣ ਲੱਗਾ, ਕਚਹਿਰੀਏ ਨੀ ਮੈਂ ਕਦੇ ਗਿਆ, ਪਰ ਕੰਨੀ ਮੇਰੇ ਜ਼ਰੂਰ ਪਿਆ, ਲੜੇ ਨਾ ਮਾੜਾ ਤਗੜੇ ਨਾਲ, ਕਰੇ ਨਾ ਨਾਲਿਸ਼ ਕਦੀ ਕੰਗਾਲ, ਮੈਨੂੰ ਜ਼ਰੂਰ ਕਸੂਰਵਾਰ ਠਹਿਰਾਣਗੇ। ਐਣ ਉਸ ਵੇਲੇ ਉਹ ਇੱਕ ਪੁਲ ਪਾਰ ਕਰ ਰਹੇ ਸਨ, ਤੇ ਇਸ ਕਰਕੇ ਕਿ ਪੁਲ ਦਾ ਜੰਗਲਾ ਕੋਈ ਨਹੀਂ ਸੀ, ਗਰੀਬ ਭਰਾ ਦਾ ਪੈਰ ਤਿਲਕ ਗਿਆ ਤੇ ਉਹ ਡਿੱਗ ਪਿਆ। ਹੋਇਆ ਇਹ ਕਿ ਐਨ ਉਸੇ ਪੁਲ ਦੇ ਹੇਠਾਂ ਇੱਕ ਵਪਾਰੀ ਆਪਣੇ ਬੁੱਢੇ ਪਿਓ ਨੂੰ ਡਾਕਟਰ ਕੋਲ ਲਿਜਾਣ ਲਈ ਜੰਮੇ ਹੋਏ ਦਰਿਆ ਉੱਤੋਂ ਲੰਘ ਰਿਹਾ ਸੀ, ਤੇ ਗਰੀਬ ਭਰਾ ਐਨ ਉਸ ਬੁੱਢੇ ਦੇ ਉੱਤੇ ਜਾ ਪਿਆ, ਤੇ ਬੁੱਢਾ ਥਾਂ ਹੀ ਮਰ ਗਿਆ, ਤੇ ਗਰੀਬ ਭਰਾ ਨੂੰ ਝਰੀਟ ਤੱਕ ਨਾ ਪਈ। ਵਪਾਰੀ ਨੇ ਗਰੀਬ ਭਰਾ ਨੂੰ ਫੜ ਲਿਆ ਤੇ ਪਕੜੀ ਰੱਖਿਆ। ਚੱਲ ਮੇਰੇ ਨਾਲ ਮੁਨਸਫ ਕੋਲੇ, ਉਹ ਚਿੱਲਾਇਆ, ਤੇ ਇਸ ਤਰ੍ਹਾਂ ਉਹ ਤਿੰਨੇ, ਦੋ ਭਰਾ ਤੇ ਇੱਕ ਵਪਾਰੀ ਸ਼ਹਿਰ ਵੱਲ ਨੂੰ ਹੋ ਪਏ। ਗਰੀਬ ਭਰਾ ਹੋਰ ਵੀ ਉਦਾਸ ਹੋ ਗਿਆ ਤੇ ਉਹਦਾ ਇੰਜ ਮੂੰਹ ਲਹਿ ਗਿਆ ਜਿਵੇਂ ਅੱਗੇ ਕਦੇ ਨਹੀਂ ਸੀ ਲੱਥਾ। ਹੁਣ ਤਾਂ ਮੈਨੂੰ ਜ਼ਰੂਰ ਹੀ ਕਸੂਰਵਾਰ ਠਹਿਰਾਣਗੇ, ਉਹਨੇ ਆਪਣੇ ਦਿਲ ਵਿੱਚ ਸੋਚਿਆ। ਅਚਨਚੇਤ ਉਹਦੀ ਨਜ਼ਰ ਸੜਕ ਤੇ ਪਏ ਇੱਕ ਭਾਰੀ ਪੱਥਰ ਤੇ ਪਈ। ਉਹਨੇ ਪੱਥਰ ਚੁੱਕ ਲਿਆ, ਇੱਕ ਲੀਰ ਵਿੱਚ ਵਲੇਟ ਲਿਆ ਤੇ ਕੱਛ ਵਿੱਚ ਵਾੜ ਲਿਆ। ਸੱਤ ਸਾਲ ਇੱਕੋ ਗੱਲ, ਉਹਨੇ ਆਪਣੇ ਦਿਲ ਵਿੱਚ ਸੋਚਿਆ, ਜੇ ਮੁਨਸਫ ਨੇ ਇਨਸਾਫ ਨਾ ਕੀਤਾ ਤੇ ਮੈਨੂੰ ਕਸੂਰਵਾਰ ਠਹਿਰਾਇਆ ਗਿਆ ਤਾਂ ਮੈਂ ਉਹਨੂੰ ਵੀ ਮਾਰ ਦੇਣਾ। ਉਹ ਮੁਨਸਫ ਸਾਹਮਣੇ ਪੇਸ਼ ਹੋਏ ਤੇ ਹੁਣ ਗਰੀਬ ਭਰਾ ਦੇ ਖਿਲਾਫ ਇੱਕ ਦੀ ਥਾਂ ਦੋ ਮੁਕੱਦਮੇ ਸਨ, ਤੇ ਮੁਨਸਫ ਨੇ ਇਨਸਾਫ ਕਰਨ ਤੇ ਸਵਾਲ ਪੁੱਛਣ ਦਾ ਸਿਲਸਿਲਾ ਸ਼ੁਰੂ ਕੀਤਾ। ਗਰੀਬ ਭਰਾ ਘੜੀ ਮੁੜੀ ਮੁਨਸਫ ਵੱਲ ਵੇਖਦਾ, ਲੀਰ ਵਿੱਚ ਵਲੇਟਿਆ ਪੱਥਰ ਕੱਢਦਾ ਤੇ ਖੁਸਰ ਫੁਸਰ ਕਰਦਾ, ਕਰ ਮੁਨਸਫੀ, ਕਰ ਮੁਨਸਫੀ, ਕਰ ਮੁਨਸਫੀ, ਪਰ ਵੇਖ ਕਚਹਿਰੀਏ ਮੈਂ ਨਾਲ ਜਾਂਦਾ ਏ ਕੀ। ਉਹਨੇ ਇਹ ਇੱਕ ਵਾਰੀ ਕਿਹਾ ਤੇ ਉਹਨੇ ਇਹ ਫੇਰ ਕਿਹਾ ਤੇ ਉਹਨੇ ਇਹ ਤੀਜੀ ਵਾਰੀ ਕਿਹਾ, ਤੇ ਮੁਨਸਫ ਨੇ ਉਹਨੂੰ ਤੱਕਿਆ ਤੇ ਦਿਲ ਹੀ ਦਿਲ ਵਿੱਚ ਸੋਚਿਆ, ਜੱਟ ਮੈਨੂੰ ਸੋਨੇ ਦੀ ਰਹਿਣੀ ਤਾਂ ਨੀ ਵਿਖਾ ਰਿਹਾ। ਤੇ ਉਹਨੇ ਇੱਕ ਵਾਰੀ ਫੇਰ ਵੇਖਿਆ ਤੇ ਉਹਨੂੰ ਚੋਖਾ ਮਾਲ ਚੱਲ ਜਾਣ ਦੀ ਆਸ ਹੋ ਗਈ। ਪਰ ਜੇ ਇਹ ਸਿਰਫ ਚਾਂਦੀ ਦੀ ਹੋਈ, ਉਹਨੇ ਸੋਚਿਆ, ਫੇਰ ਵੀ ਚੰਗੀ ਚੋਖੀ ਰਕਮ ਜੁੜ ਜਾਏਗੀ ਇਹਦੇ ਨਾਲ। ਤੇ ਉਹਨੇ ਸਜ਼ਾ ਸੁਣਾ ਦਿੱਤੀ ਤੇ ਫੈਸਲਾ ਦਿੱਤਾ ਕਿ ਬੇਪੁੱਛਲ ਘੋੜਾ ਉਸ ਸਮੇਂ ਤੱਕ ਗਰੀਬ ਭਰਾ ਨੂੰ ਰੱਖਣ ਲਈ ਦਿੱਤਾ ਜਾਵੇ ਜਦੋਂ ਤੱਕ ਉਹਦੀ ਪੁੱਛਲ ਨਵੇਂ ਸਿਰੇ ਤੋਂ ਨਹੀਂ ਉਗਾਉਂਦੀ। ਤੇ ਵਪਾਰੀ ਨੂੰ ਉਹਨੇ ਆਖਿਆ, ਤੇਰੇ ਪਿਓ ਨੂੰ ਮਾਰਨ ਲਈ ਸਜ਼ਾ ਦੇ ਤੌਰ ਤੇ ਇਹ ਆਦਮੀ ਐਨ ਉਸੇ ਹੀ ਪੁਲ ਦੇ ਥੱਲੇ ਬਰਫ਼ ਤੇ ਖੜਾ ਕੀਤਾ ਜਾਵੇ, ਤੇ ਤੂੰ ਪੁਲ ਤੋਂ ਇਹਦੇ ਉੱਤੇ ਛਾਲ ਮਾਰੇ ਤੇ ਇਹਨੂੰ ਉਸੇ ਤਰ੍ਹਾਂ ਹੀ ਮਾਰ ਦੇਵੇਂ ਜਿਵੇਂ ਇਹਨੇ ਤੇਰੇ ਪਿਓ ਨੂੰ ਮਾਰਿਆ ਸੀ। ਤੇ ਇਹਦੇ ਨਾਲ ਮੁਕੱਦਮਾ ਖਤਮ ਹੋ ਗਿਆ। ਰਿਜ਼ਕਵਾਨ ਭਰਾ ਨੇ ਗਰੀਬ ਭਰਾ ਨੂੰ ਆਖਿਆ, ਚੱਲ ਕੋਈ ਗੱਲ ਨੀ, ਮੈਂ ਤੇਰੇ ਤੋਂ ਬੇਪੂਛ ਘੋੜਾ ਹੀ ਲੈ ਲੈਣਾ।
1: ਨਹੀਂ ਨਹੀਂ ਭਰਾਵਾ, ਗਰੀਬ ਆਦਮੀ ਨੇ ਜਵਾਬ ਦਿੱਤਾ, ਉਵੇਂ ਹੀ ਰਹਿਣ ਦੇ ਜਿਵੇਂ ਮੁਨਸਫ਼ ਨੇ ਫੈਸਲਾ ਸੁਣਾਇਆ, ਮੈਂ ਤੇਰੇ ਘੋੜੇ ਨੂੰ ਰੱਖ ਲਵਾਂਗਾ ਜਦੋਂ ਤੱਕ ਉਹਦੀ ਪੁੱਛਲ ਫੇਰ ਨਹੀਂ ਉਗਾਉਂਦੀ।
0: ਮੈਂ ਤੈਨੂੰ 30 ਰੂਬਲ ਦੇਣਾ, ਤੂੰ ਮੈਨੂੰ ਬਸ ਮੇਰਾ ਘੋੜਾ ਵਾਪਸ ਕਰ ਦੇ,
1: ਉਹਨੇ ਆਖਿਆ। ਸੱਤ ਵਚਨ, ਜਿਵੇਂ ਚਾਹੁਣਾ ਉਵੇਂ ਹੀ ਕਰ ਲੈਨੇ ਆ, ਗਰੀਬ ਭਰਾ ਮੰਨ ਗਿਆ। ਰਿਜ਼ਕਵਾਨ ਭਰਾ ਨੇ ਪੈਸੇ ਗਿਣ ਕੇ ਦਿੱਤੇ ਤੇ ਉਹਨਾਂ ਵਿਚਾਲੇ ਮਾਮਲਾ ਨਜਿੱਠਿਆ ਗਿਆ। ਤਾਂ ਫੇਰ ਵਪਾਰੀ ਵੀ ਤਰਲੇ ਮਿੰਤ ਦੇ ਲਹਿਜੇ ਨਾਲ ਗੱਲ ਕਰਨ ਲੱਗਾ, ਚੱਲ ਭਲੇ ਲੋਕਾ ਭੁਲਾ ਦੇਈਏ ਇਸ ਸਾਰੇ ਮਾਮਲੇ ਨੂੰ, ਉਹਨੇ ਆਖਿਆ। ਮੈਂ ਤੈਨੂੰ ਮਾਫ਼ ਕਰਨਾ, ਜੇ ਨਾ ਵੀ ਕਰਾਂ ਤਾਂ ਵੀ ਮੇਰਾ ਪਿਓ ਫਿਰਕੜਾ ਜਿਉਣ ਲੱਗ ਜਾਏਗਾ।
0: ਨਹੀਂ ਨਹੀਂ ਚੱਲਿਆ, ਤੇ ਉਵੇਂ ਕਰ ਜਿਵੇਂ ਮੁਨਸਫ ਨੇ ਕਿਹਾ ਸੀ, ਪੁਲ ਤੋਂ ਮੇਰੇ ਉੱਤੇ ਡਿੱਗ, ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ। ਚੱਲ ਸਲਾਹ ਕਰ ਲਈਏ, ਮੈਂ ਤੈਨੂੰ 100 ਰੂਬਲ ਦਿਆਂਗਾ।
1: ਗਰੀਬ ਆਦਮੀ ਨੇ 100 ਰੂਬਲ ਲੈ ਲਏ ਤੇ ਚੱਲਣ ਹੀ ਲੱਗਾ ਸੀ ਕਿ ਮੁਨਸਫ ਨੇ ਉਹਨੂੰ ਆਪਣੇ ਕੋਲ ਸੱਦਿਆ, ਤੇ ਦੇ ਮੈਨੂੰ ਜੋ ਵਾਅਦਾ ਕੀਤਾ ਸੀ, ਉਹਨੇ ਆਖਿਆ। ਤੇ ਗਰੀਬ ਆਦਮੀ ਨੇ ਆਪਣੀ ਕੱਛ ਵਿੱਚੋਂ ਬੁਗਚੀ ਕੱਢੀ, ਲੀਰ ਲਾਹੀ ਤੇ ਮੁਨਸਫ ਨੂੰ ਪੱਥਰ ਵਿਖਾ ਦਿੱਤਾ। ਇਹ ਸੀ ਜੋ ਤੁਹਾਨੂੰ ਵਿਖਾਇਆ ਸੀ ਜਦੋਂ ਮੈਂ ਕਿਹਾ ਸੀ ਕਰ ਮੁਨਸਫੀ, ਕਰ ਮੁਨਸਫੀ, ਕਰ ਮੁਨਸਫੀ, ਪਰ ਵੇਖ ਕਚਹਿਰੀਏ ਮੈਂ ਨਾਲ ਅੱਜ ਆਂਦਾ ਏ ਕੀ। ਜੇ ਤੁਸੀਂ ਕੋਈ ਹੋਰ ਫੈਸਲਾ ਸੁਣਾਇਆ ਹੁੰਦਾ, ਮੈਂ ਤੁਹਾਨੂੰ ਇਸ ਪੱਥਰ ਨਾਲ ਮਾਰ ਦੇਣਾ ਸੀ।
0: ਚੰਗਾ ਕੀਤਾ ਮੈਂ ਇਸ ਤਰ੍ਹਾਂ ਦਾ ਫੈਸਲਾ ਸੁਣਾ ਕੇ,
1: ਮੁਨਸਫ ਨੇ ਆਪਣੇ ਦਿਲ ਵਿੱਚ ਸੋਚਿਆ, ਨਹੀਂ ਤਾਂ ਮੈਂ ਹੁਣ ਜਿਉਂਦਾ ਨਹੀਂ ਸੀ ਹੋਣਾ। ਤੇ ਗਰੀਬ ਆਦਮੀ ਦਾ ਕੀ ਹੋਇਆ, ਉਹ ਪੂਰੇ ਜ਼ੋਰ ਨਾਲ ਗਾਉਣ ਗਾਉਂਦਾ ਚੜ੍ਹਦੀ ਕਲਾ ਵਿੱਚ ਘਰ ਨੂੰ ਹੋ ਪਿਆ।
2: ਸਰੋਤਿਓ, ਇਹ ਸੀ ਸਾਡੀ ਅੱਜ ਦੀ ਰੂਸੀ ਪਰੀ ਕਹਾਣੀ ਅਨੋਖਾ ਮੁਕੱਦਮਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਚੰਗੀ ਲੱਗੀ ਹੋਏਗੀ। ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇਸ ਬਾਬਤ ਆਪਣੀ ਰਾਏ ਤੁਸੀਂ ਸਾਡੇ ਪ੍ਰੋਗਰਾਮ ਸਰੋਤਾ ਮੰਚ ਰਾਹੀਂ, ਖਤਾਂ ਰਾਹੀਂ ਜਾਂ ਵਟਸਐਪ ਸੁਨੇਹਿਆਂ ਰਾਹੀਂ ਭੇਜ ਸਕਦੇ ਹੋ। ਫਿਰ ਮਿਲਾਂਗੇ

0: ਕਿਸੇ ਹੋਰ ਦਿਨ ਕਿਸੇ ਹੋਰ ਪ੍ਰੋਗਰਾਮ ਦੌਰਾਨ। ਤਦ ਤੱਕ ਲਈ ਰੱਬ ਰਾਖਾ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਜਰੀ ਸਵੇਰ ਦੇ ਤਹਿਤ, ਹਫ਼ਤਾਵਾਰੀ ਲੜੀਵਾਰ ਹੱਡ ਬੀਤੀਆਂ ਜਗ ਬੀਤੀਆਂ, ਜਿਸ ਤਹਿਤ ਅੱਜ ਕਹਾਣੀ ਸੀ ਰੂਸੀ ਪਰੀ ਕਹਾਣੀ ਅਨੋਖਾ ਮੁਕੱਦਮਾ, ਅਤੇ ਪ੍ਰੋਗਰਾਮ ਦੇ ਤਹਿਤ ਵਾਚਕ ਸਨ ਖੁਸ਼ਪ੍ਰੀਤ ਸ਼ੇਰਗਿੱਲ।

ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:40 ਤੇ 22 ਸਕਿੰਟ ਦਾ ਹੈ ਤੇ ਤੁਸੀਂ ਚੂਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਇਸ ਵੇਲੇ ਆਨੰਦ ਲੈ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ ਦਾ ਤੇ ਹੁਣ ਪ੍ਰੋਗਰਾਮ ਦੇ ਤਹਿਤ ਗੱਲ ਕਰਦੇ ਹਾਂ ਕੁਝ ਜਾਣਕਾਰੀ

146 ਦੇ ਉੱਤੇ ਵੀ WhatsApp ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਤੇ।

ਆਕਾਸ਼ਵਾਣੀ ਐਟ 90 90 ਸਾਲ ਦੀ ਆਵਾਜ਼ ਦਿਲਾਂ ਤੋਂ ਦਿਲ ਤੱਕ ਨੌਨ ਸਟੌਪ ਧਮਾਲ ਪੁਰਾਣੀਆਂ ਯਾਦਾਂ ਨਵਾਂ ਜੋਸ਼ ਹੈ ਦੇਸ਼ ਦਾ ਰੇਡੀਓ ਅੱਜ ਵੀ ਬੌਸ ਹੈ ਆਕਾਸ਼ਵਾਣੀ ਦੇ ਮਾਣ ਮੱਤੇ 90

ਤੇ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਤੀਜੀ ਸੰਸਕਰਣ ਯਾਨੀ ਤੀਜੇ ਐਡੀਸ਼ਨ ਦਾ ਉਦਘਾਟਨ ਕੀਤਾ ਗਿਆ ਹੈ ਜੋ ਕਿ ਜੁੜਿਆ ਹੈ ਕਲਮ ਐਂਡ ਕਵਚ ਦੇ ਨਾਲ। ਇਹ ਉਦਘਾਟਨ ਕੀਤਾ ਗਿਆ ਹੈ ਨਵੀਂ ਦਿੱਲੀ ਦੇ ਵਿੱਚ। ਤੇ ਇਸੇ ਤਰ੍ਹਾਂ ਯੂਪੀ ਸਰਕਾਰ ਨੇ ਰਾਜ ਦੇ ਵਿੱਚ ਯਾਨੀ ਕਿ ਯੂਪੀ ਦੇ ਵਿੱਚ ਜਿਹੜਾ ਪਰਯਟਨ ਹੈ ਟੂਰਿਜ਼ਮ ਨੂੰ ਵਧਾਉਣ ਲਈ ਇੱਕ ਨਵਾਂ ਅਭਿਆਨ ਸ਼ੁਰੂ ਕੀਤਾ ਹੈ ਜਿਸ ਨੂੰ ਵਿਜ਼ਿਟ ਮਾਈ ਸਟੇਟ ਦਾ ਜਿਹੜਾ ਨਾਂ ਦਿੱਤਾ ਗਿਆ ਹੈ। ਤੇ ਭਾਰਤ ਦੇ ਵਿੱਚ ਪਹਿਲਾ ਜਿਹੜਾ AI ਟਿਊਟਰ ਹੈ ਜਿਹੜਾ ਉਹ ਵੀ ਲਾਂਚ ਕਰ ਦਿੱਤਾ ਗਿਆ, ਯਾਨੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਟੀਚਰਸ ਦੇ ਨਾਲ ਨਾਲ ਇੱਕ AI ਟਿਊਟਰ ਵੀ ਰੱਖਿਆ ਗਿਆ ਹੈ। ਇਹ ਜਿਹੜੀ ਪਹਿਲ ਹੈ ਉਹ ਕੇਰਲ ਸਟੇਟ ਨੇ ਕੀਤੀ ਹੈ। ਤੇ ਹਾਲ ਫਿਲਹਾਲ ਦੇ ਵਿੱਚ ਹੀ ਭਾਰਤ ਦਾ ਪਹਿਲਾ ਮੈਗਾ ਗ੍ਰੀਨ ਫੀਲਡ ਸ਼ਿਪਯਾਰਡ ਹੈ ਜਿਹੜਾ ਉਹ ਤਮਿਲਨਾਡੂ ਸਟੇਟ ਦੇ ਵਿੱਚ ਹੈ ਜਿਹੜਾ ਵਿਕਸਿਤ ਕੀਤਾ ਜਾ ਰਿਹਾ ਹੈ। ਤੇ ਹੁਣ ਗੱਲ ਕਰਦੇ ਹਾਂ ਪਰਿਆਵਰਣ ਦੇ ਨਾਲ

ਇਸੀ ਅੱਜ ਦਾ ਸਾਡਾ ਪ੍ਰੋਗਰਾਮ ਸੱਜਰੀ ਸਵੇਰ ਦਾ ਸਫ਼ਰ ਜੋ ਕਿ ਸਮੇਂ ਦੇ ਮੁਤਾਬਿਕ ਹੁਣ ਅਸੀਂ ਇੱਥੇ ਖਤਮ ਕਰ ਰਹੇ ਹਾਂ ਤਾਂ ਸਰੋਤਿਆਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਦੇ ਤਹਿਤ ਤਕਨੀਕੀ ਸਹਿਯੋਗ ਰਿਹਾ ਸਮੂਹ ਤਕਨੀਕੀ ਟੀਮ ਦਾ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਅਤੇ ਇਸ ਦੇ ਨਾਲ ਹੀ ਮੈਨੂੰ ਸੀਮਾ ਕਟਾਰੀਆ ਨੂੰ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਐਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 7:59 ਤੇ 26 ਸਕਿੰਟ ਦਾ ਹੈ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ। 8:15 ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਰਿਲੇਅ ਕਰਾਂਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਹੁਣ ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਤੇ ਖੋਜ ਸਿਖਰ ਸੰਮੇਲਨ ਵਿਚ ਭਾਰਤ EFTA ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਅੱਜ ਤੀਜੇ ਭਾਰਤ ਨੌਰਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦਾ ਮਜ਼ਬੂਤ ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦਸਿਆ। ਜਸਟਿਸ ਯਸ਼ਵੰਤ ਵਰਮਾ ਨਾਲ ਸਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਪੱਛਮੀ ਬੰਗਾਲ ਸਰਕਾਰ ਨੇ ਮਾਲੀ ਬੇਨੇਮੀਆਂ ਦੇ ਮਾਮਲੇ ਵਿਚ RG Kar ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਦੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ। IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਅ ਆਫ ਵਿਚ ਆਪਣੀ ਥਾਂ ਪੱਕੀ ਕਰ ਲਈ ਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਤੇ ਨਾਰਵੇ ਨੂੰ ਵਪਾਰ ਤੇ ਆਰਥਿਕ ਭਾਈਵਾਲੀ ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੀ ਪੂੰਜੀਕਾਰੀ ਦੇ ਟੀਚੇ ਨੂੰ ਹਾਸਲ ਕਰਨ ਤੇ ਭਾਰਤ ਵਿਚ 10 ਲੱਖ ਰੁਜ਼ਗਾਰ ਪੈਦਾ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਪ੍ਰਧਾਨ ਮੰਤਰੀ ਕਲੌਸਲੋ ਵਿਚ ਕਰਾਏ ਗਏ ਭਾਰਤ ਨਾਰਵੇ ਵਪਾਰ ਤੇ ਖੋਜ ਸਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਵਲੀ ਅਹਿਦ ਸ਼ਹਿਜ਼ਾਦੇ ਹਾਕੌਨ ਤੇ ਪ੍ਰਧਾਨ ਮੰਤਰੀ ਯੋਨਸ ਗਹਿਰ ਸਤੂਰ ਵੀ ਇਸ ਸਿਖਰ ਸੰਮੇਲਨ ਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਵਪਾਰ ਤੇ ਆਰਥਿਕ ਭਾਈਵਾਲੀ ਸਮਝੌਤੇ TEPA ਦੇ ਲਾਗੂ ਹੋਣ ਦੇ ਬਾਅਦ ਦਵੱਲੇ ਵਪਾਰ ਤੇ ਪੂੰਜੀਕਾਰੀ ਚ ਵਾਧੇ ਦੀ ਸ਼ਲਾਘਾ ਕੀਤੀ।
1: यूरोपियन फ्री ट्रेड एसोसिएशन के साथ ट्रेड एंड इकोनॉमिक पार्टनरशिप एग्रीमेंट लागू किया। ये यूनिक और स्पेशल एग्रीमेंट हमारे बीच टैलेंट, टेक्नोलॉजी और म्यूचुअल ट्रस्ट का एग्रीमेंट है। इसी एग्रीमेंट के माध्यम से एप्टा कंट्रीज से भारत में अगले 15 वर्षों में $100 बिलियन इन्वेस्टमेंट और 1 मिलियन जॉब्स क्रिएट करने का लक्ष्य है।
0: ਪ੍ਰਧਾਨ ਮੰਤਰੀ ਨੇ ਭਾਰਤ ਦੀ ਹਰੀ ਤਬਦੀਲੀ ਤੇ ਜ਼ੋਰ ਦਿੰਦਿਆਂ ਦੇਸ਼ ਦੇ ਵਿਕਾਸ, ਵਧਦੀ ਊਰਜਾ ਮੰਗ, ਜਲਵਾਯੂ ਵਚਨਬੱਧਤਾਵਾਂ ਤੇ ਨਵਿਆਉਣ ਯੋਗ ਊਰਜਾ, ਗ੍ਰਿਡ ਸੰਰਚਨਾ, ਹਰੇ ਹਾਈਡਰੋਜਨ ਤੇ ਸਾਫ਼ ਸੁਥਰੀ ਊਰਜਾ ਦੇ ਪਸਾਰ ਦਾ ਜ਼ਿਕਰ ਕੀਤਾ।
1: 2030 ਤੱਕ ਹਮਨੇ 500 GW ਕਲੀਨ ਐਨਰਜੀ ਔਰ 5 ਮਿਲੀਅਨ ਟਨ ਗ੍ਰੀਨ ਹਾਈਡਰੋਜਨ ਪ੍ਰੋਡਿਊਸ ਕਰਨੇ ਕਾ ਟਾਰਗੇਟ ਰੱਖਾ ਹੈ। ਕਲੀਨ ਐਨਰਜੀ ਇਨਵੈਸਟਮੈਂਟ ਨਾਰਵੇ ਵੈਲ ਫੰਡ ਕੀ ਵੀ प्राथमिकता। मैं नॉर्वे को भारत के क्लीन एनर्जी फ्यूचर में अहम हिस्सेदार बनने के लिए आमंत्रित करता हूँ।
0: ਪ੍ਰਧਾਨਮੰਤਰੀ ਮੋਦੀ ਨੇ ਦੋਵਾਂ ਦੇਸ਼ਾਂ ਦੇ ਵਪਾਰਕ ਭਾਈਚਾਰਿਆਂ ਤੋਂ ਨਵੀਂ ਭਾਈਵਾਲੀਆਂ ਬਣਾਉਣ, ਸਹਿਯੋਗ ਦੇ ਉਭਰਦੇ ਖੇਤਰਾਂ ਦੀ ਪਛਾਣ ਕਰਨ ਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਅੱਜ ਤੀਜੇ ਭਾਰਤ ਨਾਰਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨਾਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਆਪਣੇ 5 ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਅੱਜ ਇਟਲੀ ਦੇ 2 ਦਿਨਾਂ ਦੌਰੇ ਤੇ ਰੋਮ ਪਹੁੰਚਣਗੇ। ਇਹ ਦੌਰਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਦੇ ਸੱਦੇ ਤੇ ਹੋ ਰਿਹਾ ਹੈ। ਸ੍ਰੀ ਮੋਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਦਵੱਲੀ ਗੱਲਬਾਤ ਕਰਨਗੇ। ਉਹ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਮੋਦੀ ਭਾਰਤ ਤੇ ਇਟਲੀ ਵਿਚਕਾਰ ਵਪਾਰ ਤੇ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਨਅਤਕਾਰਾਂ ਨਾਲ ਵੀ ਗੱਲਬਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦੇ ਮਜ਼ਬੂਤ, ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦਸਿਆ। ਕੱਲ੍ਹ ਹਨੋਈ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਪਹਿਲਾਂ ਪਰਮਾਣੂ ਹਮਲਾ ਨਾ ਕਰਨ ਦੀ ਨੀਤੀ ਪ੍ਰਤੀ ਵਚਨਬੱਧ ਏ, ਪਰ ਇਹ ਪਰਮਾਣੂ ਧਮਕੀ ਅੱਗੇ ਨਹੀਂ ਚੁੱਕੇਗਾ ਤੇ ਦੁਸ਼ਮਣ ਦੀ ਕਿਸੇ ਵੀ ਗੁਸਤਾਖੀ ਦਾ ਢੁਕਵਾਂ ਜਵਾਬ ਦੇਣ ਲਈ ਤਿਆਰ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਬੇਮਿਸਾਲ ਤਰੱਕੀ ਕੀਤੀ ਏ, ਜਿਸ ਕਾਰਨ ਆਲਮੀ ਪੱਧਰ ਤੇ ਦੇਸ਼ ਦਾ ਮਾਣ ਲਗਾਤਾਰ ਵਧ ਰਿਹਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਖੇਤਰ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਤੇ ਇਹ ਸਿਰਫ ਤਕਨੀਕੀ ਤਰੱਕੀ ਹੀ ਨਹੀਂ ਸਗੋਂ ਨਵੇਂ ਭਾਰਤ ਦੀ ਪਛਾਣ ਵੀ ਏ। ਸ੍ਰੀ ਸਿੰਘ ਨੇ ਵਿਸ਼ਵ ਸ਼ਾਂਤੀ, ਸਾਂਝੇ ਵਿਕਾਸ ਤੇ ਖੁਸ਼ਹਾਲੀ ਲਈ ਭਾਰਤ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ। ਨਾਲ ਹੀ ਭਾਰਤੀ ਭਾਈਚਾਰੇ ਨੂੰ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਦੇਣ ਦੀ ਅਪੀਲ ਵੀ ਕੀਤੀ। ਜਸਟਿਸ ਯਸ਼ਵੰਤ ਵਰਮਾ ਨਾਲ ਸਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਸੰਸਦ ਭਵਨ ਵਿਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਇਹ ਜੱਜ ਜਾਂਚ ਕਾਨੂੰਨ 1968 ਤਹਿਤ ਕਾਨੂੰਨੀ ਜ਼ਰੂਰਤਾਂ ਦੇ ਮੁਤਾਬਕ ਪੇਸ਼ ਕੀਤੀ ਗਈ। ਇਹ ਕਮੇਟੀ ਪਿਛਲੇ ਸਾਲ 12 ਅਗਸਤ ਨੂੰ ਲੋਕ ਸਭਾ ਸਪੀਕਰ ਵੱਲੋਂ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਯਸ਼ਵੰਤ

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 8:40 ਤੇ 30 ਸਕਿੰਟ ਦਾ ਹੈ।

ਤੇ ਹੁਣ ਸਮਾਂ ਹੈ ਪ੍ਰੋਗਰਾਮ ਮਹਿਕ ਪੰਜਾਬੀ ਦਾ ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਹੈ ਸਿਲਸਿਲਾ ਕਵਾਲੀਆਂ। ਪ੍ਰੋਗਰਾਮ ਮਹਿਕ ਪੰਜਾਬੀ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸਤਿ ਸ੍ਰੀ ਅਕਾਲ। ਸਿਲਸਿਲਾ ਕਵਾਲੀਆਂ ਲੈ ਕੇ ਮੈਂ ਹਾਜ਼ਰ ਹਾਂ ਸੀਮਾ ਕਟਾਰੀਆ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਕਵਾਲੀ ਨਾਲ। ਆਵਾਜ਼ਾਂ ਨੇ ਮੰਨਾ ਡੇ, ਮੋਹਿੰਦਰ ਕਪੂਰ ਤੇ ਸਾਥੀਆਂ ਦੀਆਂ। ਫਿਲਮ ਹੈ ਜ਼ੋਹਰ ਇਨ ਕਸ਼ਮੀਰ।

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 8:48 ਤੇ 6 ਸਕਿੰਟ ਦਾ ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਤਹਿਤ ਸਿਲਸਿਲਾ ਕਵਾਲੀਆਂ ਦਾ ਤੇ ਪੇਸ਼ ਹੈ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਨੁਸਰਤ ਅਲੀ ਫਤਿਹ ਅਲੀ ਖਾਨ ਦੀ ਆਵਾਜ਼ ਤੇ ਸਾਥੀਆਂ ਦੀਆਂ ਆਵਾਜ਼ਾਂ ਫਿਲਮ ਹੈ ਔਰ ਪਿਆਰ ਹੋ ਗਿਆ ਬੋਲੀ ਕੇ ਨੇ ਜਾਵੇਦ ਅਖਤਰ ਨੇ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ।

ਹੁਣ ਤੁਸੀਂ ਸੁਣ ਰਹੇ ਸੀ ਸਿਲਸਿਲਾ ਕਵਾਲੀਆਂ ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 8:59 ਤੇ 44 ਸਕਿੰਟ ਦਾ ਅਤੇ ਠੀਕ 9 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 9 ਵਜੇ ਤੋਂ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਵਜੇ ਪ੍ਰੋਗਰਾਮ ਰਹੇਗਾ ਆਜ ਕੇ ਫਨਕਾਰ, ਅਤੇ ਉਹ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੇ ਜਿਸੇ ਤਹਿਤ ਪ੍ਰੋਗਰਾਮ ਚੱਲ ਰਿਹਾ ਸੀ ਆਜ ਕੇ ਫਨਕਾਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 10:22 ਦਾ।

ਤੇ ਹੁਣ ਸਮਾਂ ਹੈ ਪ੍ਰੋਗਰਾਮ ਗੀਤ ਪਿਟਾਰਾ ਦਾ। ਤੇ ਗੀਤ ਪਿਟਾਰਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਗੁੱਡ ਮਾਰਨਿੰਗ। ਮੈਂ ਸੀਮਾ ਕਟਾਰੀਆ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਅੱਜ ਦਾ ਹੀ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ। ਤੇ ਪ੍ਰੋਗਰਾਮ ਦੇ ਤਹਿਤ ਅਸੀਂ ਪ੍ਰਸਾਰਿਤ ਕਰਾਂਗੇ ਸਦਾ ਬਹਾਰ ਹਿੰਦੀ ਗੀਤ। जी, सारे ही श्रोतियों का स्वागत है प्रोग्राम गीत पिटारा के तहत। तो प्रोग्राम के तहत असी सुनांगे सदाबहार हिंदी गीत। तो हुण प्रोग्राम के आगाज के सुनते हाँ आकाशवाणी के 90 साल पूरे होने के मौके पर आकाशवाणी समर्पित एक गीत।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਆਕਾਸ਼ਵਾਣੀ ਨੂੰ ਸਮਰਪਿਤ ਇੱਕ ਗੀਤ। ਬਿਲਕੁਲ ਜੀ, ਕਿੰਨਾ ਖੂਬਸੂਰਤ ਸਫ਼ਰ ਹੈ ਅਤੇ ਕਿੰਨੇ ਸਾਲ ਬੀਤ ਗਏ ਅਤੇ ਲੱਗਦਾ ਹੀ ਨਹੀਂ ਕਿ ਇੰਨੇ ਸਾਲਾਂ ਦਾ ਇਹ ਸਫ਼ਰ ਹੈ, ਯਾਨੀ ਕਿ ਜਿਹੜਾ ਇਹ ਸਰੋਤਿਆਂ ਦਾ ਅਤੇ ਆਕਾਸ਼ਵਾਣੀ ਦਾ ਖੂਬਸੂਰਤ ਰਿਸ਼ਤਾ ਹੈ, ਅੱਜ ਵੀ ਸਮੇਂ ਬੀਤਣ ਦੇ ਨਾਲ ਵੀ ਓਨਾ ਹੀ ਤਰੋ ਤਾਜ਼ਾ ਅਤੇ ਨਰੋਇਆ ਹੈ। ਅਤੇ ਉਹ ਸਿਰਫ ਸ਼ਾਇਦ ਇਹੀ ਹੈ ਕਿ ਸਰੋਤੇ ਨੇ ਜਿਹੜੇ ਆਕਾਸ਼ਵਾਣੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ। ਬਿਲਕੁਲ ਜੀ, ਅਸੀਂ ਵੀ ਉਮੀਦ ਕਰਦੇ ਹਾਂ ਕਿ ਸਰੋਤਿਆਂ ਦਾ ਅਤੇ ਆਕਾਸ਼ਵਾਣੀ ਦਾ ਇਹ ਪਿਆਰ ਹੈ ਜਿਹੜਾ ਸਾਲੋ ਸਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਬਣਿਆ ਰਹੇ। ਅਤੇ ਸਮਾਂ 10:05 ਅਤੇ 45 ਸੈਕਿੰਡ ਦਾ, ਅਤੇ ਹੁਣ ਜਾ ਰਿਹਾ ਜੀ ਪ੍ਰੋਗਰਾਮ ਗੀਤ ਪਿਟਾਰਾ। ਅਤੇ ਹੁਣ ਗੀਤ ਪਿਟਾਰਾ ਦੇ ਤਹਿਤ ਸੁਣਦੇ ਹਾਂ ਗੀਤ ਅਹਿਮਦ ਹੁਸੈਨ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਦੇ ਬੋਲ ਨੇ ਹਸਰਤ ਜੈਪੁਰੀ ਦੇ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 10:17 ਤੇ 22 ਸਕਿੰਟ ਦਾ ਤੇ ਪ੍ਰੋਗਰਾਮ ਗੀਤ ਪਿਟਾਰਾ ਜਾਰੀ ਹੈ। ਅੱਜ ਅਸੀਂ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰ ਰਹੇ ਹਾਂ ਸਦਾਬਹਾਰ ਹਿੰਦੀ ਗੀਤ। ਹੁਣ ਪੇਸ਼ ਹੈ ਗੀਤ ਜਿਸ ਦੇ ਗਾਇਕ ਤੇ ਗੀਤਕਾਰ ਨੇ ਅਦਨਾਨ ਸਾਮੀ।

0: ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 19 ਮਈ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।
1: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ, ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
3: ਸਮਾਂ 10:26 ਤੇ 23 ਸਕਿੰਟ ਦਾ ਹੈ ਤੇ ਹੁਣ ਪੇਸ਼ ਹੈ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ।

ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ ਹੇਮਲਤਾ ਦੀ ਆਵਾਜ਼ ਦੇ ਵਿੱਚ। ਸਮਾਂ 10:40 ਤੇ 4 ਸਕਿੰਟ ਦਾ ਅਤੇ ਜਾਰੀ ਹੈ ਜੀ ਪ੍ਰੋਗਰਾਮ ਗੀਤ ਪਿਟਾਰਾ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ। ਅਤੇ ਹੁਣ ਪੇਸ਼ ਹੈ ਗੀਤ ਫਾਲਗੁਨੀ ਪਾਠਕ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਨੇ ਸਮੀਰ ਨੇ ਅਤੇ ਸੰਗੀਤ ਹੈ ਲਲਿਤਾ।

0: fm.bti@gmail.com ਦੇ ਉੱਤੇ।
1: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78379 63306।
2: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, ਐਫ ਐਮ ਬੈਂਡ 101.1 MHz ਤੇ ਜਾਰੀ ਹੈ ਪ੍ਰੋਗਰਾਮ ਗੀਤ ਪਿਟਾਰਾ। ਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਪ੍ਰਸਾਰਿਤ ਕਰ ਰਹੇ ਹਾਂ ਸਦਾ ਬਹਾਰ ਹਿੰਦੀ ਗੀਤ। ਤੇ ਹੁਣ ਪੇਸ਼ ਹੈ ਗੀਤ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ।

ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 10:59 ਤੇ 20 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 11 ਵਜੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਉਸਦੇ ਤੁਰੰਤ ਬਾਅਦ 11:05 ਤੋਂ ਤੁਸੀਂ ਸੁਣੋਗੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਜਿਸ ਤਹਿਤ ਪ੍ਰੋਗਰਾਮ ਹੋਵੇਗਾ ਬਾਲੀਵੁੱਡ ਟ੍ਰੇਲਸ ਤੇ ਹੁਣ ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 19 ਮਈ ਦਿਨ ਮੰਗਲਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਸਰੋਤਿਓ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਾਡੀ ਸਟੂਡੀਓ ਦੀ ਕੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਹੈ ਤੇ ਹੁਣ ਵੇਲਾ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ
0: ਪ੍ਰੋਗਰਾਮ ਘਰ ਪਰਿਵਾਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਸੀਮਾ ਮਹਿਰਾ ਵੱਲੋਂ। ਜੀ ਸਰੋਤਿਓ, ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ ਅੱਜ ਤੁਸੀਂ ਸਿਲਸਿਲਾ ਸੁਣੋਗੇ ਸ਼ੁਰਲੀਆਂ ਅਤੇ ਲਓ ਜੀ ਬਿਲਕੁਲ ਡੋਲੀ ਅਤੇ ਨਾਲ ਬੀਬੋ ਆਉਣਗੀਆਂ ਤੁਹਾਨੂੰ ਹਸਾਉਣ ਦੇ ਲਈ ਅਤੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕੁਝ ਸੰਦੇਸ਼ ਅਤੇ ਗੀਤ ਵੀ ਤੁਹਾਡਾ ਮਨੋਰੰਜਨ ਕਰਨ ਦੇ ਲਈ ਹੋਣਗੇ। ਅਤੇ ਲਓ ਜੀ ਫਿਰ ਬਿਨਾਂ ਕਿਸੇ ਦੇਰੀ ਤੋਂ ਆਪਾਂ ਸੁਣ ਲੈਂਦੇ ਹਾਂ ਇੱਕ ਗੀਤ, ਉਸ ਤੋਂ ਬਾਅਦ ਕੁਝ ਸੰਦੇਸ਼।

0: अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
1: आप श्रोतियों हुण सुनदे आं सिलसिला शुरलियां। भाग लैण वाले कलाकार ने डॉली दा किरदार निभाया है मैं यानी कि सीमा मेहरा ने। बीबो दा किरदार निभाया है संदीप शेरगिल ने।
2: प्रोग्राम शुरलियां
3: ਦੀ ਲੂਣ ਦੀ ਡਲੀ ਅੱਖੇ ਮਿਸਰੀ ਬਰੋਬਰ ਜਾਣੀ ਬਾਈ ਮਿੱਤਰਾਂ ਦੀ ਲੂਣ ਦੀ ਡਲੀ ਨੀ ਕਿੰਨੇ ਚੰਗੇ ਗੀਤ ਹੁੰਦੇ ਸੀ ਭਾਈ ਅਗਲੇ ਜਮਾਨਿਆਂ ਚ। ਲੈ ਭਾਈ ਕੁੜੇ ਮੈਂ ਮਾੜਾ ਜਿਹਾ ਧਿਆਨ ਨਾਲ ਚੱਲਾਂ ਕਿਤੇ ਹੌਂਪੜੇ ਕਰਦੀ ਕਰਦੀ ਲੱਸੀ ਦਾ ਡੋਲੂ ਹੀ ਨਾ ਡੋਲਾ। ਅਖੇ ਭਾਬੀ ਸਾਗ ਨੂੰ ਨਾ ਜਾਈ ਤੇਰਾ ਮੁੰਡਾ ਰਹੂਗਾ ਭਾਬੀ ਸਾਗ ਨੂੰ ਨਾ। ਨੀ ਵਾਹ ਨੀ ਵਾਹ ਭਾਈ ਕੁੜੇ ਉਹ ਪੁਰਾਣੇ ਜਮਾਨੇ ਤਾਂ ਗੱਲਾਂ ਹੀ ਹੋਰ ਹੁੰਦੀਆਂ ਸੀ। ਨੀ ਅੱਜ ਕੱਲ੍ਹ ਤਾਂ ਡੀਜੇ ਸ਼ੀਜੇ ਲਾ ਕੇ ਤੇ ਚਾਟ ਪੁੱਛੀਆਂ ਮਾਰ ਕੇ ਕਹਿ ਦੇਣਗੇ ਹੋ ਗਿਆ ਫਨ ਸ਼ਨ। ਨੀ ਲੈ ਮੈਂ ਕਿਹੜੀਆਂ ਗੱਲਾਂ ਚ ਪਏਗੀ। ਨੀ ਮੈਂ ਵੀ ਜਾ ਕੇ ਆਪਦੇ ਘਰੇ ਭਾਈ ਕੰਮ ਕਰਨੇ ਨੇ ਤੇ ਹੋਰ ਕਿੱਡਾ ਦਿਨ ਚੜਿਆ ਆਇਆ ਸੁੱਖ ਨਾਲ।
4: ਓ ਬੀਬੋ ਸਿਸ ਕੀ ਬੋਲਦੇ ਆਨੇ ਹੋ, ਕਦੇ ਚੁੱਪ ਕਰਕੇ ਨੀ ਤੁਸੀਂ ਆਉਂਦੇ, ਸਾਰੀ ਗਲੀ ਨੂੰ ਸਾਰਾ ਕੁਛ ਸੁਣਾਉਂਦੇ ਆਨੇ ਹੋ, ਇਹ ਤੁਹਾਡੇ ਹੱਥ ਦੇ ਵਿੱਚ ਕੀ ਹੈ?
3: ਨੀ ਓਹੋ ਅਖੇ ਗੁੱਸਾ ਨਾ ਕਰੀ, ਨੀ ਤੈਨੂੰ ਪਿੱਸੋਂ ਬਾਜ ਮਾਰੀ ਆ। ਨੀ ਆ ਤਾਂ ਤੂੰ ਬਾਜ ਮਾਰ ਕੇ ਕੁੜੇ ਹੋਰ ਹੀ ਕੰਮ ਕਰਤਾ ਸੀ, ਮੇਰਾ ਤਾਂ ਡੋਲੂ ਹੀ ਡੁੱਲ ਪੈਣਾ ਸੀ ਲੱਸੀ ਵਾਲਾ।
4: ਅੱਛਾ ਡੋਲੂ ਚ ਲੱਸੀ ਹੈ?
3: ਨੀ ਓਹੋ ਕੁੜੇ ਲੈ ਦੱਸ, ਮੈਂ ਤਾਂ ਗੱਲਾਂ ਗੱਲਾਂ ਚ ਤੈਨੂੰ ਦੱਸ ਹੀ ਬੈਠੀ ਵੀ ਇਹ ਚ ਲੱਸੀ ਆ।
4: ਹਾਂਜੀ ਲੈ ਇੱਕ ਡੋਲੂ ਭਰ ਕੇ ਤੁਸੀਂ ਮੇਰੇ ਵਾਸਤੇ ਲੈ ਕੇ ਆਏ ਹੋ, ਰਲ ਮਿਲ ਕੇ ਪੀਵਾਂਗੇ।
3: ਨੀ ਮਾੜਾ ਜਾ ਧਿਆਨ ਨਾਲ ਦੇਖ, ਹੈ ਤੇਰੇ ਘਰ ਦਾ ਬੂਹਾ ਰਹਿ ਗਿਆ ਪਿੱਛੇ। ਨੀ ਤੇਰਾ ਘਰ ਮੈਂ ਟੱਪ ਕੇ ਗਾਹਾਂ ਲੰਘ ਗਈ ਸੀ, ਇਹ ਤਾਂ ਕਿਤੇ ਮੇਰੇ ਗਾਣਿਆਂ ਦੀ ਬਾਜ ਸੁਣ ਲਈ, ਮੈਂ ਥੋੜਾ ਜਾ ਉੱਚੀ ਗਾ ਲੈਨੀ ਆ। ਕੁੜੇ ਤੈਨੂੰ ਮੇਰਾ ਤਾਂ ਪਤਾ ਲੱਗ ਗਿਆ ਡੋਲੀਏ।
4: ਅੱਛਾ ਅੱਛਾ ਇਹਦਾ ਮਤਲਬ ਇਹ ਹੈ ਬੀਬੋ ਸਿਸ ਤੁਸੀਂ ਗੁਆਂਢੀਆਂ ਨੂੰ ਲੱਸੀ ਪਿਓਣੀ ਨੀ, ਯਾਨੀ ਕਿ ਆਪਣੀ ਬੈਸਟ ਫਰੈਂਡ ਡੋਲੀ ਨੂੰ ਲੱਸੀ ਨੀ ਪਿਓਣੀ।
3: ਨੀ ਕਿਹੜੀਆਂ ਫਰੈਂਡਾਂ ਦੀ ਗੱਲ ਕਰਦੀਆਂ ਕੁੜੇ, ਜਦੋਂ ਗਰਮੀਆਂ ਆ ਜਾਂਦੀਆਂ ਨੇ ਨੀ ਜਣਾ ਖਣਾ ਡੋਲੂ ਲੱਸੀ ਦਾ ਭਾਲਦਾ ਹੀ ਰਹਿੰਦਾ ਵੀਰ। ਸਾਡੇ ਤਾਂ ਘਰੋਂ ਡੋਲੂ ਹੀ ਮੁੱਕ ਗਏ, ਨਾਲੇ ਤਾਂ ਅਗਲੇ ਨੂੰ ਲੱਸੀ ਦਿਓ ਤੇ ਨਾਲੇ ਡੋਲੂ ਵੀ ਭਾਈ ਆਪਦਾ। ਕਿੱਥੇ ਤਾਂ ਅਗਲੇ ਨੇ ਉਹਦੇ ਚ ਕੁਛ ਨਾ ਕੁਛ ਪਾ ਕੇ ਮੋੜਨਾ ਸੀ ਵੀ ਕੋਈ ਬੰਦਾ ਘਿਓ ਦਾ ਡੋਲੂ ਮੋੜ ਜੇ, ਮਹਿੰਗਾਈ ਦਾ ਜ਼ਮਾਨਾ।
4: ਅੱਛਾ ਕਿੱਡੇ ਚਲਾਕ ਹੋ ਤੁਸੀਂ, ਪਤਲੀ ਜੀ ਲੱਸੀ ਦਾ ਡੋਲੂ ਭਰਿਆ ਦੇ ਕੇ ਤੁਸੀਂ ਘਿਓ ਪਾਲ ਦਿਓ ਭਰਿਆ ਹੋਇਆ ਡੋਲੂ।
3: ਨੀ ਓਹੋ ਮੈਂ ਤਾਂ ਕਹੀ ਜਾਨੀ ਅੱਗੇ ਕੁੜੇ ਮੰਗਿਆ।

0: ਮੇਰਾ ਜਵਾਨਾ, ਕੁੜੇ ਸੱਤ ਅੱਠ ਡੋਲੂ ਸਾਡੇ ਲੱਸੀ ਵਾਲੇ ਆਈ ਗਵਾਚ ਗਏ ਵੀਰ। ਤੇਰੇ ਵਰਗੀ ਕੋਈ ਲੈ ਜਾਂਦੀ ਆ, ਨਾ ਤਾਂ ਕੋਈ ਮੋੜਨ ਦਾ ਨਾਂ ਲੈਂਦੀ ਆ, ਤੇ ਨਾ ਕੋਈ ਸੁੱਕਾ ਜਾ ਧੰਨਵਾਦ ਕਹਿੰਦੀ ਆ।
1: ਮੇਰੇ ਵਰਗੀ ਚੋ ਮਤਲਬ ਕੀ ਹੈ ਤੁਹਾਡਾ? ਮੈਂ ਤਾਂ ਕੋਈ ਨੀ ਤੁਹਾਡਾ ਡੋਲੂ ਰੱਖਿਆ।
0: ਨੀ ਓਹੋ, ਤੈਨੂੰ ਤਾਂ ਮੈਂ ਦਿੱਤਾ ਹੀ ਨਹੀਂ, ਤੂੰ ਤਾਂ ਆਪਣੇ ਤੇ ਐਵੇਂ ਗੱਲ ਲੈ ਲੈਣੀ ਆ ਡੋਲੀਏ। ਨੀ ਮੈਂ ਤਾਂ ਉਹ ਆਪਣੀ ਤੇਰੀ ਦੂਜੀ ਸਿਸ ਦੀ ਗੱਲ ਕਰਦੀ ਸੀ। ਆ ਕੀ ਨਾਂ ਤੇਰੀ ਭੈਣ ਜੀ ਦਾ?
1: ਬਬਲੀ ਸਿਸ ਦੀ ਗੱਲ ਕਰਦੇ ਹੋ?
0: ਨੀ ਹੌਲੀ ਬੋਲ, ਮੇਰੀ ਆਵਾਜ਼ ਉੱਚੀ ਆ ਕੁੜੇ, ਕੋਈ ਸੁਣਦਾ ਹੋਊਗਾ।
1: ਡਰ ਲੱਗਦਾ ਬਬਲੀ ਸਿਸ ਤੋਂ? ਸਾਰਿਆਂ ਨੂੰ ਡਰ ਲੱਗਦਾ, ਹੋਰ ਨੀ ਕਿਸੇ ਤੋਂ ਤੁਸੀਂ ਡਰਦੇ, ਤੁਸੀਂ ਸਿਰਫ ਬਬਲੀ ਸਿਸ ਤੋਂ ਡਰਦੇ ਹੋ। ਤੇ ਬਬਲੀ ਸਿਸ ਦੇਖੋ ਹਲੇ ਤੱਕ ਆਏ ਨੀ।
0: ਨੀ ਕਾਹਨੂੰ ਪੁੱਛਦੀ ਆ ਭਾਈ, ਆ ਪਿੱਛੇ ਜੇ ਕਹਿੰਦੀ ਮੈਂ ਕੜੀ ਬਣਾਉਣੀ ਆ, ਅਕੇ ਲੱਸੀ ਤਾਂ ਸਾਡੇ ਕੋਈ ਪੀਂਦਾ ਨੀ, ਕਹਿੰਦੇ ਨਿਆਣਿਆਂ ਦੇ ਗਲ ਖਰਾਬ ਹੋ ਜਾਂਦੇ ਨੇ। ਮੈਂ ਕਿਹਾ ਇਹੋ ਜਿਹੇ ਪਤਾ ਨੀ ਭਾਈ ਕਿਹੜੇ ਗਲ ਆ ਜਿਹੜੇ ਲੱਸੀ ਨਾਲ ਹੀ ਖਰਾਬ ਹੋ ਜਾਂਦੇ ਨੇ ਹੈ। ਤੇ ਸਾਡਾ ਟੱਬਰ ਤਾਂ ਭਾਈ ਤੌੜਾ ਤੌੜਾ ਲੱਸੀ ਦਾ ਪੀ ਜਾਂਦਾ, ਸਾਡੇ ਗਲ ਤਾਂ ਆਏ ਨੇ ਫਰਾਟੇ ਵਰਗੇ, ਚਾਹੇ ਪਰਲੇ ਪਿੰਡੋਂ ਆਵਾਜ਼ ਮਾਰਦੇ ਆ ਫੇਰ ਵੀ ਡੋਲੀਏ ਤੈਨੂੰ ਸੁਣੀ ਜਾਂਦਾ। ਆ ਵੇਖ ਲਾ, ਹੁਣ ਵੀ ਤੂੰ ਆ ਗਈ ਨਾ ਬਾਹਰ ਡੋਲੂ ਵੇਖ ਕੇ।
1: ਬਿਲਕੁਲ ਠੁਨਕਦੀ ਆਵਾਜ਼ ਤੁਹਾਡੀ। ਚਲੋ ਬਾਕੀ ਤਾਂ ਗੱਲਾਂ ਛੱਡੋ, ਇਹ ਦੱਸੋ ਬਬਲੀ ਸਿਸ ਨੇ ਕੜੀ ਬਣਾਈ ਕਿ ਨਹੀਂ ਬਣਾਈ? ਕਿਜੋ ਬਣਾਈ, ਸਾਨੂੰ ਦਿੱਤੀ ਨੀ।
0: ਨੀ ਆਹੋ ਕੁੜੇ, ਓਹੀ ਤਾਂ ਮੈਂ ਦੱਸਦੀ ਆ, ਨਾਲੇ ਤਾਂ ਮੇਰਾ ਡੋਲੂ ਰੱਖ ਗਈ ਹੈ, ਤੇ ਨਾਲੇ ਕੁੜੇ ਉੱਤੋਂ ਉੱਤੋਂ ਸੁਲਾ ਵੀ ਨੀ ਮਾਰੀ ਵੀ ਕੜੀ ਖਾ ਕੇ ਹੀ ਵੇਖ ਲਾ ਬੀਬੋ ਕਿਹੋ ਜੀ ਬਣੀ ਆ। ਕੁੜੇ ਲੂਣ ਮਿਰਚਾਂ ਹੀ ਚੈੱਕ ਕਰਾ ਦਿੰਦੀ, ਖਵਾਉਂਦੀ ਚਾਹੇ ਨਾ। ਹੈ ਭਾਈ ਆਹ ਜਮਾਨਾ ਆ ਗਿਆ, ਮੈਂ ਤਾਂ ਤਾਈਓ ਕਹਿੰਦੀ ਸੀ ਵੀ ਆ ਹੁਣ ਨੀ ਕਿਸੇ ਨੂੰ ਲੱਸੀ ਲੁੱਸੀ ਪਿਆਉਣੀ।
1: ਬੀਬੋ ਸਿਸ, ਇਹ ਤਾਂ ਪੁੰਨ ਦਾ ਕੰਮ ਹੈਗਾ ਤੇ ਕਿਸੇ ਨੂੰ ਗਰਮੀ ਚ ਲੱਸੀ ਪਿਆਓ। ਹੁਣ ਦੇਖੋ ਨਾ, ਹੁਣ ਛਬੀਲਾਂ ਲੱਗਿਆ ਕਰਨਗੀਆਂ, ਕਿੰਨੇ ਠੰਡੇ ਠੰਡੇ ਪਾਣੀ ਸ਼ਰਬਤ ਮਿਲਿਆ ਕਰਨਗੇ। ਸਾਰਿਆਂ ਨਾਲ ਪਹਿਲਾਂ ਲਾਈਨ ਚ ਤੁਸੀਂ ਅੱਗੇ ਖੜੇ ਹੁੰਦੇ ਹੋ, ਭਲਾ ਵੀ ਕਰਨਾ ਚਾਹੀਦਾ।
0: ਨੀ ਆਹੋ ਭਾਈ, ਭਲਾ ਤਾਂ ਬਥੇਰਾ ਕਰਿਆ, ਪਰ ਸਾਹਮਣੇ ਵਾਲਾ ਭਲੇ ਦਾ ਕੋਈ ਮੁੱਲ ਤਾਂ ਪਾਵੇ।
1: ਲੈ ਹੁਣ ਤੁਸੀਂ ਭਲੇ ਦੇ ਬਦਲੇ ਮੁੱਲ ਪਾਲਦੇ ਹੋ। ਉਹ ਬਬਲੀ ਸਿਸ ਨੀ ਕਹਿੰਦੇ ਹੁੰਦੇ ਕਿ ਭਲਾ ਤਾਂ ਉਹ ਹੁੰਦਾ ਕਿ ਜਿਹੜਾ ਤੁਸੀਂ ਕਰਕੇ ਭੁੱਲ ਜਾਓ। ਰੱਬ ਦੇਖਦਾ ਤੁਹਾਡਾ ਭਲਾ, ਜੇ ਕਿਸੇ ਦਾ ਕਰੋਗੇ ਤੁਹਾਡਾ ਵੀ ਭਲਾ ਹੋਊਗਾ।
0: ਨੀ ਆਹੋ ਕੁੜੇ, ਬਬਲੀ ਨੇ ਤਾਂ ਕਹਿਣਾ ਹੀ ਆ, ਅਗਲੀ ਮੇਰੇ ਕੈ ਭਾਂਡੇ ਦੱਬੀ ਬੈਠੀ ਆ ਹੈ। ਨੀ ਆ ਇੱਕ ਡੋਲੂ ਦਾ ਜਮਾ ਹੀ ਨਵਾਂ, ਕੁੜੇ ਮੇਰੇ ਪੇਕਿਆਂ ਤੋਂ ਆਇਆ ਸੀ, ਮੈਂ ਤਾਂ ਰਜਾਈਆਂ ਵਾਲੀ ਪੇਟੀ ਚ ਲੁਕੋ ਕੇ ਰੱਖਿਆ ਸੀ ਵੀਰ। ਮੈਂ ਆਖਿਆ ਚੱਲ ਇਹ ਤਕੜੇ ਜੇ ਘਰੋਂ ਹੈਗੀ ਆ, ਇਹਦੇ ਹੱਥ ਚ ਡੋਲੂ ਥੋੜਾ ਜਿਹਾ ਸੋਹਣਾ ਲੱਗੂਗਾ। ਕੁੜੇ ਮੈਂ ਤਾਂ ਲਿਸ਼ਕਾ ਪੁਸ਼ਕਾ ਕੇ ਲੱਸੀ ਪਾ ਕੇ ਦਿੱਤਾ ਸੀ, ਦੇਖਦੀ ਆ ਕਿ ਇੱਕ ਸਾਲ ਲਾਉਂਦੀ ਆ ਫਿਰ ਮੋੜਨ ਤੇ ਹੈ।
1: ਚਲੋ ਮੈਂ ਫੋਨ ਕਰ ਦਿੰਨੀ ਆ, ਹੁਣੇ ਦੱਸ ਦਿੰਨੀ ਆ ਉਹਨਾਂ ਨੂੰ, ਤੁਹਾਡਾ ਡੋਲੂ ਤਾਂ ਨਾ ਦੇਣਾ ਵਾਪਸ ਕਰ ਜਾਣਗੇ।
0: ਨੀ ਨਾ ਨਾ ਕੁੜੇ, ਹਾ ਕੰਮ ਨਾ ਤੂੰ ਕਰ, ਫਿਰ ਮੇਰਾ ਆ ਡੋਲੂ ਵੀ ਜਾਊਗਾ ਲੱਸੀ ਵਾਲਾ, ਉਹਨੇ ਕਹਿਣਾ ਹਾਥੀ ਖੜਾ ਲਾ, ਮੈਂ ਆਪਦਾ ਵੀ ਡੋਲੂ ਲਿਆਉਣੀ ਆ, ਬੀਬੋ ਤੋਂ ਲੱਸੀ ਪਵਾ ਹੀ ਲੈਣੀ ਅੱਜ।
1: ਬੀਬੋ ਸਿਸ, ਇੱਥੇ ਖੜੀ ਗੱਲਾਂ ਕਰੀ ਜਾਓਗੇ? ਦੇਖੋ ਗਰਮੀ ਤੁਹਾਡਾ ਹਲਕੇ ਜਿਹਾ ਹੋ ਗਿਆ, ਮੂੰਹ ਲਾਲ ਹੋ ਗਿਆ ਤੁਹਾਡਾ, ਪਸੀਨਾ ਐਵੇਂ ਚੋਈ ਜਾਂਦਾ। ਆਜੋ ਅੰਦਰ ਆਜੋ, ਥੋੜਾ ਜਿਹਾ ਅੰਦਰ ਬਹਿ ਕੇ ਗੱਲਾਂ ਕਰ ਰਹੇ, ਨਾਲੇ ਆਪਾਂ ਏਸੀ ਚਲਾ ਕੇ ਬੈਠਾਂਗੇ ਦੋਨੋਂ ਜਣੀਆਂ, ਨਾਲੇ ਤੁਹਾਨੂੰ ਠੰਡਾ ਠੰਡਾ ਸ਼ਰਬਤ ਪਿਲਾਉਂਗੀ।
0: ਨੀ ਆ ਤਾਂ ਡੋਲੀਏ ਤਾਂ ਬਲਾਂ ਸਿਆਣੀ ਗੱਲ ਕਰਤੀ ਕੁੜੇ, ਇੱਕ ਤਾਂ ਗਰਮੀ ਮੈਥੋਂ ਜਮਾ ਹੀ ਝਾਲਣੀ ਹੁੰਦੀ, ਉੱਤੋਂ ਭਾਈ ਮੇਰਾ ਬਲੱਡ ਵੱਧਦਾ ਹੈ ਕੁੜੇ, ਜਦੋਂ ਮੈਨੂੰ ਕੋਈ ਮਾੜੀ ਜੀ ਚੱਕਵੀਂ ਜੀ ਗੱਲ ਚੇਤੇ ਆ ਜਾਂਦੀ ਹੈ ਨਾ, ਮੇਰਾ ਤਾਂ ਬਸ ਪੁੱਛ ਨਾ ਡੋਲੀਏ, ਪਾਰਾ ਉਤਲਾ ਉੱਤੇ ਹੀ ਹੋ ਜਾਂਦਾ। ਆ ਹੋਰ ਦੇਖ, ਉੱਤੋਂ ਸੂਰਜ ਵੀ ਬਦਲੇ ਲੈਣ ਵਾਲਾ ਤਿੱਖਾ ਹੋਇਆ ਫਿਰਦਾ, ਜਮਾ ਐ ਅੱਗ ਬਣਿਆ ਪਿਆ ਗੋਲਾ ਅੱਗ ਦਾ।
1: ਬਿਲਕੁਲ ਸਹੀ ਕਹਿੰਦੇ ਤੁਸੀਂ, ਇੰਨੀ ਗਰਮੀ ਹੈ, ਇੰਨੀ ਗਰਮੀ ਹੈ, ਬਹੁਤ ਜ਼ਿਆਦਾ ਗਰਮੀ ਹੈ, ਨਾ ਤਾਂ ਰਸੋਈ 'ਚ ਖੜਨ ਨੂੰ ਦਿਲ ਨਹੀਂ ਕਰਦਾ, ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਗੱਲ ਸੁਣ ਲਓ ਮੇਰੀ ਸਾਸੂ ਮਾਂ ਦੀ, ਮੈਨੂੰ ਕਹਿੰਦੇ ਡੋਲੀ ਐ ਕਰ ਕੁਝ ਬਣਾ ਲੈ ਗਰਮੀ ਚ, ਮੈਂ ਕਿਹਾ ਵੀ ਇੰਨੀ ਗਰਮੀ ਹੈ, ਮੈਥੋਂ ਤਾਂ ਕੁਝ ਬਣਦਾ ਨੀ।
0: ਐ ਤਾਂ ਭਾਈ ਸਰਦਾ ਨੀ ਕਹਿ ਕੇ ਵੀ ਮੈਥੋਂ ਤਾਂ ਕੁਝ ਬਣਦਾ ਨੀ।
1: ਮੇਰੀ ਸਾਸੂ ਮਾਂ ਕਹਿੰਦੇ ਚੱਲ ਐ ਕਰ, ਜਿਹੜੀ ਚੀਜ਼ ਤੈਨੂੰ ਬਣਾਉਣੀ ਆਉਂਦੀ ਹੈ ਜਲਦੀ ਬਣ ਜੂਗੀ, ਉਹੀ ਬਣਾ ਲੈ।
0: ਭਲਾ ਮੈਨੂੰ ਵੀ ਦੱਸ ਦੇ ਵੀ ਕੀ ਬਣਾਇਆ ਕੁੜੇ।
1: ਮੈਂ ਬਣਾ ਲਿਆ ਮੂੰਹ।
0: ਨੀ ਦਿਰ ਫਿੱਟੇ ਮੂੰਹ ਤੇਰੇ ਕੁੜੇ, ਤਾਂ ਹੀ ਤੇਰੀ ਸੱਸ ਤੈਨੂੰ ਬਾਲਾ ਲਾਇਕ ਨੀ ਕਰਦੀ।
1: ਦੇਖੋ ਬੀਬੋ ਸਿਸ, ਮੇਰੀ ਸਾਸੂ ਮਾਂ ਮੈਨੂੰ ਪਿਆਰ ਕਰੇ, ਮੈਨੂੰ ਚੰਗਾ ਸਮਝੇ, ਮੈਨੂੰ ਲਾਇਕ ਕਰੇ ਨਾ ਕਰੇ, ਕੋਈ ਫਰਕ ਨੀ ਪੈਂਦਾ। ਆਪਾਂ ਸਾਰੀਆਂ ਫਰੈਂਡਸ ਇੱਕ ਦੂਜੇ ਨੂੰ ਤਾਂ ਲਾਇਕ ਕਰਦੀਆਂ, ਬਸ ਇਹੀ ਬਹੁਤ ਹੈ।
0: ਨੀ ਆਹੋ ਇਹ ਤਾਂ ਤੈਨੂੰ ਹੀ ਲੱਗਦਾ ਹੈ।
1: ਕੀ ਕਹਿ ਰਹੇ ਬੀਬੋ ਸਿਸ, ਹੌਲੀ ਜਿਹਾ ਬੋਲੋ, ਥੋੜਾ ਉੱਚੀ ਬੋਲੋ ਜਿਵੇਂ ਪਹਿਲਾਂ ਬੋਲਦੇ ਸੀ।
0: ਉਹ ਮੈਂ ਕਿਹਾ ਭਾਈ ਇਹ ਤਾਂ ਤੈਨੂੰ ਹੀ ਪਤਾ ਵੀ ਤੇਰੀ ਸੱਸ ਲਾਇਕ ਕਰਦੀ ਆ ਤੈਨੂੰ ਕਿ ਨਹੀਂ ਕਰਦੀ, ਸਾਡੇ ਕੋਲੇ ਤਾਂ ਤੂੰ ਆਈ ਸੁਣਾਉਣੀ ਹੁੰਦੀ ਆ ਵੀ ਮੈਨੂੰ ਜਮਾ ਹੀ ਪਸੰਦ ਨਹੀਂ ਕਰਦੀ। ਨਾਲੇ ਆਹੋ ਭਾਈ ਆਪਣੇ 'ਚ ਤਾਂ ਪਿਆਰ ਬਣਿਆ ਵੇ ਹੈਗਾ ਹੀ ਆ, ਤੇ ਨਾਲੇ ਗੱਲ ਸੁਣ, ਹੁਣ ਮੈਨੂੰ ਅੰਦਰ ਬਿਠਾ ਤਾਂ ਲਿਆ, ਕੁਛ ਬਣਾ ਕੇ ਲਿਆ ਕੇ ਖਵਾ ਪਿਆ ਵੀ ਦੇ,

0: ਕਿ ਉਹ ਆਪਦੀ ਸੱਸ ਵਾਂਗੂ ਮੂੰਹ ਬਣਾ ਕੇ ਦਿਖਾ ਦੇਗੀ।
1: ਬੀਬੋਸਿਸ, ਤੁਸੀਂ ਠੰਡੇ ਦੀ ਗੱਲ ਕਰ ਦੋ, ਮੈਂ ਤਾਂ ਸਵੇਰੇ ਬਣਾ ਕੇ ਰੱਖ ਲਿਆ ਸੀਗਾ, ਮੈਂ ਬਣਾ ਕੇ ਫ੍ਰਿਜ ਠੰਡਾ ਹੋਣਾ ਰੱਖਿਆ, ਚਲੋ ਮੈਂ ਤੁਹਾਨੂੰ ਟੇਸਟ ਕਰਵਾਉਣੀ ਆ।
0: ਨੀ ਬਾ ਨੀ ਭਾਈ, ਇਹ ਤਾਂ ਕੁੜੇ ਤੂੰ ਬਾਲੀ ਸਿਆਣੀ ਗੱਲ ਕਰਤੀ, ਜਿਵੇਂ ਤੈਨੂੰ ਮੇਰੇ ਆਉਣ ਦਾ ਪਹਿਲਾਂ ਹੀ ਪਤਾ ਸੀ। ਵੀ ਲੈ ਬੀਬੋ, ਅੱਜ ਬਾਹਰ ਮੂਰ ਦੀ ਲੰਘੂ ਹੀ ਲੰਘੂ, ਤੇ ਕੁੜੇ ਤੂੰ ਅੱਜ ਬਾਹੋਂ ਫੜ ਕੇ ਅੰਦਰ ਵਾੜੇਗੀ ਤੇ ਠੰਡਾ ਜਾ ਕੋਈ ਸ਼ਰਬਤ ਪਿਆਏਗੀ।
1: ਹਾਂ, ਮੈਂ ਯੂਟਿਊਬ ਚ ਦੇਖਿਆ ਸੀ, ਉੱਥੋਂ ਦੇਖ ਕੇ ਮੈਂ ਬਣਾ ਕੇ ਰੱਖਿਆ, ਮੈਂ ਟੇਸਟ ਨਹੀਂ ਕੀਤਾ, ਮੈਂ ਕਿਹਾ ਮੈਂ ਬੀਬੋਸਿਸ ਨੂੰ ਕਰਾਉਂਗੀ। ਉਹ ਦੱਸੋ ਬੀਬੋਸਿਸ ਕਿਹੋ ਜਿਹਾ ਬਣਿਆ।
0: ਨਹੀਂ ਇਹ ਤਾਂ ਹੋਰ ਵੀ ਕੁੜੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ, ਜਿਹੜਾ ਤੂੰ ਇੰਨਾ ਪਿਆਰ ਕਰਦੀ ਆ, ਕੁੜੇ ਇੰਨਾ ਸਤਿਕਾਰ ਕਰਦੀ ਆ, ਵੀ ਪਹਿਲਾਂ ਬੀਬੋ ਚੈੱਕ ਕਰੂਗੀ ਫੇਰ ਟੱਬਰ ਨੂੰ ਪਿਆਏਗੀ। ਚੱਲ ਫੇਰ ਹੁਣ ਐ ਕਰ, ਛੇਤੀ ਜਾ ਤੇ ਚੱਕ ਕੇ ਲਿਆ ਕੁੜੇ, ਮੇਰੇ ਤਾਂ ਮੂੰਹ ਚ ਪਾਣੀ ਪਾਣੀ ਆ ਗਿਆ।
1: ਬਸ ਬਸ ਕਾਬੂ ਰੱਖੋ, ਮੈਂ ਹੁਣੇ ਲੈ ਕੇ ਆਈ।

0: मैं तो तेन पहला ही आख्या सी भी मेरा ब्लड वधदा कुड़ा तू तो होर बधाएगी मैनू नहीं लगता भी अज मैं घरे भी पहुंचूंगी मैं जा हुण पानी लिया दे के मुंह बना के देखी जाएगी
1: ओहो लेके आई मैं आलू पानी पियो
0: नहीं वो मैं मच जा कुड़े इना तत्ता पानी कुड़े ठंडा पानी लिया दिंदी
1: ਤੁਸੀਂ ਵੀ ਕਮਾਲ ਕਰ ਰਹੇ ਬੀਬੋ ਸਿਸ ਤੁਸੀਂ ਕਿਹੜੇ ਪਾਣੀ ਪੀਣਾ ਤੁਸੀਂ ਕੁਰਲੀ ਕਰਨੀ ਹੈ ਐਵੇਂ ਪਾਣੀ ਵੇਸਟ ਕਰਾਂ ਮੈਂ ਸਵੇਰ ਦੇ 3 ਡੋਂਗੇ ਬਰਫ਼ ਦੇ ਲੱਗ ਗਏ ਸਾਡੇ ਘਰੇ
0: ਤੇ ਆਹੋ ਮੈਨੂੰ ਲਿਆਤਾ ਟੈਂਕੀ ਚੋਂ ਉਬਲਦਾ ਹੋਇਆ ਤੱਤਾ ਪਾਣੀ ਵੀ ਆਪੇ ਮੂੰਹ ਮਚਾ ਲੂਗੀ ਕੁੜੇ ਅੱਜ ਤਾਂ ਤੂੰ ਪਿਛਲੇ ਜਨਮ ਦਾ ਕੋਈ ਬਦਲਾ ਲੈ ਰਹੀ ਹੈ ਡੋਲੀਏ ਬਦਲਾ
1: ਬੀਬੋ ਸਿਸ ਮੈਂ ਯੂਟਿਊਬ ਲਗਾਇਆ ਯੂਟਿਊਬ 'ਚ ਮੈਂ ਇੰਨਾ ਸੋਹਣਾ ਸ਼ਰਬਤ ਕਹਿੰਦੇ ਪੀ ਕੇ ਦੇਖੋ ਬਹੁਤ ਸਵਾਦ ਬਣਦਾ ਅਤੇ ਮੈਂ ਤਾਂ ਸਾਰਾ ਸਮਾਨ ਤਿਆਰ ਕਰਕੇ ਮੈਂ ਥੋੜ੍ਹੀ ਦੇਰ ਮੈਂ ਕਿਹਾ ਚੱਲ ਮੈਂ ਹਵਾ ਲਿਆਵਾਂ ਆ ਕੇ ਜਦੋਂ ਮੈਂ ਵੀਡੀਓ ਔਨ ਕੀਤੀ ਤਾਂ ਮੈਨੂੰ ਲੱਗਦਾ ਫਿਰ ਵੀਡੀਓ ਉੱਪਰ ਨੀਚੇ ਹੋ ਗਈ ਕੁਛ ਹੋਰ ਬਣ ਗਿਆ ਹੋਣਾ ਅਤੇ ਚਲੋ ਕੋਈ ਨਹੀਂ ਗਲਤੀ ਹੋ ਜਾਂਦੀ ਹੈ ਇਨਸਾਨ ਤੋਂ
0: ਨੀ ਆਹੋ ਕੁੜੇ ਮੈਨੂੰ ਲੱਗਦਾ ਬੰਦਿਆਂ ਵਾਲੇ ਕਾੜੇ ਤੋਂ ਬਾਅਦ ਤੂੰ ਕਿਤੇ ਕਾੜਾ ਦੇਖ ਲਿਆ ਹੋਣਾ ਜਿਹੜਾ ਪਸ਼ੂਆਂ ਨੂੰ ਪਾਈਦਾ ਕੁੜੇ ਮੈਨੂੰ ਲੱਗਦਾ ਦੋਹਾਂ ਚੀਜ਼ਾਂ ਦਾ ਰਲ ਗੱਡ ਕਰਕੇ ਪਿਆ ਤਾ ਮੈਨੂੰ
1: ਬੀਬੋ ਸਿਸ ਤੁਸੀਂ ਕਿਹੜਾ ਸਾਰਾ ਪਿੱਟਾ ਇੱਕ ਕੋਟੀ ਪੀਤੀ ਹੈ ਤੇ ਇਹ ਸੋਚੋ ਤੁਸੀਂ ਕਿੰਨੀ ਭਲਾਈ ਦਾ ਕੰਮ ਕਰਤਾ ਤੁਸੀਂ ਪੀ ਲਿਆ ਸਾਨੂੰ ਪਤਾ ਲੱਗ ਗਿਆ ਬਖ ਬਖਾ ਬਣਿਆ ਹੁਣ ਮੈਂ ਕਿਸੇ ਨੂੰ ਦੇਣਾ ਘਰ ਦੇ ਵਿੱਚ ਜੇ ਮੈਂ ਘਰੇ ਦੇ ਦਿੰਦੀ ਸਾਸੂ ਮਾਂ ਨੂੰ ਦੇ ਦਿੰਦੀ ਜੇ ਪੱਟੀ ਦੇਵ ਨੂੰ ਦੇ ਦਿੰਦੀ ਤਾਂ ਬਸ ਮੈਨੂੰ ਤਾਂ ਘਰੋਂ ਕੱਢ ਹੀ ਦੇਣਾ ਸੀ ਇਹਨਾਂ ਨੇ ਸਾਡੇ ਘਰੇ ਤਾਂ ਪੂਰਾ ਕਲੇਸ਼ ਹੋਣਾ ਸੀ ਕਲੇਸ਼
0: ਨੀ ਆਹੋ ਹੁਣ ਸਾਡੇ ਘਰੇ ਕਰਾ ਦੇ ਫਿਰ ਤੂੰ ਤਾਂ ਬਦਲਾ ਹੀ ਲੈਣਾ ਸੀ ਲੈ ਲਿਆ ਕਿਸੇ ਜਨਮ ਦਾ ਬਦਲਾ ਅੱਜ
1: ਬਸ ਬੀਬੋ ਸਿਸ ਥੋੜਾ ਜਿਹਾ ਸ਼ਾਂਤ ਹੋ ਜਾਓ ਮੈਂ ਤੁਹਾਡੇ ਲਈ ਵਧੀਆ ਜੀ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ ਚਾਹ ਛੱਡੋ ਮੈਂ ਤੁਹਾਡੇ ਲਈ ਗ੍ਰੀਨ ਟੀ ਬਣਾ ਕੇ ਲੈ ਕੇ ਆਉਂਦੀ ਹਾਂ
0: ਨਹੀਂ ਬਸ ਭਾਈ ਬਸ ਕੁੜੇ ਡੋਲੀਏ ਰਹਿਣ ਦੇ ਮੈਨੂੰ ਪਤਾ ਕੁੜੇ ਨੀ ਉਹ ਗ੍ਰੀਨ ਟੀ ਚ ਤੂੰ ਇੱਥੋਂ ਬਾਹਰੋਂ ਖੱਬਲ ਖੁੱਬਲ ਲਿਆ ਕੇ ਪੱਟ ਕੇ ਪਾ ਦੇਗੀ ਫਿਰ ਆਖੇਗੀ ਬੀਬੋ ਸਿਸ ਪਹਿਲੇ ਆਪ ਚੈੱਕ ਕਰੋ ਫਿਰ ਹਮ ਪੀਏਗੇ ਨਾ ਭੈਣੇ ਤੇਰੇ ਮੂਹਰੇ ਹੱਥ ਜੋੜੇ ਕੋਈ ਐਵੇਂ ਜ਼ਹਿਰੀਲੀ ਜੜੀ ਬੂਟੀ ਵਿੱਚ ਪਾ ਤੀ ਨਾ ਚਾਹ ਵਾਲੇ ਪਾਣੀ ਚ ਕੁੜੇ ਮੈਨੂੰ ਤਾਂ ਦੇਣੇ ਦੇ ਲੈਣੇ ਪੈ ਜਾਣਗੇ
1: ਦੇਣੇ ਦੀ ਲੈਣੀ ਇਹ ਮੈਨੂੰ ਲੱਗਦਾ ਲੈਣੇ ਦੀ ਦੇਣੀ ਨਹੀਂ ਹੁੰਦਾ
0: ਨਹੀਂ ਮੈਂ ਤਾਂ ਇੱਥੋਂ ਕੁਛ ਲੈ ਕੇ ਹੀ ਖੜਾ ਛਡਾਉਂਗੀ ਮੈਂ ਕਿਉਂ ਦੇਵਾਂਗੀ ਐਡੀ ਕੂਲੀ ਨਹੀਂ ਹੈਗੀ ਬੀਬੋ ਹਾਂ ਤੈਨੂੰ ਮੈਂ ਦੱਸਾਂ ਨਾਲੇ ਗੱਲ ਸੁਣ ਆ ਡੋਲੂ ਇੱਧਰ ਨੂੰ ਕਰ ਪਰਾਂ ਨੂੰ ਖਿਸਕਾਈ ਜਾਂਦੀ ਆ ਹੈ ਮਸਾਂ ਜੁੜਿਆ ਲੱਸੀ ਦਾ ਭਰਿਆ ਡੋਲੂ ਤੂੰ ਲੁਕਾਉਣ ਲੱਗੀ ਸੀ ਬੜੀ ਚਲਾਕ
1: ਲੈ ਕਰਦੇ ਕਿੱਦਾਂ ਪਏ ਆ ਫਰੈਂਡ ਹੋ ਮੇਰੇ ਆ ਲੱਸੀ ਹੋਈ ਹੈ ਤੁਸੀਂ ਤਾਂ ਐਂ ਗੱਲ ਕਰਦੇ ਜਿਵੇਂ ਅਸੀਂ ਕਦੇ ਲੱਸੀ ਨਹੀਂ ਪੀਤੀ ਹੁੰਦੀ ਸਾਡੇ ਘਰੇ ਪਤਾ ਰੋਜ਼ ਕਿੰਨੀ ਲੱਸੀ ਬਣਦੀ ਹੈ ਤੁਸੀਂ ਗੱਲ ਲੱਸੀ ਦੀ ਕਰਦੇ ਹੋ ਸਾਡੇ ਤਾਂ ਡੋਗੀ ਵੀ ਸਾਰੇ ਲੱਸੀ ਪੀਂਦੇ ਨੇ ਸਵੇਰੇ ਸ਼ਾਮ ਦੁਪਹਿਰੇ ਤਿੰਨ ਤਿੰਨ ਟਾਈਮ ਡੋਗੀ ਨੂੰ ਵੀ ਲੱਸੀ ਪਿਆਉਂਦੇ ਆ
0: ਨਹੀਂ ਆਹੋ ਕੁੜੇ ਮੈਨੂੰ ਪਤਾ ਜਿਹੜੀ ਤੂੰ ਲੱਸੀ ਪਿਆਉਂਦੀ ਆ ਜਦੋਂ ਦੁੱਧ ਉਬਲਣਾ ਧਰ ਦਿੰਦੀ ਹੈ ਤੇ ਪਾਈ ਅੱਗ ਉਬਲ ਕੇ ਬਾਹਰ ਹੋ ਜਾਂਦਾ ਜਦੋਂ ਤੇਰਾ ਧਿਆਨ ਹੁੰਦਾ ਰੀਲਾਂ ਚ ਕੁੜੇ ਉਸੇ ਨੂੰ ਇਕੱਠਾ ਕਰਕੇ ਤੇ ਤੂੰ ਪਾ ਲੈਂਦੀ ਆ ਡੋਂਗੇ ਚ ਤੇ ਵਿੱਚ ਪਾ ਕੇ ਮਾੜਾ ਜਿਹਾ ਪਾਣੀ ਬਣਾ ਲੈਂਦੀ ਆ ਕੱਚੀ ਲੱਸੀ ਫਿਰ ਆਖੂ ਦੇਖੋ ਹਮਾਰੇ ਡੋਗ ਲੱਸੀ ਪੀ ਰਹੇ ਹੈ
1: ਤੁਸੀਂ ਤਾਂ ਮੇਰੀ ਜ਼ਿਆਦਾ ਹੀ ਬੇਇੱਜ਼ਤੀ ਕਰ ਰਹੇ ਹੋ ਐਡਾ ਵੀ ਨਹੀਂ ਹੈ ਬੀਬੋ ਸਿਸ ਉਹ ਤਾਂ ਇੱਕ ਵਾਰੀ ਹੋ ਗਿਆ ਸੀਗਾ ਤੇ ਤੁਸੀਂ ਤਾਂ ਕਹਿੰਦੇ ਮੈਂ ਰੋਜ਼ ਕਰਦੀ ਹਾਂ ਐਡਾ
0: ਨੀ ਲੈ ਦੱਸ ਕੁੜਾ ਮੈਨੂੰ ਕਿਹੜਾ ਤੂੰ ਆਹ ਗੱਲ ਕਦੇ ਦੱਸੀ ਆ ਆਹ ਦੇਖ ਲਾ ਬੰਦਾ ਆਪਦੀ ਗੱਲ ਚ ਆਪੇ ਹੀ ਫਸ ਜਾਂਦਾ ਹੁਣ ਐ ਦੱਸ ਦੇ ਫਿਰ ਡੋਲੂ ਮੇਰਾ ਇੱਥੋਂ ਉੱਥੇ ਕਿਵੇਂ ਵਗ ਗਿਆ
1: ਬੀਬੋ ਸਿਸ ਤੁਸੀਂ ਤਾਂ ਲੜਾਈ ਮੁੱਲ ਹੀ ਲੈ ਲੈਂਦੇ ਹੋ ਤਾਂ ਰੱਖਿਆ ਸੀ ਵੀ ਲਾਂਘੇ ਡੱਬੇ ਚ ਮੈਂ ਪਾਸੇ ਰੱਖਿਆ ਸੀਗਾ ਕਿ ਕਿਤੇ ਪੈਰ ਨਾ ਵੱਜੇ ਤੇ ਤੁਹਾਡੀ ਲੱਸੀ ਨਾ ਡੁੱਲ ਜੇ ਤੇ ਤੁਸੀਂ ਤਾਂ ਮੇਰੇ ਦਿਮਾਗ ਦੀ ਲੱਸੀ ਬਣਾਤੀ
0: ਨਹੀਂ ਚੈੱਕ ਕਰਾ ਲੈਣਾ ਸੀ ਭਾਈ ਕੀ ਪਤਾ ਪਹਿਲਾਂ ਹੀ ਦਿਮਾਗ ਚ ਦਹੀਂ ਭਰਿਆ ਹੋਵੇ
1: ਹਾਂ ਹਾਂ ਦਿਮਾਗ ਚ ਮੇਰੀ ਦਹੀਂ ਹੈ ਤੇ ਲੱਸੀ ਤੁਸੀਂ ਬਣਾ ਦੋ
0: ਨਹੀਂ ਭਾਈ ਡੋਲੀਏ ਹੈ ਕੁੜਾ ਤੂੰ ਐ ਪੜ੍ਹੀ ਲਿਖੀ ਕੁੜਾ ਤੈਨੂੰ ਤਾਂ ਪਤਾ ਹੀ ਹੋਣਾ ਵੀ ਅੱਜ ਕੱਲ ਆਹਨ ਪੁੱਤਿਆਂ ਦੀ ਗਰਮੀ ਕਿਉਂ ਇੰਨੀ ਜ਼ਿਆਦਾ ਹੋਣ ਲੱਗ ਗਈ ਆ ਪਹਿਲਾਂ ਤਾਂ ਭਾਈ ਇੰਨੀ ਕਦੇ ਗਰਮੀ ਨਹੀਂ ਹੁੰਦੀ ਸੀ ਨਾ ਕੋਈ ਪੱਖਾ ਨਾ ਕੋਈ ਕੂਲਰ ਨਾ ਕੋਈ ਏਸੀ ਕੁੜਾ ਕਦੇ ਇੱਕ ਤਾਈ ਆਏ ਗਏ ਤੋਂ ਹੱਥ ਵਾਲੀਆਂ ਪੱਖੀਆਂ ਜੀਆਂ ਕੱਢ ਲੈਂਦੇ ਸੀ ਵੀ ਚੱਲ ਆਏ ਗਏ ਦੇ ਮੂਹਰੇ ਟੌਰ ਜੀ ਬਣ ਜੂ ਵੀ ਇਹਨਾਂ ਦੇ ਫੁੱਲਾਂ ਵਾਲੀਆਂ ਪੱਖੀਆਂ ਨੇ ਕੁੜੇ ਅਸੀਂ ਤਾਂ ਦਰਵਾਜ਼ਿਆਂ 'ਚ ਮੰਜੇ ਡਾਹ ਕੇ ਬਹਿ ਜਾਂਦੇ ਸੀ ਐਂ ਚੱਲਦੀ ਸੀ ਏਸੀ ਕੂਲਰ ਵਰਗੀ ਹਵਾ ਜਾਂ ਭਾਈ ਖੇਤਾਂ 'ਚ ਤੇ ਜਾਂ ਵਿਹੜੇ 'ਚ ਦੁਪਹਿਰੇ ਭਾਈ ਮੰਜਾ ਡਾਹ ਕੇ ਦਰਖਤਾਂ ਥੱਲੇ ਬੈਠੇ

0: ਕਹਿੰਦੇ ਆਏ ਆਉਣੀ ਨਿੰਮ ਦੀ ਠੰਡੀ ਠੰਡੀ ਹਵਾ, ਕੁੜੇ ਏਸੀ ਕਿੱਥੋਂ ਰੀਸ ਕਰਨਗੇ। ਆ ਹੁਣ ਦੱਸ ਭਲਾ ਇਹੋ ਜਿਹਾ ਕੀ ਭਾਣਾ ਵਾਪਰ ਗਿਆ ਜਿਹੜਾ ਕੁੜੇ ਚਾਰ ਚਪੇਰੇ ਅੱਗ ਹੀ ਪਈ ਜਾਂਦੀ ਆ। ਕੁੜੇ ਕਦੇ ਕਦੇ ਤਾਂ ਖੜੀਆਂ ਗੱਡੀਆਂ ਨੂੰ ਅੱਗ ਲੱਗ ਜਾਂਦੀ ਆ, ਕਿਤੇ ਕਿਤੇ ਤਾਂ ਭਾਈ ਵੱਡੇ ਵੱਡੇ ਕਾਰਖਾਨਿਆਂ 'ਚ ਅੱਗ ਪੈ ਜਾਂਦੀ ਆ। ਕੁੜੇ ਮੈਨੂੰ ਤਾਂ ਭਾਈ ਗੱਲ ਦੀ ਸਮਝ ਨਹੀਂ ਆਉਂਦੀ ਵੀ ਇੰਨੀ ਗਰਮੀ ਲੋੜਿਆਂ ਦੀ ਇਹ ਆਈ ਕਿੱਥੋਂ ਜਾਂਦੀ ਆ।
1: ਇਸ ਨੂੰ ਕਹਿੰਦੇ ਆ ਬੀਬੋਸਿਸ ਗਲੋਬਲ ਵਾਰਮਿੰਗ।
0: ਹੈ ਨਹੀਂ ਹੈ ਕੁੜੇ ਗਲੋਬਲ ਵਾਰਮਿੰਗ ਭਾਈ ਇਹ ਕੀ ਹੁੰਦੀ ਆ? ਕੁੜੇ ਤੂੰ ਤਾਂ ਪੜ੍ਹੀ ਲਿਖੀ ਹੈ, ਮਾੜਾ ਜਿਹਾ ਚੰਗੂ ਜੇ ਸਮਝਾ। ਆ ਤੇਰੀ ਅੰਗਰੇਜ਼ੀ ਹਿੰਦੀ ਮੈਨੂੰ ਘੱਟ ਹੀ ਆਉਂਦੀ ਆ।
1: ਹੁਣ ਦੇਖੋ ਲਗਾਤਾਰ ਪੇੜ ਕੱਟੇ ਜਾ ਰਹੇ ਨੇ। ਪਹਿਲਾਂ ਕਿੰਨੇ ਪੇੜ ਹੁੰਦੇ ਸੀ, ਹਰ ਘਰ ਦੇ ਵਿੱਚ ਇੱਕ ਰੁੱਖ ਹੁੰਦਾ ਸੀ, ਉੱਥੇ ਸਾਰੇ ਰਲ ਮਿਲ ਕੇ ਬੈਠਦੇ ਸੀ। ਤੇ ਹੁਣ ਦੇਖੋ ਸੜਕਾਂ ਦੇ ਕਿਨਾਰੇ ਜਾਓ, ਪਹਿਲਾਂ ਕਿੰਨੇ ਵੱਡੇ ਵੱਡੇ ਰੁੱਖ ਹੁੰਦੇ ਸੀਗੇ, ਤੇ ਹੁਣ ਸੜਕਾਂ ਵਧਾ ਦਿੱਤੀਆਂ, ਸਾਰੇ ਰੁੱਖ

0: ਇਹ ਆਈ ਕਿੱਥੋਂ ਜਾਂਦੀ ਆ?
1: ਇਸ ਨੂੰ ਕਹਿੰਦੇ ਆ ਬੀਬੋਸਿਸ ਗਲੋਬਲ ਵਾਰਮਿੰਗ।
0: ਹੈ ਨੀ ਹੈ ਕੁੜਾ ਗਲੋਬਲ ਵਾਰਮਿੰਗ ਭਾਈ ਇਹ ਕੀ ਹੁੰਦੀ ਆ? ਕੁੜਾ ਤੂੰ ਤਾਂ ਪੜ੍ਹੀ ਲਿਖੀ ਹੈ, ਮਾੜਾ ਜਿਹਾ ਚੰਗੂ ਜੇ ਸਮਝਾ। ਆ ਤੇਰੀ ਅੰਗਰੇਜ਼ੀ ਹਿੰਦੀ ਮੈਨੂੰ ਘੱਟ ਹੀ ਆਉਂਦੀ ਆ।
1: ਹੁਣ ਦੇਖੋ ਲਗਾਤਾਰ ਪੇੜ ਕੱਟੇ ਜਾ ਰਹੇ ਨੇ। ਪਹਿਲਾਂ ਕਿੰਨੇ ਪੇੜ ਹੁੰਦੇ ਸੀ, ਹਰ ਘਰ ਦੇ ਵਿੱਚ ਇੱਕ ਰੁੱਖ ਹੁੰਦਾ ਸੀ, ਉੱਥੇ ਸਾਰੇ ਰਲ ਮਿਲ ਕੇ ਬੈਠਦੇ ਸੀ। ਤੇ ਹੁਣ ਦੇਖੋ ਸੜਕਾਂ ਦੇ ਕਿਨਾਰੇ ਜਾਓ, ਪਹਿਲਾਂ ਕਿੰਨੇ ਵੱਡੇ ਵੱਡੇ ਰੁੱਖ ਹੁੰਦੇ ਸੀਗੇ, ਤੇ ਹੁਣ ਸੜਕਾਂ ਵਧਾ ਦਿੱਤੀਆਂ, ਸਾਰੇ ਰੁੱਖ ਕੱਟੇ ਗਏ ਨੇ, ਤੇ ਛਾਂ ਦਾ ਨਾਮੋ ਨਿਸ਼ਾਨ ਨੀ। ਤੇ ਗਰਮੀ ਤਾਂ ਹੋਣੀ ਹੈ, ਬਾਕੀ ਰਹਿਣ ਦੀ ਕਸਰ ਆ ਏਸੀ ਨੇ ਪੂਰੀ ਕਰਤੀ। ਘਰ ਘਰ ਏਸੀ ਲੱਗੇ ਹੋਏ ਆ, ਜੇ ਤਿੰਨ ਕਮਰੇ ਤੇ ਤਿੰਨ ਏਸੀ, ਤੇ ਫਿਰ ਹੁਣ ਦੱਸੋ ਗਰਮੀ ਨਾ ਹੋਵੇ ਤਾਂ ਹੋਰ ਕੀ ਹੋਵੇ। ਏਸੀ ਅੰਦਰ ਤਾਂ ਵਧੀਆ ਹਵਾ ਦਿੰਦਾ, ਠੰਡੀ ਹਵਾ ਦਿੰਦਾ, ਤੇ ਤੁਹਾਨੂੰ ਪਤਾ ਜਿਹੜਾ ਕੰਪਰੈਸਰ ਬਾਹਰ ਲੱਗਿਆ ਹੁੰਦਾ ਉਹਦੇ ਚ ਕਿੰਨੀ ਗਰਮ ਹਵਾ ਜਾਂਦੀ ਹੈ, ਤੇ ਉਹ ਗਰਮ ਹਵਾ ਜਿਹੜੀ ਆ ਉਹ ਜਾਂਦੀ ਤਾਂ ਅਸਮਾਨ ਚ ਨਾ, ਉਹਦੇ ਕਰਕੇ ਗਲੋਬਲ ਵਾਰਮਿੰਗ ਹੁੰਦੀ ਹੈ ਤੇ ਗਰਮੀ ਹੁੰਦੀ ਹੈ।
0: ਅੱਛਾ, ਮਤਲਬ ਕਿ ਆਪਾਂ ਹੀ ਗਰਮੀ ਤਾਹਾਂ ਨੂੰ ਛੱਡੀ ਜਾਂਦੇ ਆ ਜਿਹੜੀ ਥੱਲੇ ਨੂੰ ਵਾਪਸ ਆਈ ਜਾਂਦੀ ਆ।
1: ਤੇ ਹੋਰ ਕੀ, ਤੇ ਹੁਣ ਦੇਖ ਲੋ ਪਹਾੜਾਂ ਤੇ ਜਿਹੜੀ ਬਰਫ਼ ਹੁੰਦੀ ਹੈ ਉਹ ਪਿਘਲਦੀ ਹੈ। ਬਰਫ਼ ਦੇ ਕਿੱਡੇ ਕਿੱਡੇ ਕਿੱਡੇ ਵੱਡੇ ਵੱਡੇ ਪਹਾੜ ਹੈ, ਸਾਰੀ ਬਰਫ਼ ਪਿਘਲਦੀ ਪਈ ਹੈ, ਉਹ ਗਰਮੀ ਕਰਕੇ ਹੀ ਹੈ ਨਾ।
0: ਅੱਛਾ ਭਾਈ, ਤਾਂ ਹੀ ਜਦੋਂ ਮੀਹਾਂ ਦੀ ਰੁੱਤ ਜੀ ਆਉਂਦੀ ਆ ਕੁੜੇ ਆਪਣੇ ਆਲੇ ਪਾਸੇ ਕਿੰਨੀ ਬਾੜ ਬੜੀ ਆ ਜਾਂਦੀ ਆ। ਮੇਰਾ ਮਤਲਬ ਹੈ ਪਾਣੀ ਚੜ ਜਾਂਦਾ ਨਦੀਆਂ ਦਾ, ਇਹ ਇਹਦਾ ਮਤਲਬ ਹੈ ਉਹ ਬਰਫ਼ ਖੁਰੀ ਜਾਂਦੀ ਆ।
1: ਬਿਲਕੁਲ, ਤੇ ਕਿੰਨਾ ਨੁਕਸਾਨ ਹੁੰਦਾ ਹਰ ਇੱਕ ਸਾਲ। ਤੇ ਦੇਖੋ ਇਹ ਰੱਬ ਕਰਨ ਵਾਲਾ ਥੋੜੀ ਆ, ਆਪਾਂ ਕਰਨ ਵਾਲੇ ਆ, ਆਪਾਂ ਸਹੂਲਤਾਂ ਲੱਭਦੇ ਜਾਂਦੇ ਆ ਤੇ ਸਾਰਾ ਚੱਲਣਾ ਵੀ ਸਾਨੂੰ ਪੈਂਦਾ।
0: ਨਹੀਂ ਆਹੋ ਭਾਈ, ਇੱਕ ਦਿਨ ਕੁੜਿਆ ਰੇਡੀਏ ਵਾਲੇ ਦੱਸੀ ਜਾਂਦੇ ਸੀ, ਕਹਿੰਦੇ ਧਰਤੀ ਕਾ ਪਾਣੀ 600-700 ਫੀਟ ਨੀਚੇ ਤੱਕ ਚਲਾ ਗਿਆ, ਕਹਿੰਦੇ ਪੀਣ ਵਾਲਾ ਚੰਗਾ ਪਾਣੀ ਧਰਤੀ ਥੱਲੋਂ ਮਿਲਣਾ ਔਖਾ ਹੋਈ ਜਾਂਦਾ। ਤੇ ਨਾਲੇ ਭਾਈ ਕਹਿੰਦੇ ਪੱਕੇ ਵਿਹੜੇ ਹੋ ਗਏ, ਪੱਕੀਆਂ ਸੜਕਾਂ ਹੋ ਗਈਆਂ, ਕੁੜੇ ਜਿੱਥੇ ਖੇਤੀਬਾੜੀ ਹੁੰਦੀ ਸੀ ਉੱਥੇ ਵੱਡੀਆਂ ਵੱਡੀਆਂ ਕਲੋਨੀਆਂ ਬਣ ਗਈਆਂ, ਉੱਥੇ ਵੀ ਭਾਈ ਸੜਕਾਂ ਦੇ ਜਾਲ ਵਿਸਗੇ। ਤੇ ਨਾਲੇ ਭਾਈ ਜਦੋਂ ਮੀਂਹ ਪੈਂਦਾ ਹੈ ਧਰਤੀ ਤਾਂ ਪਾਣੀ ਸੋਖਣਾ ਬੰਦ ਹੀ ਕਰ ਗਈ, ਸੋਖੂ ਵੀ ਕਿੱਥੋਂ ਜਦੋਂ ਕਿਸੇ ਨੇ ਕੱਚਾ ਥਾਂ ਹੀ ਨਹੀਂ ਛੱਡਿਆ। ਕੁੜੇ ਜਿਹੜੇ ਮਰਜ਼ੀ ਘਰੇ ਵਗ ਜਾ, ਜਿਹੜੀ ਮਰਜ਼ੀ ਧਰਮਸ਼ਾਲਾ 'ਚ ਵਗ ਜਾ, ਜਿਹੜੇ ਮਰਜ਼ੀ ਕਿਸੇ ਹੋਰ ਥਾਂ 'ਤੇ ਵਗ ਜਾ, ਕੁੜੇ ਐਡੇ ਵੱਡੇ ਵੱਡੇ ਸੰਗਮਰ ਲਾਏ ਪਏ ਨੇ ਪੱਥਰ, ਤੇ ਪਾਣੀ ਦੱਸ ਧਰਤੀ ਨੇ ਸਵਾਹ ਸੋਖਣਾ।
1: ਬਿਲਕੁਲ ਸਹੀ ਕਹਿ ਰਹੇ ਬੀਬੋਸਿਸ, ਪਹਿਲਾਂ ਕੱਚੀਆਂ ਸੜਕਾਂ ਹੁੰਦੀਆਂ ਸੀ, ਕੱਚੇ ਘਰ ਹੁੰਦੇ ਸੀ, ਮੀਂਹ ਪੈਂਦਾ ਸੀ ਨਾਲ ਦੀ ਨਾਲ ਸੁੱਕ ਜਾਂਦਾ ਸੀ, ਤੇ ਹੁਣ ਦੇਖ ਲੋ ਮੀਂਹ ਪੈਂਦਾ ਤਾਂ ਗਲੀਆਂ 'ਚ ਐ ਪਾਣੀ ਖੜਾ ਹੋ ਜਾਂਦਾ, ਕਿੰਨੇ ਕਿੰਨੇ ਦਿਨ ਪਾਣੀ ਸੁੱਕਦਾ ਨਹੀਂ, ਫਿਰ ਮੱਛਰ ਪੈਦਾ ਹੁੰਦਾ, ਬਿਮਾਰੀਆਂ ਪੈਦਾ ਹੁੰਦੀਆਂ।
0: ਤੇ ਨਾਲੇ ਭਾਈ ਮੈਨੂੰ ਤਾਂ ਇੱਕ ਗੱਲ ਹੋਰ ਮੇਰੇ ਖਾਨੇ ਪਈ ਸੀ, ਆ ਜਿਹੜੇ ਰੇਡੀਏ ਤੇ ਸਾਡੇ ਕਿਸਾਨ ਵੀਰ ਦੱਸੀ ਜਾਂਦੇ ਸੀ ਤੇ ਨਾਲ ਹੀ ਉਹਨਾਂ ਦੇ ਭਾਈ ਕਿਸਾਨਾਂ ਦੇ ਡਾਕਟਰ ਸੀ, ਉਹ ਕਹਿੰਦੇ ਆਪਣੇ ਪਿੰਡਾਂ 'ਚੋਂ ਛੱਪੜ ਆਪਾਂ ਕੱਢ ਤੇ, ਥਾਂ ਕਰਤੇ ਪੱਕੇ, ਅੱਗੇ ਜਿਹੜੇ ਛੱਪੜ ਹੁੰਦੇ ਸੀ ਪਿੰਡਾਂ ਦਾ ਮਾੜਾ ਮੋਟਾ ਪਾਣੀ ਜਿਹੜਾ ਨਾਲੀਆਂ ਰਾਹੀਂ ਇਕੱਠਾ ਹੁੰਦਾ ਸੀ ਉਹ ਪੁਣ ਪੁਣ ਕੇ ਧਰਤੀ ਦੇ ਥੱਲੇ ਜਾਂਦਾ ਸੀ, ਇਹਦੇ ਨਾਲ ਜਿਹੜਾ ਧਰਤੀ ਦਾ ਪਾਣੀ ਆ ਨਾ ਕਹਿੰਦੇ ਉਹ ਭਾਈ ਚਾਰਜ ਹੋ ਜਾਂਦਾ ਸੀ, ਆ ਜਿਵੇਂ ਤੂੰ ਮੋਬਾਈਲ ਚਾਰਜ ਕਰਦੀ ਹੁੰਦੀ ਆ, ਤੇ ਹੁਣ ਤੂੰ ਆਪ ਹੀ ਦੱਸ ਜਦੋਂ ਤੂੰ ਚਾਰਜ ਤਾਂ ਲਾਇਆ ਨਾ ਤੇਰਾ ਮੋਬਾਈਲ ਕੀ ਸਵਾਹ ਚੱਲੂਗਾ।
1: ਬਿਲਕੁਲ ਸਹੀ ਕਹਿ ਰਹੇ ਤੁਸੀਂ, ਤੁਹਾਨੂੰ ਤਾਂ ਬੜੀ ਨੌਲੇਜ ਹੈ।
0: ਆ ਬਸ ਮਾੜਾ ਮੋਟਾ ਭਾਈ ਰੇੜੀਏ ਛੇੜੀਏ ਤੇ ਸੁਣ ਲਈਦਾ, ਨਹੀਂ ਸਾਨੂੰ ਅਨਪੜਾਂ ਨੂੰ ਕਹਿਦੀਆਂ ਨਾਲ ਜਾਣ ਉਲ ਜਾਣੇ।
1: ਓ ਬੀਬੋਸਿਸ, ਤੁਹਾਨੂੰ ਤਾਂ ਬੜੀ ਨੌਲੇਜ ਹੈ।
0: ਨਾ ਭਾਈ ਹਾ ਗੱਲ ਨਾ ਆਖ, ਉੱਤੋਂ ਸਿਖਰ ਦੁਪਹਿਰ ਦੀ ਗਰਮੀ ਹੈ, ਮੈਨੂੰ ਕੋਈ ਨਜ਼ਲਾ ਨੁਜ਼ਲਾ ਨਹੀਂ ਹੈਗਾ, ਮੈਂ ਜਮਾਂ ਚੰਗੀ ਭਲੀ ਆ। ਕੁੜੇ ਦੱਸ ਇੰਨੇ ਘੰਟੇ 'ਚ ਕੋਈ ਸਿੱਖ ਆਈ ਮੈਨੂੰ?
1: ਓਹੋ ਬੀਬੋਸਿਸ, ਨੌਲੇਜ, ਨੌਲੇਜ ਦਾ ਮਤਲਬ ਹੈ ਜਾਣਕਾਰੀ।
0: ਅੱਛਾ ਅੱਛਾ, ਹਾਂ ਇਹ ਆਖ ਨਾ ਫਿਰ, ਤੂੰ ਤਾਂ ਹਿੰਦੀ 'ਚ ਬੋਲੀ ਜਾਂਦੀ ਸੀ। ਭਾਈ ਮੈਂ ਤਾਂ ਇਹੋ ਕਹਿੰਦੀ ਸੀ, ਆ ਰੇੜੀਆ ਛੇੜੀਆ ਚਾਰ ਮਿੰਟ ਸੁਣ ਲੈਂਦੇ ਆ ਤਾਂ ਗੱਲ ਖਾਨੇ ਪੈ ਜਾਂਦੀ ਆ, ਆ ਖਬਰਾਂ 'ਚ ਵੀ ਦੱਸ ਦਿੰਦੇ ਆ ਵੀ ਕਿਹੜੇ ਮੁਲਕ ਦਾ ਕਿਹੜਾ ਬੰਦਾ ਆਪਣੇ ਇੱਥੇ ਆਇਆ ਤੇ ਆਪਣੇ ਮੁਲਕ ਦਾ ਕਿਹੜਾ ਬੰਦਾ ਬਗਾਨੇ ਮੁਲਕ ਗਿਆ, ਤੇ ਨਾਲੇ ਭਾਈ ਕਿਹੜੀਆਂ ਕਿਹੜੀਆਂ ਸਲਾਹਾਂ ਕੀਤੀਆਂ ਨੇ, ਇਹ ਤਾਂ ਭਾਈ ਸਾਰਾ ਰੇੜੀਆ ਹੀ ਦੱਸ ਦਿੰਦਾ।
1: ਹਾਂ ਸਕੀਮਾਂ ਵੀ ਦੱਸਦਾ ਰੇਡੀਓ, ਬਹੁਤ ਸਾਰੀ ਨੌਲੇਜ ਜਿਹੜੀ ਹੈ ਰੇਡੀਓ ਤੋਂ ਮਿਲਦੀ ਹੈ, ਸੁਣਿਆ ਕਰੋ ਤੁਸੀਂ।
0: ਨਹੀਂ ਹਾਂ ਭਾਈ, ਇੱਕ ਹੋਰ ਦੱਸਦੇ ਸੀ, ਆ ਪਰਲੇ ਪਾਸੇ ਡੂੰਘਾ ਜਿਹਾ ਉੱਤਰ ਕੇ ਇੱਕ ਦੇਸ਼ ਹੈ ਕਹਿੰਦੇ, ਉਹ ਆਪਣਾ ਪੜ੍ਹਿਆ ਪਤਾ ਨਹੀਂ ਕੀ ਆਪਣਾ ਸਬਜ਼ੀਆਂ ਜਿਹੀਆਂ ਵਰਗਾ ਨਾਂ ਸੀ, ਆ ਕਰੇਲਾ ਕਰੇਲਾ ਜਿਹਾ ਕਹੀ ਜਾਂਦੇ ਸੀ।
1: ਓਹੋ ਕਰੇਲਾ ਨੀ, ਖੈਰਲਾ, ਖੈਰਲਾ।
0: ਅੱਛਾ ਖੈਰਲਾ, ਠੀਕ ਆ ਨੀ ਹਾਂ ਹਾਂ ਸੱਚ ਭਾਈ ਆਹੀ ਤੇਰਾ ਕੇਰਲਾ ਨੀ ਉਹ ਕਹਿੰਦੇ ਕੇਰਲਾ ਤੇ ਉਹਦੇ ਨਾਲ ਹੀ ਕੋਈ ਹੋਰ ਹੈਗਾ ਗਾ ਤਮਿਲ ਨੱਡੂ ਪਤਾ ਨੀ ਹੈ।

0: ਕਹਿੰਦੇ ਉਧਰ ਤਾਂ ਲੋਕਾਂ ਨੇ ਮੀਂਹ ਦਾ ਪਾਣੀ ਘਰਾਂ ਦੇ ਵਿੱਚ ਧਰਤੀ 'ਚ ਸਟੋਰ ਕਰ ਰੱਖਿਆ। ਕਹਿੰਦੇ ਜਦੋਂ ਕਿਤੇ ਮੀਂਹ ਪੈਂਦਾ ਕੁੜੇ ਉਹ ਤਾਂ ਕਿੰਨੇ ਹਜ਼ਾਰ ਲੀਟਰ ਪਾਣੀ ਧਰਤੀ ਦੇ ਥੱਲੇ ਬਣਾਏ ਹੋਏ ਖੂਹਾਂ 'ਚ ਇਕੱਠਾ ਕਰ ਲੈਂਦੇ ਨੇ, ਤੇ ਜਿਹੜੇ ਫਿਰ ਸਾਲ 6 ਮਹੀਨੇ ਉਸੇ 'ਚੋਂ ਵਰਤਦੇ ਆ, ਚਾਹੇ ਕੋਈ ਗੱਡੀ ਧੋਣੀ ਹੋਵੇ, ਚਾਹੇ ਭਾਈ ਬੂਟਿਆਂ ਨੂੰ ਪਾਣੀ ਦੇਣਾ ਹੋਵੇ, ਤੇ ਚਾਹੇ ਭਾਈ ਕੋਈ ਫਰਸ਼ ਧੋਣਾ ਹੋਵੇ। ਤੇ ਆਪਣੇ ਵਾਲੇ ਛੱਡ ਕੇ ਮੱਛੀ ਮੋਟਰ ਆਪ ਏਸੀ ਥੱਲੇ ਸੌਂ ਜਾਂਦੇ ਆ, ਤੇ ਬਾਹਰ ਟੈਂਕੀ ਭਰ ਕੇ ਸਾਰਾ ਪਾਣੀ ਭਾਈ ਨਾਲੀ 'ਚ ਹੀ ਰੁੜਦਾ।
1: ਜੇਕਰ ਬੀਬੋ ਸਿਸ ਜੇ ਬਬਲੀ ਸਿਸ ਆਪਣੇ ਕੋਲ ਹੁੰਦੇ ਤੇ ਤੁਹਾਡੀਆਂ ਗੱਲਾਂ ਸੁਣ ਕੇ ਕਿੰਨੇ ਖੁਸ਼ ਹੋਣੇ ਸੀ, ਮੇਰੀਆਂ ਗੱਲਾਂ ਸੁਣ ਕੇ ਵੀ ਕਿੰਨੇ ਖੁਸ਼ ਹੋਣੇ ਸੀ, ਤੇ ਨਾਲ ਹੋਰ ਜਾਣਕਾਰੀ ਵੀ ਉਹਨਾਂ ਨੇ ਦੇਣੀ ਸੀਗੀ।
0: ਨੀ ਆਹੋ ਸੱਚ ਭਾਈ, ਕੁੜੇ ਉਹਨੂੰ ਵੀ ਫੋਨ ਫਾਨ ਜਾਂ ਮਾਰ ਲੈਂਦੀ, ਬੁਲਾ ਲੈਂਦੀ, ਕੋਈ ਦੋ ਚਾਰ ਦੁੱਖ ਸੁੱਖ ਉਹਦੇ ਨਾਲ ਹੋ ਜਾਂਦੇ, ਕੀ ਪਤਾ ਅਗਲੀ ਮੇਰਾ ਡੋਲੂ ਵੀ ਲਈ ਆਉਂਦੀ।
1: ਮੈਂ ਕੀਤਾ ਸੀ ਫੋਨ, ਮੈਂ ਕਿਹਾ ਬਬਲੀ ਸਿਸ ਮੈਨੂੰ ਇੱਕ ਕੰਮ ਸੀ, ਅੱਗੋ ਬੱਚੇ ਮੈਨੂੰ ਕੀ ਕਹਿੰਦੇ ਫੋਨ ਤੇ?
0: ਨੀ ਅੱਸਿਆ, ਫਿਰ ਕੀ ਆਖਿਆ ਬਬਲੀ ਨੇ?
1: ਕਹਿੰਦੇ ਚੱਲ ਠੀਕ ਹੈ ਕਰ ਲੈ ਕੰਮ।
0: ਅੱਛਾ ਅੱਛਾ, ਇਹਦਾ ਮਤਲਬ ਤੇਰਾ ਕੰਮ ਤੇਰੇ ਤੇ ਹੀ ਪਾਤਾ। ਚੱਲ ਕੋਈ ਨਾ, ਬਬਲੀ ਭਾਈ ਨੂੰ ਸਿਆਣੀ ਬਹੁਤ ਹੈ, ਗੱਲਾਂ ਬੜੀਆਂ ਸਮਝਦਾਰ ਕਰਦੀ ਆ। ਤੇ ਨਾਲੇ ਭਾਈ ਗੱਲ ਸੁਣ ਡੋਲੀਏ, ਤੂੰ ਐ ਮੂੰਹ ਜਾ ਬਣਾ ਕੇ ਨਾ ਬੈਠੀ ਰਿਹਾ ਕਰ, ਉਹ ਗੱਲ ਵੱਖਰੀ ਆ ਵੀ ਸੱਸ ਦੇ ਮੂਹਰੇ ਤੈਨੂੰ ਕੱਲਾ ਮੂੰਹ ਹੀ ਬਣਾਉਣਾ ਆਉਂਦਾ। ਕੁੜੇ ਤੂੰ ਮਾੜੀ ਮੋਟੀ ਹੱਸਦੀ ਰਿਹਾ ਕਰ, ਤੇਰੀ ਉਮਰ ਹੈ ਹੱਸਣ ਖੇਡਣ ਦੀ, ਐਵੇਂ ਨੀ ਝੋਰਾ ਜਾ ਲਾ ਕੇ ਬੈਠੇ ਰਹੀ ਦਾ ਹੁੰਦਾ ਹੈ। ਇਹ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਹਾਡਾ ਸੱਸ ਨੂੰਹਾਂ ਦਾ ਪਿਆਰ ਬਣਿਆ ਰਹੇ, ਇਹ ਤਾਂ ਭਾਈ ਦੋ ਭਾਂਡੇ ਆ, ਕਦੇ ਤੜਕੇ ਖੜਕ ਗਏ ਤੇ ਕਦੇ ਭਾਈ ਆਥਣੇ।
1: ਦੇਖੋ ਬੀਬੋ ਸਿਸ, ਜ਼ਿੰਦਗੀ 'ਚ ਮੇਰੇ ਇੰਨੇ ਦੁੱਖ ਨੇ, ਇੰਨੇ ਦੁੱਖ ਨੇ, ਫੇਰ ਵੀ ਮੈਂ ਬਹੁਤ ਖੁਸ਼ ਰਹਿੰਦੀ ਹਾਂ। ਮੈਂ ਸੋਚਦੀ ਹਾਂ ਕਿਤੇ ਮੈਂ ਬੇਸ਼ਰਮ ਤਾਂ ਨਹੀਂ?
0: ਨਹੀਂ ਨਾ ਨਾ ਭਾਈ, ਇੰਨਾ ਗੂੜਾ ਨਾ ਸੋਚਿਆ ਕਰ, ਕਈ ਵਾਰ ਗੱਲ ਸੱਚੀ ਸੋਚੀ ਜਾਂਦੀ ਹੈ। ਨੀਲਾ ਭਾਈ ਗੱਲ ਸੁਣ ਡੋਲੀਏ, ਤੈਨੂੰ ਮੈਂ ਮਾੜਾ ਜਿਹਾ ਖੁਸ਼ ਕਰਦਿਆਂ ਹੈ, ਤੂੰ ਐਵੇਂ ਤੜਕੇ ਦੀ ਗੁਸਮੁਸੀ ਦੀ ਬੈਠੀ ਆ। ਨੀਲਾ ਮੇਰੇ ਘਰ ਵਾਲੇ ਦੀ ਗੱਲ ਸੁਣ ਲਾ ਭਾਈ, ਕੁੜੇ ਕੱਲ ਤੜਕੇ ਹੀ ਨਹਾ ਧੋ ਕੇ ਸੁਨੇਹਾ ਹੀ ਮੇਰੇ ਮੱਥੇ ਲੱਗਿਆ, ਤੇ ਮੈਂ ਵੀ ਪੁੱਛ ਲਿਆ ਹੈ ਵੀ ਅੱਜ ਕਿਵੇਂ ਇੰਨੀ ਕਾਹਦੀ ਟੌਰ ਕੱਢੀ ਆ, ਵੀ ਕਿੱਥੇ ਜਾਣਾ ਤੇ ਕਾਹਦੀ ਖੁਸ਼ੀ ਚੜੀ ਆ ਭਾਈ ਤੈਨੂੰ। ਅੱਗੋ ਮੈਨੂੰ ਬਲਾਸ ਮਾਰ ਕੇ ਪਤਾ ਕੀ ਕਹਿੰਦਾ?
1: ਹਾਂ ਕੀ ਕਹਿੰਦੇ ਵੀਰ ਜੀ?
0: ਉਹ ਕਹਿੰਦੇ ਗੱਲ ਸੁਣ ਬੀਬੋ, ਕਹਿੰਦਾ ਤੇਰੇ ਮੇਰੇ ਵਿਆਹ ਨੂੰ 25-26 ਸਾਲ ਹੋ ਗਏ, ਤੇ ਨਾਲੇ ਗੱਲ ਸੁਣ, ਆਪਾਂ ਨੂੰ ਇਕੱਠਿਆਂ ਰਹਿੰਦਿਆਂ ਨੂੰ ਬੜਾ ਟਾਈਮ ਹੋ ਗਿਆ, ਜਿਹੜਾ ਬੜਾ ਵਧੀਆ ਲੰਘਿਆ। ਤੇ ਨਾਲੇ ਭਾਈ ਜਿਹੜਾ ਤੂੰ ਅੱਜ ਕੱਲ੍ਹ ਖਾਣਾ ਪਾਣੀ ਜਿਹਾ ਬਣਾਉਣੀ ਆ ਨਾ, 25 ਸਾਲਾਂ 'ਚ ਇਹਦੇ 'ਚ ਬੜਾ ਹੀ ਫਰਕ ਆ ਗਿਆ। ਨੀ ਭਾਈ ਮੈਨੂੰ ਤਾਂ ਇੰਨਾ ਚਾਅ ਚੜਿਆ, ਇੰਨਾ ਚਾਅ ਚੜਿਆ, ਬਸ ਪੁੱਛ ਹੀ ਨਾ ਹੈ। ਮੈਨੂੰ ਤਾਂ ਇਹ ਲੱਗਿਆ ਵੀ ਅੱਜ ਮੈਂ ਰੋਟੀ ਨਾ ਖਾਵਾਂ, ਵੀ ਇੰਨਾ ਚਾਹ ਭਾਈ ਹੈ।
1: ਓਹੋ ਕਿੰਨੇ ਵਜੇ ਵੀਰ ਜੀ ਨੇ ਕਿੰਨੀ ਤਾਰੀਫ ਕਰਦੇ ਨੇ, ਤੇ ਮੈਂ ਜਿਹੜਾ ਕੁਛ ਮਰਜ਼ੀ ਬਣਾ ਲਾ ਮੇਰੀ ਕੋਈ ਤਾਰੀਫ ਹੀ ਨਹੀਂ ਕਰਦਾ।
0: ਨੀ ਤੂੰ ਗਾਹਾਂ ਸੁਣ, ਤਾਰੀਫ ਤਾਂ ਇਹਦੇ 'ਚ ਤੇਰੀ ਵੀ ਆਜੂਗੀ। ਨੀ ਮੈਂ ਕਿਹਾ ਵੀ ਭਾਈ ਹੁਣ ਤੂੰ ਦੱਸ ਹੀ ਦੇ ਵੀ ਇਹੋ ਜਿਹਾ ਕੀ ਫਰਕ ਦੇਖ ਲਿਆ ਤੈਂ, ਖਾਣਾ ਅੱਗੇ ਵੀ ਮੈਂ ਬਣਾਉਂਦੀ ਸੀ ਤੇ ਖਾਣਾ ਭਾਈ ਹੁਣ ਵੀ ਮੈਂ ਬਣਾਉਂਦੀ ਹਾਂ, ਵੀ ਜਿਹੜਾ ਤੂੰ ਫਰਕ ਹੈ ਮੇਰਾ ਦਿਲ ਖੁਸ਼ ਕਰ ਹੀ ਦੇ, ਵੀ ਹੁਣ ਤੂੰ ਦੱਸ ਹੀ ਦੇ ਮੇਰੇ ਹੱਥਾਂ 'ਚ ਕਿੰਨਾ ਰਸ ਹੈ।
1: ਅੱਛਾ ਫਿਰ ਵੀਰ ਜੀ ਨੇ ਦੱਸਿਆ?
0: ਨੀ ਆਹੋ ਸੁਣ ਲਾ ਫਿਰ ਉਹਦੀ, ਉਹ ਕਹਿੰਦਾ ਆਹਾ ਫਰਕ ਤਾਂ ਕੋਈ ਖਾਸ ਨਹੀਂ, ਕਹਿੰਦਾ ਬਸ ਅੱਗੇ ਆਏ ਸੀ ਵੀ ਤੇਰੇ ਦਾਲ ਸਬਜ਼ੀ 'ਚੋਂ ਕਾਲੇ ਵਾਲ ਨਿਕਲਦੇ ਸੀ, ਕਹਿੰਦਾ ਹੁਣ ਆਹਾ ਚਿੱਟੇ ਵਾਲ ਨਿਕਲਦੇ ਆ।
1: ਇਹ ਤਾਂ ਬਹੁਤ ਵਧੀਆ ਕਿਹਾ ਵੀਰ ਜੀ ਨੇ, ਇਹ ਗੱਲ ਤਾਂ ਮੈਂ ਵੀਰ ਜੀ ਨਾਲ ਐਗਰੀ ਖਾ ਰਹੀ ਹਾਂ। ਤਈਓ ਤਾਂ ਇੱਕ ਵਾਰ ਸਬਜ਼ੀ ਲੈ ਗਈ ਸੀ ਤੁਹਾਡੇ ਤੋਂ, ਉਸ ਤੋਂ ਬਾਅਦ ਮੈਂ ਸਬਜ਼ੀ ਨਹੀਂ ਦੁਬਾਰਾ ਤੁਹਾਡੇ ਤੋਂ ਮੰਗ ਕੇ ਖਾਧੀ।
0: ਨੀ ਆਹੋ ਭਾਈ ਹੁਣ ਕਿਉਂ ਖਾਣੀ ਆ, ਜਵਾਨੀ ਪਹਿਰੇ ਫਿਕਰਾਂ 'ਚ ਬਾਲ ਝੜਦੇ ਸੀ, ਕੁੜੇ ਹੁਣ ਬੁਢਾਪੇ ਕਰਕੇ ਝੜਦੇ ਆ, ਇਹ 'ਚ ਮੇਰਾ ਭਲਾ ਕੀ ਕਸੂਰ ਦੱਸ।
1: ਵੈਸੇ ਦੇਖੋ ਮੀਆਂ ਬੀਵੀ 'ਚ ਲੜਾਈ ਝਗੜੇ ਹੁੰਦੇ ਰਹਿੰਦੇ ਆ, ਪਰ ਮੈਨੂੰ ਇੱਕ ਗੱਲ 'ਤੇ ਬਹੁਤ ਗੁੱਸਾ ਆਉਂਦਾ।
0: ਨੀ ਓਹੋ ਕੁੜੇ ਬੀਪੀ ਮੇਰਾ ਵੱਧਦਾ ਤੇ ਗੁੱਸਾ ਤੈਨੂੰ ਆਈ ਜਾਂਦਾ। ਲੈ ਚੱਲ ਕੋਈ ਨੀ, ਤੂੰ ਵੀ ਗੁੱਸਾ ਕੱਢ ਹੀ ਲੈ, ਬੀਬੋ ਵੀ ਅੱਜ ਬੜੀ ਸਿਆਣੀ ਹੈ, ਤੇਰੀ ਗੱਲ ਦਾ ਗੁੱਸਾ ਜਮਾ ਹੀ ਨਹੀਂ ਕਰਦੀ।
1: ਮੈਂ ਕੀ ਦੱਸਾਂ ਤੁਹਾਨੂੰ ਮੇਰੀ ਸਭ ਤੋਂ ਵੱਡੀ ਕਮਜ਼ੋਰੀ, ਮੈਂ ਜਦੋਂ ਹਬੀ ਨਾਲ ਜਾਂ ਸਾਸੂ ਮਾਂ ਨਾਲ ਲੜਦੀ ਹਾਂ ਮੈਨੂੰ ਕੋਈ ਜਵਾਬ ਨਹੀਂ ਸੁਝਦਾ, ਤੇ ਜਦੋਂ ਘੰਟਾ ਹੋ ਜਾਏ ਲੜਾਈ ਨੂੰ ਤੇ ਮੈਨੂੰ ਸਾਰੇ ਜਵਾਬ ਯਾਦ ਆ ਜਾਂਦੇ ਆ।
0: ਨੀ ਇਹਦਾ ਮਤਲਬ ਹੈ ਤੇਰੀ ਮੈਮਰੀ ਥੋੜੀ ਜੀ ਵੀਕ ਹੈ, ਤੂੰ ਮਾੜਾ ਮੋਟਾ ਕੁੜੇ ਕਾਜੂ ਬਦਾਮ ਖਾਇਆ ਕਰ, ਨਿਰਣੇ ਕਾਲ ਜੇ ਦਹੀਂ ਪੀਆ ਕਰ ਫੈਂਟ ਕੇ, ਤੇਰੇ ਦਿਮਾਗ ਨੂੰ ਵੀ ਠੰਡਕ ਪਵੇ ਤੇ ਤੇਰੇ ਕਲੇਜੇ ਨੂੰ ਵੀ। ਤੇ ਮਾੜੀ ਮੋਟੀ ਭਾਈ ਆ ਸਵੇਰੇ ਉੱਠ ਕੇ ਸੈਰ ਸੂਰ ਕਰ ਲਿਆ ਕਰ, ਹੈਂ ਸਾਰਾ ਦਿਨ ਮੋਬਾਈਲ 'ਚ ਜੂਆਂ ਜੀਆਂ ਮਾਰਦੀ ਰਹਿੰਦੀ ਹੈ, ਠੁੰਗਾਂ ਜੀਆਂ ਮਾਰਦੀ ਰਹਿੰਦੀ ਹੈ, ਕੋਈ

0: ਬੜਾ ਮੋਟਾ ਐਕਸਰਸਾਈਜ਼ ਹੋ ਜਾਂਦੀ ਹੈ ਦਿਮਾਗ ਦੀ, ਬਾਹਰ ਨਿਕਲੇ ਬੰਦਾ ਕੁੜੇ ਠੰਡੀ ਤੇ ਤਾਜ਼ੀ ਹਵਾ ਦਿਮਾਗ ਨੂੰ ਉਈ ਤਾਜ਼ਾ ਤਾਜ਼ਾ ਕਰ ਦਿੰਦੀ ਆ।
1: ਗੱਲ ਤੁਹਾਡੀ ਸਹੀ ਲੱਗਦੀ ਹੈ, ਚਲੋ ਕਰਕੇ ਦੇਖੂਗੀ ਮੈਂ। ਬਿਲਕੁਲ, ਬਾਕੀ ਗੱਲ ਇਹ ਹੈ ਬੀਬੋ ਸਿਸ, ਤੁਹਾਨੂੰ ਦੇਖ ਕੇ ਵੈਸੇ ਲੱਗਦਾ ਹੈ।
0: ਹਾਂ ਲੱਗਦਾ ਨਾ, ਹਨਾ ਲੱਗਦਾ ਨਾ ਮੈਨੂੰ ਦੇਖ ਕੇ। ਹਾਂ
1: ਜਮਾਨ ਲੱਗਦਾ, ਸਵੇਰੇ 4 ਵਜੇ ਉੱਠ ਜਾਂਦੇ ਹੋ ਤੇ ਜੋ ਫਿਰਨ ਲੱਗਦੇ ਹੋ ਗਲੀ ਦੇ ਵਿੱਚ, ਗੇੜੇ ਕੱਢੇ ਉਹਦੇ ਘਰ ਵੜੋ ਉਹਦੇ ਘਰ ਵੜੋ, ਆਹ ਦੇਖ ਲਓ ਸ਼ਿਖਰ ਦੁਪਹਿਰੇ ਪਤਾ ਨੀ ਡੁੱਲ ਚੁੱਕੇ ਕਿੱਥੇ ਜਾਈ ਜਾਂਦੇ ਸੀ, ਉਹਦਾ ਮੈਂ ਰੋਕ ਲਿਆ। ਐਈ ਤੇ ਤੁਹਾਡੀ ਮੈਮਰੀ ਤੇਜ਼ ਹੁੰਦੀ ਹੈ।
0: ਓਹੋ ਕੁੜਾ ਡੌਲੀਏ ਜਿਵੇਂ ਮਰਜ਼ੀ ਲਾ ਲਾ, ਬਸ ਤੂੰ ਇਹ ਤਾਂ ਗੱਲ ਮੰਨਦੀ ਆ ਨਾ ਵੀ ਤੇਰੇ ਨਾਲੋਂ ਮੇਰੀ ਮੈਮਰੀ ਬੜੀ ਤੇਜ਼ ਹੈ।
1: ਕੱਲੀ ਮੈਮਰੀ ਦੀ ਗੱਲ ਕਰਦੇ ਹੋ, ਤੁਹਾਡੀ ਕੱਲੀ ਮੈਮਰੀ ਤੇਜ਼ ਨਹੀਂ, ਤੁਸੀਂ ਤਾਂ ਖੁਦ ਆਪ ਵੀ ਬੜੇ ਤੇਜ਼ ਹੋ।
2: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਛੋਲੀਆਂ, ਭਾਗ ਲੈਣ ਵਾਲੇ ਕਲਾਕਾਰ ਸਨ ਡੌਲੀ ਦਾ ਕਿਰਦਾਰ ਨਿਭਾਇਆ ਸੀ ਮੈਂ, ਯਾਨੀ ਕਿ ਸੀਮਾ ਮਹਿਰਾ ਨੇ, ਬੀਬੋ ਦਾ ਕਿਰਦਾਰ ਨਿਭਾਇਆ ਸੀ ਸੰਦੀਪ ਸ਼ੇਰਗਿੱਲ ਨੇ। ਆਓ ਸੁਣ ਲੈਣੇ ਸਰੋਤੇ ਕੁਝ ਸੰਦੇਸ਼।
3: ਪੇਸ਼ ਹੈ ਸਭ ਕਾ ਫੇਵਰੇਟ
4: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

0: ਤੇ ਸਰੋਤਿਓ, ਇਸ ਦੇ ਨਾਲ ਹੀ ਪ੍ਰੋਗਰਾਮ ਘਰ ਪਰਿਵਾਰ ਦਾ ਵੇਲਾ ਹੁਣ ਮੁੱਕਦਾ ਹੈ। ਮੈਨੂੰ ਸੀਮਾ ਮਹਿਰਾ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: ਸਰੋਤਿਓ, ਹੁਣੀ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:09 ਤੇ 25 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 1:10 ਤੇ ਰਿਲੇਅ ਕਰਾਂਗੇ ਪਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਲਗਭਗ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜੋ ਕਿ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਦੂਜਾ ਵਾਧਾ ਏ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 98 ਰੁਪਏ 64 ਪੈਸੇ ਪ੍ਰਤੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 91 ਰੁਪਏ 58 ਪੈਸੇ ਹੈ। ਮੁੰਬਈ 'ਚ ਪੈਟਰੋਲ 107 ਰੁਪਏ 59 ਅਤੇ ਡੀਜ਼ਲ 94 ਰੁਪਏ 8 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ ਪੈਟਰੋਲ ਦੀਆਂ ਕੀਮਤਾਂ 109 ਰੁਪਏ 70 ਪੈਸੇ ਅਤੇ ਡੀਜ਼ਲ 96 ਰੁਪਏ 70 ਪੈਸੇ ਦਰਜ ਕੀਤੀਆਂ ਗਈਆਂ ਨੇ, ਜਦਕਿ ਚੇਨਈ 'ਚ ਪੈਟਰੋਲ ਦੀ ਕੀਮਤ 104 ਰੁਪਏ 49 ਪੈਸੇ ਅਤੇ ਡੀਜ਼ਲ 96 ਰੁਪਏ 11 ਪੈਸੇ ਪ੍ਰਤੀ ਲੀਟਰ ਹੈ। ਇਹ ਵਾਧਾ 15 ਮਈ ਨੂੰ 3 ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਕੁਝ ਦਿਨ ਬਾਅਦ ਹੀ ਕੀਤਾ ਗਿਆ। ਇਹ 4 ਸਾਲਾਂ ਤੋਂ ਵੱਧ ਸਮੇਂ 'ਚ ਈਂਧਨ ਦੀਆਂ ਕੀਮਤਾਂ 'ਚ ਪਹਿਲਾ ਬਦਲਾਅ ਸੀ। ਈਰਾਨ ਸੰਘਰਸ਼ ਅਤੇ ਹੌਰਮੁਸ ਪਨਚੋੜ ਵਿੱਚ ਰੁਕਾਵਟ ਦਰਮਿਆਨ ਵਿਸ਼ਵ ਪੱਧਰ ਦੇ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਹ ਵਾਧਾ ਹੋਇਆ ਏ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਨੇ। ਚੋਣ ਕਮਿਸ਼ਨ ਮੁਤਾਬਕ 16 ਮਈ ਦੀ ਆਖਰੀ ਤਰੀਕ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਹੁਣ ਚੋਣ ਮੈਦਾਨ 'ਚ 10,096 ਉਮੀਦਵਾਰ ਨੇ। ਨਗਰ ਨਿਗਮ ਚੋਣਾਂ ਲਈ 151 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ। ਨਗਰ ਪਰਿਸ਼ਦ ਲਈ ਦਾਖਲ ਕੀਤੇ ਗਏ 447 ਤੇ ਨਗਰ ਪੰਚਾਇਤਾਂ ਲਈ ਦਾਖਲ ਕੀਤੇ 115 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਹੈ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ ਵਿੱਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਆਜ਼ਾਦ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਸਰਵਉੱਚ ਅਦਾਲਤ ਨੇ ਅੱਜ ਜਨਤਕ ਥਾਵਾਂ ਤੇ ਫੜੇ ਗਏ ਆਵਾਰਾ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਤੋਂ ਬਾਅਦ ਵਾਪਸ ਨਾ ਛੱਡਣ ਦੇ ਆਪਣੇ ਪਹਿਲੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਨਵੰਬਰ 2025 ਦੇ ਹੁਕਮ 'ਚ ਸੋਧ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਸ਼ੈਲਟਰਾਂ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਬੱਚਿਆਂ, ਬਜ਼ੁਰਗਾਂ ਤੇ ਮੁਸਾਫਰਾਂ ਤੇ ਕੁੱਤਿਆਂ ਦੇ ਹਮਲਿਆਂ ਦੀਆਂ ਬਹੁਤ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਮੱਸਿਆ ਹਵਾਈ ਅੱਡਿਆਂ ਅਤੇ ਰਿਹਾਇਸ਼ੀ ਕਲੋਨੀਆਂ ਸਮੇਤ ਸੰਵੇਦਨਸ਼ੀਲ ਜਨਤਕ ਖੇਤਰਾਂ 'ਚ ਫੈਲ ਗਈ ਹੈ। ਬੈਂਚ ਨੇ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ 'ਚ ਅਸਫਲ ਰਹਿੰਦੇ ਨੇ, ਉਨ੍ਹਾਂ ਨੂੰ ਮਾਨਹਾਨੀ ਅਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਦਾਲਤ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਨਵਰਾਂ ਦੇ ਜਨਮ ਨਿਯੰਤਰਣ ਕੇਂਦਰ ਸਥਾਪਿਤ ਕਰਨ ਅਤੇ ਰੇਬਿਜ਼ ਵਿਰੋਧੀ ਟੀਕਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਰੇਬਿਜ਼ ਤੋਂ ਪ੍ਰਭਾਵਿਤ ਜਾਂ ਖਤਰਨਾਕ ਕੁੱਤਿਆਂ ਦੀ ਇੱਛਾ ਮੌਤ ਸਮੇਤ ਕਾਨੂੰਨੀ ਤੌਰ 'ਤੇ ਮਨਜ਼ੂਰ ਉਪਾਅ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਉੱਚ ਅਦਾਲਤਾਂ ਨੂੰ ਆਪਣੇ ਪੱਧਰ 'ਤੇ ਲਏ ਨੋਟਿਸ ਵਾਲੇ ਮਾਮਲਿਆਂ ਰਾਹੀਂ ਪਾਲਣਾ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ। ਪੰਜਾਬ 'ਚ 2 ਵੱਖ ਵੱਖ ਸੜਕ ਹਾਦਸਿਆਂ ਵਿੱਚ 1 ਪੁਲਿਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਗੁਰਦਾਸਪੁਰ 'ਚ 1 ਸੜਕ ਹਾਦਸੇ 'ਚ ਕਾਰ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਹ ਕਾਰ ਪਠਾਨਕੋਟ ਤੋਂ ਆਉਂਦੇ ਹੋਏ ਇੱਕ ਅਣਪਛਾਤੇ ਭਾਰੀ ਵਾਹਨ ਨਾਲ ਟਕਰਾ ਗਈ।

0: ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਧਰ ਹੁਸ਼ਿਆਰਪੁਰ ਵਿਚ ਇਕ ਹੋਰ ਸੜਕ ਹਾਦਸੇ ਚ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਇਹ ਹਾਦਸਾ ਪੁਲਿਸ ਕਰਮਚਾਰੀ ਦੀ ਕਾਰ ਦੇ ਦੂਜੇ ਪਾਸੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ। ਦੋਵਾਂ ਮਾਮਲਿਆਂ ਵਿਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਤੇ ਹਰਿਆਣਾ ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਕਾਰਨ ਕੱਲ ਤੋਂ ਹੀ ਅੱਤ ਦੀ ਗਰਮੀ ਕਾਰਨ ਲੂ ਵਗ ਰਹੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ, ਜਿਸ ਨੇ ਪਹਿਲਾਂ ਹੀ ਅੱਤ ਦੀ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੋਇਆ, ਨੇ ਆਉਣ ਵਾਲੇ 3 ਤੋਂ 4 ਦਿਨਾਂ ਚ ਵੱਧ ਤੋਂ ਵੱਧ ਤਾਪਮਾਨ ਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਲੋਕਾਂ ਨੂੰ ਦੁਪਹਿਰ ਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਆਕਾਸ਼ਵਾਣੀ ਨੂੰ ਦਸਿਆ ਕਿ ਇਨ੍ਹਾਂ ਸੂਬਿਆਂ ਚ ਤਾਪਮਾਨ ਕਰੀਬ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋਣ ਦੀ ਸੰਭਾਵਨਾ ਏ।
1: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42 43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ ਤੋ ਇਸਮੇ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ ਖਾਸ ਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇ ਅਗਰ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ ਫਜ਼ਿਲਕਾ ਬਠਿੰਡਾ ਮੁਕਤਸਰ ਮਾਨਸਾ ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ ਅੰਮ੍ਰਿਤਸਰ ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਂਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇ ਸਿਰਸਾ ਹਿਸਾਰ ਫਤਿਹਾਬਾਦ ਮਹਿੰਦਰਗੜ੍ਹ ਭਿਵਾਨੀ ਰੋਹਤਕ ਝੱਜਰ ਫਰੀਦਾਬਾਦ ਗੁਰੂਗ੍ਰਾਮ ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ ਤੋ ਲੂ ਕੀ ਸਥਿਤੀ ਬਣੇਗੀ ਔਰ ਉਸਕੇ ਲਿਏ ਹਮਨੇ ਯੈਲੋ ਅਲਰਟ ਰੱਖਾ ਹੋਇਆ ਯੇ ਕਰੀਬ 3 ਸੇ 4 ਦਿਨ ਕਾ ਸਮੇਂ ਹੈ ਇਸਮੇ ਬਾਰਿਸ਼ ਕੀ ਕੋਈ ਸੰਭਾਵਨਾ ਨਹੀਂ ਹੈ ਡਰਾਈ ਕੰਡੀਸ਼ਨ ਰਹੇਗੀ।
0: ਇਸ ਦੇ ਨਾਲ ਨਾਲ ਚੰਡੀਗੜ੍ਹ ਦੇ ਅਤੇ ਇਸ ਦੇ ਆਲੇ ਦੁਆਲੇ ਦੇ ਕਸਬਿਆਂ ਪੰਚਕੂਲਾ ਤੇ ਮੋਹਾਲੀ ਵਿਚ ਵੀ ਵੱਧ ਤੋਂ ਵੱਧ ਤਾਪਮਾਨ ਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:15 ਦਾ ਸਮਾਂ ਹੋ ਚੁੱਕਾ ਤੇ ਹੁਣ ਵੇਲਾ ਪ੍ਰੋਗਰਾਮ ਸਰੋਤਾ ਮੰਚ ਦਾ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਸਤਪਾਲ ਬਰਾੜ ਤੇ ਮਮਤਾ ਅਰੋੜਾ।

0: ਹਾਂ ਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੀ? ਅੱਛਾ ਸੋਹਣੇ ਤਾਂ ਦੇਖਣ ਵਾਲੇ ਸੋਹਣੇ ਹੁੰਦੇ, ਸੁਣਨ ਵਾਲੇ ਵੀ ਸੋਹਣੇ ਹੁੰਦੇ ਆ? ਅੱਛਾ ਅੱਛਾ ਚਲੋ ਸੁਣਨ ਵਾਲੇ ਵੀ ਸੋਹਣੇ ਹੁੰਦੇ ਜਿਹੜੇ ਮਨ ਨੂੰ ਹੈ ਨਾ ਸ਼ਾਂਤੀ ਬਖਸ਼ਦੇ ਆ।
1: ਬਹੁਤ ਚੰਗੇ ਜੀ।
0: ਕੀ ਸੁਧਾਰ ਕੋਈ ਕਰਨਾ ਚਾਹੋਗੇ ਕਹਿਣਾ ਚਾਹੋਗੇ? ਹਾਂਜੀ ਹਾਂਜੀ ਜੀ ਜੀ ਜੀ ਹਾਂਜੀ ਪੂਰਨ ਭਗਤ ਜੀ ਦਾ ਕਿੱਸਾ। ਹਾਂਜੀ ਠੀਕ ਹੈ। ਕਿਹੜਾ ਜੀ? ਮੱਤੇ ਵਾਲੀ ਸਰਵਣ ਸਰਵਣ ਪੁੱਤਰ
2: ਸਰਵਣ ਭਗਤ ਦਾ
0: ਸਰਵਣ ਭਗਤ ਦਾ ਹਾਂਜੀ ਹਾਂਜੀ ਚਲੋ ਠੀਕ ਹੈ ਜੀ। ਕਿੱਥੋਂ ਫੋਨ ਕਰ ਰਹੇ ਹੋ, ਕਿਹੜੇ ਪਿੰਡ ਚੋਂ?
1: ਮੇਰਾ ਪਿੰਡ ਜੀ ਹੈਗਾ ਜੀ ਪਥਰਾਲਾ ਜੀ।
0: ਪਥਰਾਲਾ ਕਿੱਥੇ ਜੇ ਪੈਂਦਾ ਇਹ?
1: ਹਾਂਜੀ
0: ਕਿੱਥੇ ਜੇ ਪੈਂਦਾ? ਡਬਲੀ ਕੋਲੇ
1: ਡਬਲੀ ਜੀ ਪੈਂਦਾ ਜੀ ਇਹਦੇ ਪਿੰਡਾ ਬਠਿੰਡੇ ਚ।
0: ਚਲੋ ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
1: ਧੰਨਵਾਦ ਜੀ
2: ਜੀ। ਅਗਲਾ ਹੁਣ ਆਪਾਂ ਸ਼ੁਰੂਆਤ ਕਰਦੇ ਹਾਂ ਵਟਸਐਪ ਮੈਸੇਜਿਸ ਤੇ ਜਿਹੜੇ ਖਾਤਾ ਨੇ ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਕੰਚਨ, ਸੁਨੀਤਾ, ਸਾਰਾ ਖੁਸ਼ਦਿਲ ਪਰਿਵਾਰ। ਉਹਨਾਂ ਨੇ ਕਿਹਾ ਜੀ ਸਾਨੂੰ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਪ੍ਰੋਗਰਾਮ ਚੰਗੇ ਲੱਗਦੇ ਨੇ, ਸੁਰੀਲੀ ਦੁਪਹਿਰ, ਹੈਲੋ ਫਰਮਾਇਸ਼, ਪੰਜ ਪਾਣੀਆਂ ਦੇ ਗੀਤ, ਅਫਸਾਨੇ ਔਰ ਤਰਾਨੇ, ਤੇ ਨਾਲ ਹੀ ਉਹਨਾਂ ਨੇ ਕਿਹਾ ਜੀ ਸ਼ੁਰਲੀਆਂ ਪ੍ਰੋਗਰਾਮ ਸਾਨੂੰ ਵਧੀਆ ਲੱਗਦਾ ਹੈ, ਬੀਬੋ ਭੂਆ ਦਾ ਹਾਸਾ ਕੱਬਾ ਕਮਾਲ ਹੈ, ਪੈਗਾਮ ਵਧੀਆ ਲੱਗਦਾ, ਹੱਡ ਬੀਤੀਆਂ ਜੱਗ ਬੀਤੀਆਂ ਵੀ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦਾ ਹੈ। ਸਾਰੇ ਅਨਾਊਂਸਰ ਮਿਹਨਤ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ, ਇਸ ਇੰਨੇ ਚੰਗੇ ਪ੍ਰੋਗਰਾਮ ਪੇਸ਼ ਕਰਨ ਲਈ ਆਕਾਸ਼ਵਾਣੀ ਮੁਖੀ ਬਲਜੀਤ ਸ਼ਰਮਾ ਜੀ ਅਤੇ ਬਠਿੰਡਾ ਦੀ ਸਾਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਹਾਂ।
0: ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਪ੍ਰੋਗਰਾਮ ਨੂੰ ਇੰਨੀ ਬਰੀਕੀ ਨਾਲ ਸੁਣਨ ਲਈ ਅਤੇ ਤਾਰੀਫ ਕਰਨ ਲਈ। ਅਤੇ ਬੀਬੂ ਭੂਆ ਦਾ ਤੁਸੀਂ ਜ਼ਿਕਰ ਕੀਤਾ ਕਿ ਤੁਹਾਨੂੰ ਵਧੀਆ ਲੱਗਦੇ ਆ, ਦੇਖੋ ਜੀ ਜਿੱਦੇ ਬੀਬੂ ਭੂਆ ਨੇ ਰਿਕਾਰਡਿੰਗ ਕਰਾਉਣੀ ਹੁੰਦੀ ਹੈ ਕਿਲੋ ਪਾਣੀ ਪੀ ਕੇ ਬਹਿੰਦੇ ਨੇ ਜੀ ਉਹ, ਅਤੇ ਜਿਹੜੀਆਂ ਸਾਡੀਆਂ ਸ਼ੁਰਲੀਆਂ ਨੇ ਇਹ ਤਾਂ ਸ਼ੁਰਲੀਆਂ ਹੈਗੀਆਂ ਹੀ ਹੈ ਨਾ
2: ਜੀ, ਅਤੇ ਉਹ ਵਾਰੀ ਨਹੀਂ ਆਉਣ ਦਿੰਦੇ ਫਿਰ ਜਦੋਂ ਪਾਣੀ ਪੀ ਲੈਂਦੇ ਨਾ, ਫਿਰ ਤਾਂ ਸਾਡੇ ਜੂਸ ਪੀਤੇ ਦਾ ਵੀ ਫਾਇਦਾ ਨਹੀਂ ਹੁੰਦਾ।
0: ਹਾਂ ਬਿਲਕੁਲ ਜੀ ਬਿਲਕੁਲ
2: ਜੀ। ਅਤੇ 0154242331 ਹੋਇਆ ਜੀ ਡਾਇਲ। ਹੈਲੋ ਜੀ, ਹੈਲੋ
3: ਹੈਲੋ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਬਾਈ ਜੀ, ਨਾਮ ਤੇ ਪਤਾ ਦੱਸ ਦਿਓ।
3: ਦਰਸ਼ਨ ਸਿੰਘ ਖਾਲਸਾ ਜੀ, ਫੁੱਲੋ ਮਿੱਠੀ ਜੀ।
2: ਜੀ ਦਰਸ਼ਨ ਸਿੰਘ ਜੀ, ਸਵਾਗਤ ਹੈ। ਫੁੱਲੋ ਮਿੱਠੀ ਵਾਲਿਆਂ ਦਾ ਕੀ ਹਾਲ ਚਾਲ ਹੈ?
3: ਜੀ ਤਾਂ ਵਧੀਆ ਜੀ ਮੈਡਮ ਜੀ।
2: ਜੀ ਤੇ ਸਤਪਾਲ ਸਰ ਨਾਲ ਕਿਹੜੀ ਗੱਲ ਸਾਂਝੀ ਕਰ ਰਹੇ ਹੋ?
3: ਹਾਂ ਜੀ, ਇੱਕ ਤਾਂ ਕਿਸੇ ਕੁਛ ਨਹੀਂ ਸੁਣਾ ਦਿਆ ਕਰੋ ਜੀ, ਇੱਕ ਦੋ ਵਾਕੇ ਦੇ ਜੀ।
0: ਠੀਕ ਹੈ ਜੀ,
3: ਹਫਤੇ ਬਾਰੇ ਜੀ।
0: ਠੀਕ ਹੈ ਜੀ।
3: ਤੇ ਕਵਿਤਾ ਬਹੁਤ ਵਧੀਆ ਸੀ ਜੀ ਅੱਜ ਤੜਕੇ ਵਾਲੀ ਜੀ, ਦੁਪਹਿਰ ਵਾਲੀ।
0: ਦੁਪਹਿਰ ਵਾਲੀ ਕਵਿਤਾ?
2: ਹੱਡ ਬੀਤੀਆਂ ਜੱਗ ਬੀਤੀਆਂ ਦੇ ਵਿੱਚ ਇੱਕ ਤਾਂ ਖੁਸ਼
3: ਸੀਗਾ ਜੀ, ਉਹ ਭਰਾਵਾਂ ਦਾ ਸੀਗਾ। ਹਾਂਜੀ ਭਰਾਵਾਂ ਬਾਰੇ
2: ਜੀ।
0: ਅੱਛਾ ਠੀਕ ਹੈ ਜੀ।
3: ਹਾਂਜੀ ਉਹਦੇ ਬਾਰੇ
2: ਜੀ। ਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪ੍ਰੋਗਰਾਮ ਸੁਣਦੇ ਹੋ?
3: ਸਾਰੇ ਸੁਣਦੇ ਜੀ, ਉਹ ਤਾਂ ਘਰ ਪਰਿਵਾਰ ਹੋ ਗਿਆ ਜੀ, ਸਹਾਣੀ ਹੋ ਗਿਆ ਜੀ
2: ਜੀ,
3: ਤੇ ਪੰਜ ਬਾਣੀਆਂ ਦੇ ਗੀਤ ਹੋ ਗਏ ਜੀ
2: ਜੀ।
0: ਤੇ ਫੋਨ ਪਿਛਲਾ ਫੋਨ ਕਦੋਂ ਲੱਗਿਆ ਸੀ, ਕਿੰਨੇ ਦਿਨ ਹੋ ਗਏ ਜੀ?
3: ਪਹਿਲਾਂ ਲੱਗਿਆ ਸੀਗਾ ਜੀ, ਇਸ ਮਨ 15 ਦਿਨ ਹੋ ਗਏ ਜੀ।
0: ਅੱਛਾ ਚਲੋ ਠੀਕ ਹੈ ਜੀ, ਮਿਹਰਬਾਨੀ, ਇਸ ਗੱਲ ਦਾ ਖਿਆਲ ਰੱਖਿਆ ਕਰੋ। ਠੀਕ ਹੈ ਜੀ, ਧੰਨਵਾਦ ਜੀ।
2: ਵਾਹ ਜੀ ਵਾਹ, ਜਿਹੜੇ ਸਰੋਤੇ ਵੀ ਆ ਉਹ ਵੀ ਬਹੁਤ ਸਿਆਣੇ ਹੋ ਗਏ ਨੇ ਹੁਣ ਆਪਣੇ। ਤੇ ਨਾਲ ਹੀ ਜਿਹੜਾ ਅਗਲਾ ਖੱਤ ਹੈ ਉਹ ਖੱਤ ਭੇਜਿਆ ਹੈ, ਲਾਸਟ ਤੇ ਲਿਖਿਆ ਹੋਏਗਾ ਉਹਨਾਂ ਨੇ। ਹਾਂਜੀ, ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਨਕਵਾਲੀਆ, ਬੂਟਾ ਸਿੰਘ ਰਾਜਾ, ਬੂਟਾ ਜਗਤੂ ਕਾ, ਸੁਖਦੇਵ ਬਾਬੇ ਕਾ, ਅਮਰੀਕ ਕਪੂਰ ਕਾ, ਗੰਗਾ ਰਾਮ ਪੁੱਛੋ ਮੰਡੀ ਤੋਂ ਇਹਨਾਂ ਨੇ ਹੁਣ ਖੱਤ ਸ਼ੁਰੂ ਕੀਤਾ। ਬੜਾ ਲੰਬਾ ਖੱਤ ਹੈ।
0: ਹਾਂ ਲੰਬਾ ਵੀ ਹੋਊਗਾ, ਤੇ ਇਹਨਾਂ ਨੇ ਮਤਲਬ ਆਪਦੇ ਦੂਜੇ ਸਰੋਤਿਆਂ ਦੇ ਸਾਥੀਆਂ ਦੇ ਨਾਮ ਵੀ ਲਿਖੇ ਹੋਣਗੇ
2: ਜੀ। ਬਿਲਕੁਲ ਬਿਲਕੁਲ, ਸਾਰਿਆਂ ਦੇ ਲਿਖ ਕੇ ਅੱਗੋ ਕਿਹਾ ਜੀ ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ, ਸ਼ਰਮਾ ਜੀ ਵਧਾਈ ਦੇ ਪਾਤਰ ਨੇ। ਐਤਵਾਰ ਨੂੰ ਭੈਣ ਜੀ ਸੀਮਾ ਮਹਿਰਾ ਨੇ ਪੈਗਾਮ ਵਧੀਆ ਪੇਸ਼ ਕੀਤਾ, ਇੰਨੇ ਪੈਗਾਮ ਮੈਸੇਜ ਪੜੇ ਹਨੇਰੀ ਲਿਆ ਦਿੱਤੀ।
0: ਹਾਂ
2: ਇਹ ਸੀਮਾ ਮਹਿਰਾ ਜੀ ਨੇ ਪ੍ਰੋਗਰਾਮ ਐਤਕੀ ਵਾਲਾ ਵਿਜੇ ਦੇ
0: ਨਹੀਂ, ਸੀਮਾ ਮਹਿਰਾ ਨੇ ਕੀਤਾ ਸੀਗਾ ਜੀ, ਸ਼ੁਰਲੀ ਹੈ ਨਾ ਫਿਰ ਉਹ ਜਿੱਧਰ ਚੱਲਦੀ ਹੈ ਸ਼ੁਰਲੀ ਨੂੰ ਹੀ ਚੱਲਦੀ ਹੈ।
2: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਨਹੀਂ ਐਤਕੀ ਮੈਂ ਕੀਤਾ ਸੀ ਪੈਗਾਮ, ਮੈਂ ਉਹਨਾਂ ਕੋਲ ਇਹੀ ਵੇਖਣਾ ਸੀ ਕਿ ਕਿਵੇਂ ਤੜਫਦੇ ਨੇ ਕਿ ਨਹੀਂ ਮੈਂ ਕੀਤਾ ਮੈਂ ਕੀਤਾ। ਠੀਕ ਹੈ ਜੀ,
0: ਸਰੋਤੇ ਸਾਡੇ ਸਾਹਮਣੇ ਸੀਮਾ ਮਹਿਰਾ ਜੀ ਕੰਸੋਲ ਤੇ ਬੈਠੇ ਆ ਤੇ ਨਾਲ ਨਾਲ ਇਸ਼ਾਰਿਆਂ ਚ ਸਾਨੂੰ
2: ਦੱਸ
0: ਰਹੇ ਨੇ ਕਿ ਮੈਂ ਹੀ ਕੀਤਾ ਸੀ
2: ਜੀ। ਲੱਗਦਾ ਕਹਿੰਦੇ ਜੀ ਲੱਗਦਾ ਨਹੀਂ ਕਿ ਕਿਸੇ ਦੇ ਕਿਸੇ ਦਾ ਵੀ

0: ਪੜ੍ਹਨ ਤੋਂ ਪੈਗਾਮ ਪੜ੍ਹਨ ਤੋਂ ਰਹਿ ਗਿਆ ਹੋਵੇ ਸੀਮਾ ਜੀ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਸੋਮਵਾਰ ਨੂੰ ਸ਼ਹਿਨਾਜ਼ ਜੀ ਨੇ ਹੈਲੋ ਫਰਮਾਇਸ਼ ਰੈਸਿਪੀ ਪ੍ਰੋਗਰਾਮ ਜ਼ਾਇਕਾ ਵਧੀਆ ਪੇਸ਼ ਕੀਤਾ, ਉਸ ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਸੁਰੀਲੀ ਦੁਪਹਿਰ ਦੀ ਵਧੀਆ ਪੇਸ਼ਕਾਰੀ ਰਹੀ ਆਪਣਾ ਵਿਰਸਾ ਆਪਣਾ ਸੱਭਿਆਚਾਰ ਵਿੱਚ। ਸ਼ਰਮਾ ਜੀ ਨੇ, ਗੁਰਦੀਪ ਕੌਰ ਨੇ, ਪੁਰਾਣੇ ਗਾਇਕ ਚਾਂਦੀ ਰਾਮ ਚਾਂਦੀ ਅਤੇ ਸ਼ਾਂਤੀ ਦੇਵੀ ਬਾਰੇ ਜਾਣਕਾਰੀ ਦਿੱਤੀ, ਬਹੁਤ ਪੁਰਾਣੀਆਂ ਯਾਦਾਂ ਜਿਹੜੀਆਂ ਸੀ ਤਾਜ਼ਾ ਕਰਵਾ ਦਿੱਤੀਆਂ। ਗੀਤ ਵੀ ਕਹਿੰਦੇ ਇੰਨੇ ਦਮਦਾਰ ਸੀ, ਇਹਨਾਂ ਵਰਗੀ ਤੂੰਬੀ ਅੱਜ ਤੱਕ ਰਿਕਾਰਡ ਹੈ, ਕੋਈ ਵਜਾ ਨਹੀਂ ਸਕਿਆ। ਅਸੀਂ ਆਪ ਜੀ ਦੇ ਅਤੇ ਭੈਣ ਜੀ ਗੁਰਦੀਪ ਦੇ ਬਹੁਤ ਬਹੁਤ ਧੰਨਵਾਦੀ ਹਾਂ। ਅੱਜ ਖੁਸ਼ਪ੍ਰੀਤ ਸ਼ੇਰਗਿੱਲ ਨੇ ਸਵੇਰੇ ਕਹਾਣੀ ਬਹੁਤ ਵਧੀਆ ਪੇਸ਼ ਕੀਤੀ, ਇਹ ਗੱਲ ਕਰ ਰਹੇ ਨੇ ਜੀ ਹੱਡ ਬੀਤੀਆਂ ਜਗ ਬੀਤੀਆਂ ਚ ਜਿਹੜਾ ਅਨੋਖਾ ਮੁਕੱਦਮਾ ਖੁਸ਼ਪ੍ਰੀਤ ਸ਼ੇਰਗਿੱਲ ਨੇ। ਤੇ ਉਸ ਤੋਂ ਬਾਅਦ ਕਹਿੰਦੇ ਜੀ ਸ਼ੁਰਲੀਆਂ ਦੀ ਟੀਮ ਮਮਤਾ ਸੀਮਾ ਸ਼ੇਰਗਿੱਲ ਵਧਾਈ ਦੇ ਪਾਤਰ ਨੇ। ਸੀਮਾ ਮਹਿਰਾ, ਖੁਸ਼ਪ੍ਰੀਤ ਸ਼ੇਰਗਿੱਲ, ਸੀਮਾ ਕਟਾਰੀਆ, ਗੁਰਦੀਪ ਗਿੱਲ, ਕਿਰਨਪਾਲ, ਸੁਖਜੀਤ, ਅਮਰਜੀਤ ਮਾਨ, ਸ਼ਹਿਨਾਜ਼, ਰਮਨਦੀਪ, ਮਮਤਾ ਅਰੋੜਾ ਵੀਰ ਤੇ ਸਾਰੇ ਵੀਰ ਜਿਹੜੇ ਸੰਦੀਪ ਸ਼ੇਰਗਿੱਲ, ਜਗਤਾਰ, ਬਲਵਿੰਦਰ ਬਾਘਾ, ਇਹਨਾਂ ਦੀ ਪੇਸ਼ਕਾਰੀ ਨੂੰ ਅਸੀਂ ਪਸੰਦ ਕਰਦੇ ਹਾਂ, ਧੰਨਵਾਦ ਹੈ। ਇੱਕ ਬੇਨਤੀ ਹੈ, ਪੁਰਾਣੇ ਢਾਡੀ ਅਮਰ ਸਿੰਘ ਸ਼ੌਂਕੀ ਦੀ ਜਾਣਕਾਰੀ ਦਿੱਤੀ ਜਾਵੇ। ਪੁਰਾਣੇ ਬਜ਼ੁਰਗਾਂ ਨੂੰ ਅਮਰ ਸਿੰਘ ਸ਼ੌਂਕੀ ਬਹੁਤ ਪਸੰਦ ਨੇ। ਸੰਦੋਹਾ ਤੋਂ ਜਗਰਾਜ ਸਿੰਘ ਕਨਕਵਾਲੀਆ।
1: ਜਗਰਾਜ ਸਿੰਘ ਜੀ, ਪ੍ਰੋਗਰਾਮਾਂ ਦੀ ਤਾਰੀਫ ਕਰ ਲਈ ਤੇ ਇੰਨੀ ਡਿਟੇਲ ਦੇ ਵਿੱਚ ਪ੍ਰੋਗਰਾਮ ਸੁਣ ਕੇ ਉਹਨਾਂ ਬਾਰੇ ਦੱਸਣ ਲਈ ਬਹੁਤ ਬਹੁਤ ਧੰਨਵਾਦ। ਜੇ ਆਪਾਂ ਮਤਲਬ ਤੁਹਾਡੇ ਲਾਸਟ ਵਾਲੀ ਫਰਮਾਇਸ਼ ਦੀ ਗੱਲ ਕਰੀਏ ਤਾਂ ਅਸੀਂ ਉਹ ਨੋਟ ਕਰ ਲਈ ਹੈ ਅਤੇ ਬਲਜੀਤ ਸ਼ਰਮਾ ਜੀ ਨੂੰ ਅਸੀਂ ਦੱਸ ਕੇ ਅਤੇ ਪ੍ਰੋਗਰਾਮ ਤਿਆਰ ਕਰਾਂਗੇ। ਵੈਸੇ ਵੀ ਬਲਜੀਤ ਸ਼ਰਮਾ ਜੀ ਤੁਸੀਂ ਤਾਰੀਫ ਕੀਤੀ ਹੈ ਅਤੇ ਅਸੀਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਬਲਜੀਤ ਸ਼ਰਮਾ ਜੀ ਜਿਵੇਂ ਸਵੇਰੇ ਸਭ ਤੋਂ ਪਹਿਲਾਂ 8:30 ਆ ਕੇ ਅਤੇ ਉਹ ਉਹਨਾਂ ਦਾ ਪ੍ਰੋਗਰਾਮ ਤਾਂ ਉਲੀਕਿਆ ਹੀ ਹੁੰਦਾ ਅਤੇ ਸਾਨੂੰ ਵੀ ਇੱਕ ਅੱਧੇ ਬੰਦੇ ਨੂੰ ਉਹਨਾਂ ਨੇ ਨਾਲ ਬੁਲਾਇਆ ਹੁੰਦਾ ਵੀ ਆ ਜਾਓ ਜਿਹਨੇ ਨੱਚਣਾ ਖੰਡ ਦੀ ਧਾਰ ਤੇ, ਤੇ ਫਿਰ ਉਹ ਬੈਠ ਜਾਂਦੇ ਨੇ ਮਾਈਕ ਤੇ ਫਿਰ ਉਹ ਅੱਛੇ ਅੱਛੇ ਜਿਹੜੇ ਕਿੱਸੇ ਆ ਜਿਹੜਾ ਗਿਆਨ ਲੈ ਕੇ ਆਉਂਦੇ ਨੇ,
0: ਜਿਹੜੀ ਸਕ੍ਰਿਪਟ ਰੈਡੀ ਕੀਤੀ ਹੈ ਉਹਨਾਂ ਨੇ,
1: ਤੇ ਉਹ ਬੋਲਦੇ ਨੇ ਤੇ ਅਸੀਂ ਨਾਲ ਫਿਰ ਉਹਨਾਂ ਦੇ ਜਿਵੇਂ ਡੱਬੇ ਚੱਲਦੇ ਨਾ ਇੰਜਨ ਦੇ ਮੰਗਰ ਮਗਰ, ਫਿਰ ਅਸੀਂ ਉਹਨਾਂ ਦੇ ਨਾਲ ਨਾਲ ਜਿਵੇਂ ਜਿਵੇਂ ਤੁਰਦੇ ਅਸੀਂ ਉਵੇਂ ਕਰਦੇ ਹਾਂ ਤੇ ਪ੍ਰੋਗਰਾਮ ਬਹੁਤ ਹੀ ਵਧੀਆ ਬਣਦੇ ਨੇ, ਮਿਹਨਤ ਨਾਲ ਬਣਦੇ ਨੇ। ਪ੍ਰੋਗਰਾਮ ਵਾਲੀ ਤਾਰੀਫ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਫੋਨ ਕਾਲ ਸਾਡੀ
0: ਨਹੀਂ, ਮੈਨੂੰ ਇੰਝ ਲੱਗਾ ਕਿ ਸੀਮਾ ਮੈਮ ਕਹਿ ਰਹੇ ਪੈਗਾਮ ਮੈਂ ਕੀਤਾ, ਪੈਗਾਮ ਮੈਂ ਕੀਤਾ, ਨਹੀਂ ਕੀ ਕਹਿ ਰਹੇ ਨੇ ਉਹ?
1: ਨਹੀਂ, ਫੋਨ ਫੋਨ
0: ਅੱਛਾ ਕਹਿ ਰਹੇ, ਫੋਨ ਆਇਆ, ਠੀਕ ਹੈ। ਹੈਲੋ,
2: ਸਤਿ ਸ਼੍ਰੀ ਅਕਾਲ ਮਮਤਾ
0: ਭੈਣ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸ ਦਿਓ। ਜੀ ਲੱਖਾ ਸਿੰਘ ਜੀ, ਸਵਾਗਤ ਹੈ, ਤੇ ਕੀ ਸੁਨੇਹਾ ਦਓਗੇ ਤੁਸੀਂ ਪ੍ਰੋਗਰਾਮਾਂ ਬਾਬਤ?
2: ਸਤਿ ਸ਼੍ਰੀ ਅਕਾਲ ਵਿਰਾਟ ਸਾਹਿਬ।
1: ਸਤਿ ਸ਼੍ਰੀ ਅਕਾਲ ਜੀ।
2: ਇੱਕ ਜੀ ਝਾਂਸੀ ਰਾਣੀ ਤੇ ਕਿੱਸਾ ਸੁਣਾ ਦਿਓ
1: ਜੀ।
2: ਇੱਕ ਮੰਡੀਆਂ ਦੇ ਭਾਅ ਜੀ ਦੱਸ ਦਿਓ ਤੁਸੀਂ।
1: ਹਾਂ, ਮੰਡੀਆਂ ਦੇ ਭਾਅ ਅਸੀਂ ਕਿਸਾਨ ਵਾਣੀ ਪ੍ਰੋਗਰਾਮ ਵਿੱਚ ਦੱਸਦੇ ਹੁੰਦੇ ਹਾਂ ਕਿਤੇ ਕਿਤੇ, ਤੇ ਚਲੋ ਅਸੀਂ ਇਹ ਰੈਗੂਲਰ ਕੋਸ਼ਿਸ਼ ਕਰ ਲੈਂਦੇ ਹਾਂ। ਬਲਜੀਤ ਸ਼ਰਮਾ ਜੀ ਨੂੰ ਨੋਟ ਕਰਾ ਦਿਆਂਗੇ, ਕੁਲਦੀਪ ਕੌਰ ਭੈਣ ਜੀ ਜਿਹੜੇ ਇਹ ਦੇਖਦੇ ਆ, ਅਸੀਂ ਉਹਨਾਂ ਨੂੰ ਨੋਟ ਕਰਾ ਦਿਆਂਗੇ। ਹੈਗੇ ਆ ਜੀ ਹਕਮ ਬਖਤੜੀ ਵਾਲੇ ਦੇ ਗੀਤ ਜੀ, ਉਹ ਫਰਮਾਇਸ਼ ਨੀ ਕਰਦੇ, ਫਿਰ ਤੁਸੀਂ ਫਰਮਾਇਸ਼ ਕਰਿਆ ਕਰੋ ਫੋਨ ਫੋਨ ਲਾ ਕੇ ਜਾਂ ਚਿੱਠੀਆਂ ਦੇ ਵਿੱਚ, ਫੇਰ ਹੀ ਸੁਣਾਵਾਂਗੇ। ਜਿੰਨਾ ਚੱਲ ਗਿਆ ਆਪਣੇ ਇਲਾਕੇ ਵਾਲੇ ਵਾਸਤੇ ਓਨਾ ਹੀ ਥੋੜਾ, ਕਿਉਂਕਿ ਆਪਣਾ ਇਲਾਕਾ ਜਿਆਦਾ ਕੁਲਦੀਪ ਮਾਨਕ ਨੂੰ ਤੇ ਮੁਹੰਮਦ ਸਦੀਕ ਨੂੰ, ਦੋ ਬੰਦਿਆਂ ਨੂੰ ਹੀ ਮਤਲਬ ਜਿਆਦਾ ਪਸੰਦ ਕਰਦਾ, ਤੇ ਅਸੀਂ ਸਰੋਤਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਹੋਰ ਜਿਹੜੀ ਫਰਮਾਇਸ਼ ਹੈ ਜਾਂ ਹੋਰ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਵੀ ਸੁਣੋ, ਉਹਨਾਂ ਦੇ ਵੀ ਗੀਤ ਸੁਣੋ ਤੇ ਸਾਨੂੰ ਵੀ ਫਰਮਾਇਸ਼ ਹੋਰਾਂ ਦੀ ਵੀ ਕਰਿਆ ਕਰੋ। ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
0: ਜੀ ਸਮਾਂ ਦੱਸ ਦੀ, 1:27 ਤੇ 22 ਸਕਿੰਟ ਦਾ ਇੱਕ ਛੋਟਾ ਜਿਹਾ ਖਾਤਾ ਜੀ। ਸੁਖਚੈਨ ਪਿੰਡ ਗੁਦਰਾਣਾ, ਜੈਲਾ ਸਿੰਘ, ਲਹਿਰੀ ਸਿੰਘ, ਢਿੱਲੋਂ ਅੰਗਰੇਜ਼ ਸਿੰਘ, ਭੁੱਲਰ ਨਾਲ ਇਹਨਾਂ ਨੇ ਲਿਖਿਆ ਜੀ, ਸਾਡਾ ਫੋਨ ਨੀ ਲੱਗਦਾ, ਕਦੇ ਸਾਨੂੰ ਵੀ ਫੋਨ ਲਾ ਲਿਆ ਕਰੋ, ਹੋਰਾਂ ਨੂੰ ਲਾਈ ਜਾਂਦੇ ਹੋ।
1: ਨਹੀਂ, ਅਸੀਂ ਤਾਂ ਦੇਖੋ ਜੀ ਕਿਸੇ ਨੂੰ ਫੋਨ ਨੀ ਲਾਉਂਦੇ, ਤੇ ਨਾ ਸਾਡੇ ਕੋਲ ਤੁਹਾਡਾ ਨੰਬਰ ਹੈ ਤੇ ਨਾ ਕਿਸੇ ਹੋਰ ਸਰੋਤੇ ਦਾ ਨੰਬਰ ਹੈ। ਇਧਰੋਂ ਸਾਡਾ ਜਿਹੜਾ ਡਾਇਲ ਆਊਟ ਪ੍ਰੋਗਰਾਮ ਹੈਗਾ
0: ਸ਼ਾਮ ਸੁਹਾਨੀ ਦਾ,
1: ਹਾਂ ਉਹਦੇ ਚ ਠੀਕ ਹੈ, ਅਸੀਂ ਤੁਹਾਡਾ ਲਾ ਲਾਂਗੇ ਕਿਸੇ ਦਿਨ ਫੋਨ, ਤੇ ਤੁਸੀਂ ਲੱਗੇ ਰਹੋ, ਫੋਨ ਤਾਂ ਲੱਗ ਜਾਂਦਾ ਜੀ, ਜਿਹੜੇ ਲਾਉਣ ਵਾਲੇ ਉਹਨਾਂ ਤੋਂ ਗੁਰਮੰਤਰ ਲੈ ਲਓ ਫਿਰ
0: ਜੀ। ਤੇ ਅਗਲੀ ਲਾਈਨ ਚ ਉਹਨਾਂ ਨੇ ਕਿਹਾ ਜੀ, ਕਿੱਸਾ ਪੂਰਨ ਭਗਤ ਤੇ ਨਛੱਤਰ ਛੱਤੇ ਦਾ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਾ
1: ਜੀ। ਬਹੁਤ ਬਹੁਤ ਧੰਨਵਾਦ ਜੀ। ਉਹ ਪ੍ਰੋਗਰਾਮ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਉਹ ਬੜੀ ਮਿਹਨਤ ਨਾਲ ਬਣਦੇ ਆ ਤੇ ਸੋਹਣੇ ਉਹ ਵਾਕਈ ਹੁੰਦੇ ਆ
0: ਜੀ। ਤੇ ਨਾਲ ਹੀ ਇੱਕ ਫੋਨ ਕਾਲ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਬਾਈ ਜੀ ਨਾਮ ਦੱਸ ਦਿਓ।
3: ਮੇਜਰ ਸਿੰਘ ਬੋਲਦਾ ਜੀ, ਪਿੰਡ ਬਲਾੜ ਸਿੰਘ
0: ਜੀ। ਮੇਜਰ ਸਿੰਘ ਜੀ ਸਵਾਗਤ ਹੈ।
3: ਬਲਾੜ ਸਾਹਿਬ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।

0: कहना चाहोगे मेजर सिंह जी?
1: प्रोग्राम से ये अपने सारे जोर खोल के चल रहे जी
0: जी।
1: चांदीराम चांदीराम सुनाया जी, बहुत सोहना लगे जी।
0: ठीक है जी, मेहरबानी जी।
1: आवाज घट आ रही है जी।
0: आवाज घट आ रही है, हुण ठीक आ रही है?
1: हाँ जी
0: हाँ जी हाँ जी, बोलो।
1: और प्रोग्राम सारे सुनते जी, बहुत वधिया चलते सिरे से चलते।
0: चलो मेहरबानी जी, कोई सुझाव कोई सुधार? ओके जी, धन्यवाद जी
2: जी। ते अगला खत है जी कोट शमीर तो, जथेदार प्यारा सिंह, मेजर सिंह पंजू, प्रगट सिंह ढिलोहर, भजन सिंह पट्टी, जिंदा सिंह, सुखदीप गिल, इन्होंने लिखा जी। श्रोता मंच की टीम नू प्यार भरी सत श्री अकाल। पिछला श्रोता मंच शर्मा जी ने, ममता रोड़ा जी ने प्रोग्राम पेश किया, बेस्ट पेश किया। हर अकाल उस्तत श्रद्धा भावना नाल शर्मा जी ने पेश किया प्रोग्राम, उन्हां नू वधिया लगा। एतवार पैगाम बीबा सीमा मेहरा जी ने कमाल ही कर दिती। सीमा जी दी रीडिंग स्पीड इज वेरी फास्ट। वाह जी वाह, अंग्रेजी च लिखिया जी उन्होंने। अगो लिखिया जी, निक्के निक्के तारे मनदीप रजौरा जी ने खूबसूरत पेश किया। एतवार शाम सुहानी ते रंगे गजल नू रंगीन बना दिता बीबा विजय लक्ष्मी ने। सोमवार दीपा छाबड़ा जी ने किला मुबारक बारे वडमुली जानकारी दिती। अमृत वेला विच कबीर जी दे दोहे सुना के श्रोतियां नू आनंद आ सुन के आनंद आ गया। गीत पटारा च ढुकवें गीत वजाए, ओ दिन दूर नहीं जदों दीपा जी तरक्की दियां मंजिलां नू छू लैणगे।
0: छू गए जी।
2: हां मैं भी सोच रही सी, ओ छू गए।
0: ओ समां केड़ा होगा, आ गया ओ तां समां
2: जी। बीबा किरणपाल दी पेशकारी शलाघा योग है। खुंड चर्चा ते शुरलियां शिखरां ते चल रहे ने।
0: हाँ, सारे ही प्रोग्राम शिखरां ते चल रहे ने, क्योंकि साडे स्रोते है जिहड़े ओह वी शिखरां ते चलदे ने, क्योंकि देखो किन्नी मेहनत नाल प्रोग्राम सुणदे आ। फिर एक एक प्रोग्राम बारे बह के मैनूं लगदा इहनां नूं घंटा तां लगदा होऊ खत लिखण लगे, इन्नी डिटेलिंग लिखणी, फिर ओह डिटेल बारे दसणा। देखो जी, थोड़ा जिहड़ा प्यार है ਉਹ ਇੰਨੇ ਸਿਖਰਾਂ ਤੇ ਆ ਕੇ ਅਸੀਂ ਆਪੇ ਸਿਖਰਾਂ ਤੇ ਪਹੁੰਚ ਜਾਂਦੇ।
2: ਬਿਲਕੁਲ ਬਿਲਕੁਲ, ਤੇ ਨਾਲ ਹੀ ਸੀਮਾ ਜੀ ਕਹਿ ਰਹੇ ਨੇ ਇੱਕ ਫੋਨ ਕਾਲ। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
2: ਸਤਿ ਸ਼੍ਰੀ ਅਕਾਲ ਭਾਈ ਜੀ, ਨਾਮ ਦੱਸ ਦਿਓ।
3: ਮੇਰਾ ਨਾਮ ਜੀ ਗੁਰਨਾਨਕ ਸਿੰਘ ਜੀ, ਪਿੰਡ ਗੁਰੂ ਸਰ ਸੈਣੇ ਵਾਲਾ ਜੀ।
0: ਵਾਹਿਗੁਰੂ ਵਾਹਿਗੁਰੂ। ਗੁਰਨਾਨਕ ਸਿੰਘ ਜੀ, ਰੇਡੀਓ ਤਾਂ ਨਹੀਂ ਚੱਲਦਾ ਕੋਲੇ?
3: ਸਤਿ ਸ਼੍ਰੀ ਅਕਾਲ ਭਾਈ ਜੀ।
0: ਸਤਿ ਸ਼੍ਰੀ ਅਕਾਲ, ਰੇਡੀਓ ਤਾਂ ਨਹੀਂ ਚੱਲਦਾ?
3: ਨਹੀਂ ਰੇਡੀਓ ਨਹੀਂ ਚੱਲਦਾ ਜੀ, ਮੈਂ ਨਾ ਕਮਰੇ ਚ ਜੀ।
0: ਫਿਰ ਅੱਛਾ, ਤਾਂ ਆਵਾਜ਼ ਗੂੰਜਦੀ ਆ।
3: ਹੈਲੋ।
0: ਹਾਂਜੀ, ਆਵਾਜ਼ ਗੂੰਜਦੀ ਸੀ ਥੋੜੀ ਜੀ, ਤਾਂ ਗੂੰਜਦੀ ਆ ਕਮਰੇ ਚੋਂ।
3: ਅੱਛਾ ਜੀ, ਹਾਂਜੀ
0: ਹਾਂ, ਚਲੋ ਕੋਈ ਗੱਲ
3: ਨਹੀਂ। ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ ਜੀ। ਮੇਰੇ ਪਿੰਡ ਮੇਰੇ ਖੇਤ 8 ਤਰੀਕ ਨੂੰ ਚਲਾਇਆ ਸੀਗਾ ਜੀ ਅਸਫਲ, ਤੇ ਦਿਲਜੀਤ ਸ਼ਰਮਾ ਜੀ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਹੇ ਸੀਗੇ ਜੀ।
0: ਠੀਕ ਹੈ ਜੀ, ਮਿਹਰਬਾਨੀ ਜੀ, ਕੋਈ ਸੁਧਾਰ ਦੱਸ ਦਿਓ ਕਰਨ ਵਾਲਾ ਤਾਂ।
3: ਹਾਂਜੀ, ਸੁਧਾਰ ਤਾਂ ਜੀ ਠੀਕ ਹੈ ਜੀ, ਇੱਕ ਨਾ ਆਪਣਾ ਜੀ ਰਜੌਰਾ ਸਾਹਿਬ ਜੀ ਨੇ ਆ ਰਹੇ ਨੇ, ਕੀ ਫੈਲ ਉਹਨਾਂ ਨਾਲ ਗੱਲ ਹੋਈ ਸੀਗੀ ਸਾਡੀ।
0: ਅੱਛਾ ਜੀ, ਕਾਹਦੇ ਬਾਰੇ? ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਅਨਾਊਂਸਰ ਉਹ ਅਨਾਊਂਸਰ ਨਹੀਂ ਹੈਗੇ ਜੀ, ਉਹ ਅਫਸਰ ਨੇ।
3: ਠੀਕ ਹੈ ਜੀ, ਆਪਣੇ ਪ੍ਰੋਗਰਾਮ ਮੱਦੇ ਸਾਲਾ ਜੀ ਜਿਹੜਾ ਦਿਵਸ ਮਨਾਇਆ ਜੀ, ਬਹੁਤ ਵਧੀਆ ਮਨਾਇਆ ਜੀ।
0: ਹਾਂ, ਇਸ ਕਰਕੇ ਜਿਹੜੇ ਅਫਸਰ ਸਾਹਿਬਾਨ ਹੁੰਦੇ ਨੇ ਉਹ ਜਿਹੜਾ ਪ੍ਰੋਗਰਾਮ ਕਰਨਾ ਚਾਹੇ ਕਰ ਸਕਦੇ ਹੁੰਦੇ ਨੇ, ਪਰ ਉਹ ਰੈਗੂਲਰ ਅਨਾਊਂਸਰ ਵਾਂਗੂ ਪ੍ਰੋਗਰਾਮ ਨਹੀਂ ਕਰਦੇ। ਠੀਕ ਹੈ ਜੀ,
3: ਰਿਕਵੈਸਟ ਸੀਗੀ ਸਾਡੀ।
0: ਹਾਂਜੀ ਹਾਂਜੀ, ਦੁਬਾਰਾ ਦੱਸਿਓ ਜੀ। ਮੁਹੰਮਦ ਰਫੀ ਜੀ ਤੇ? ਹਾਂਜੀ, ਇੱਕ ਵਾਰੀ ਤਾਂ ਹੋ ਚੁੱਕਿਆ, ਅਸੀਂ ਰਿਪੀਟ ਚਲਾ ਲਾਂਗੇ, ਕਿਉਂਕਿ ਅਸੀਂ ਕਾਫੀ ਜਿਹੜੇ ਕਲਾਕਾਰ ਵਧੀਆ ਵਧੀਆ ਕਲਾਕਾਰਾਂ ਦੇ ਪ੍ਰੋਗਰਾਮ ਬਣਾਈ ਬੈਠੇ ਆ, ਸਾਡੇ 3-4 ਮਹੀਨਿਆਂ ਦੇ ਪ੍ਰੋਗਰਾਮ।
3: ਵੈਸੇ ਤਾਂ ਜੀ ਪ੍ਰੋਗਰਾਮ ਆਪਣੇ ਬਹੁਤ ਵਧੀਆ, ਸਾਨੂੰ ਤਾਂ ਕਹਿਣ ਦੀ ਸੋਚਣ ਦੀ ਲੋੜ ਹੀ ਨਹੀਂ, ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ ਜੀ। ਤੇ ਇੱਕ ਸਰਗਣ ਪੁੱਤਰ ਸੁਣਾਇਆ ਸੀ ਜੀ 15 ਤਰੀਕ ਨੂੰ ਮੇਰੇ ਪਿੰਡ ਮੇਰੇ ਖੇਤ ਦੇ ਤਹਿਤ ਜੀ।
0: ਹਾਂਜੀ ਹਾਂਜੀ,
3: ਬਹੁਤ ਵਧੀਆ ਲੱਗਿਆ ਜੀ। ਤੇ
0: ਠੀਕ ਹੈ ਜੀ, ਠੀਕ ਹੈ।
3: ਹਾਂਜੀ ਹਾਂਜੀ, ਤੇ ਆਪਣੇ ਜਿਹੜਾ ਹੁਣ ਆਪਣੇ ਪ੍ਰੋਗਰਾਮ ਸੋਲਵੀਆਂ ਚੱਲਿਆ ਸੀਗਾ ਜੀ ਹੁਣੇ, ਉਹ ਵੀ ਬਹੁਤ ਵਧੀਆ ਸੀਗਾ ਜੀ।
0: ਚਲੋ ਮਿਹਰਬਾਨੀ, ਮੈਂ ਤੁਹਾਨੂੰ ਮੁਹੰਮਦ ਰਫੀ ਜੀ ਬਾਰੇ ਦੱਸਣ ਲੱਗਿਆ ਸੀ ਕਿ ਅਸੀਂ ਪ੍ਰੋਗਰਾਮ 3 ਮਹੀਨਿਆਂ ਦੇ ਤਿਆਰ ਕਰੀ ਬੈਠੇ ਹਾਂ ਨਵੇਂ ਕਲਾਕਾਰਾਂ ਦੇ, ਜਦੋਂ ਖਤਮ ਹੋ ਗਏ ਫਿਰ ਅਸੀਂ ਉਹਨਾਂ ਨੂੰ ਰਿਪੀਟ ਕਰਾਂਗੇ, ਪਹਿਲਾਂ ਉਹਨਾਂ ਦਾ ਚਲਾ ਚੁੱਕੇ ਹਾਂ ਇੱਕ ਵਾਰੀ।
3: ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ।
0: ਧੰਨਵਾਦ,
3: ਇੱਕ ਨਾ ਆਵਾਜ਼ ਨਹੀਂ ਆ ਰਹੀ ਨੀ ਪ੍ਰੋਪਰ
2: ਜੀ, ਬਹੁਤ
0: ਠੀਕ ਹੈ ਜੀ। ਸਾਨੂੰ ਤੁਹਾਡੀ ਆਵਾਜ਼ ਵਧੀਆ ਆ ਰਹੀ ਸੀ, ਤੁਹਾਡੀ ਆਵਾਜ਼ ਸਹੀ ਆ ਰਹੀ ਹੈ, ਤੁਹਾਡੇ ਫੋਨ 'ਚ ਕੋਈ ਦਿੱਕਤ ਹੋ ਸਕਦੀ, ਮਿਹਰਬਾਨੀ
2: ਜੀ। ਐਕਚੁਅਲੀ ਉਹਨਾਂ ਦੀ ਆਵਾਜ਼

0: गूंज रही है क्योंकि वह कमरे च बैठे हुए ने।
1: हाँ
0: जी, ते मोहम्मद रफी ते फिल्मी अफसाने और तराने जिहड़ा सीगा वह प्रोग्राम हो चुका सीगा। ते इसे तरह की ही फरमाइश है, ये भेजन वाले ने नथू राम शर्मा अनाज मंडी कालियावाली सिरसा हरियाणा तो। बलजीत शर्मा जी और उनकी टीम को नमस्कार, आपके प्रोग्राम बढ़िया चल रहे हैं, किसकी तारीफ करूं किसकी ना करूं, उतना जितनी तारीफ करूं उतनी कम। शुरलिया प्रोग्राम फिल्मी अफसाने और तराने पैगाम अच्छे तरीके से चल रहे हैं, हमारी बहनें मेहनत कर रही हैं। एक उन्होंने कहा जी, सुमन कल्याणपुर ते तुसी थोड़े समय पहला एक प्रोग्राम पेश कीता सी फिल्मी और अफसाने और तराने, जे हो सके तो दोबारा सुनवाया जाए।
1: जी, तुहाडा जिहड़ा सुझाव सी नोट कर लिया, ते प्रोग्राम दी तारीफ करन लई बहुत बहुत धन्यवाद। अगे तो भी तुसी खत लिखते रहो, ते प्रोग्राम सुनते रहो, प्यार इसे तरह बरसाते रहो।
0: जी बिल्कुल, ते नाल ही एक फोन कॉल। हैलो
2: हैलो,
0: नमस्कार सर, अपना नाम दस दो।
2: ममता भैन जी सत श्री अकाल।
0: सत श्री अकाल जी, हुन नाम भी दस दो।
2: ना जी जसरीत सिंह फौजी इलो मस्ट बोल रहा जी, पिंड सेलवा तो।
0: जी वाह जी वाह, स्वागत है, ते बराड़ सर ना करो कल सन जी।
2: प्रोग्राम जी अपने बहुत वधिया, प्रोग्राम कोई नी एहो जिहा वी निंदना वा, जी थोड़ी बेनती है।
1: हां जी हां जी,
2: जो भी आप प्रोग्राम हां जी पेश करदे आ वैसे कोई बड़ा वड्डा सुझाव देने वाला है नहीं, जो आप नक्षत्र छत्ते ते करा सी जां अपने चांदी राम ते, जे शुरू दे विच जी जे धार्मिक गीत उहना दा कोई ला दिया करो तां बहुत वधिया प्रोग्राम होर वी बणिया वधिया बण जाए करी।
1: नहीं तुहाडा सुझाव वधिया जी, असीं नोट कर लिया, ते जिवें अपने पंजाबियां आपां करदे ही आ ना हरेक शुरुआत धार्मिक नाल करदे
2: आ। हां हां, जदों कोई विआह दा प्रोग्राम हुंदा नाल चल जिल्ला जट गीत ला लैंदे, उसे तरह उहना दा कोई किसे कलाकार दा वी प्रोग्राम पेश करने आ ਤਾਂ ਧਾਰਮਿਕ ਗੀਤ ਲਾਇਆ ਜਾਵੇ ਤਾਂ ਜੀ ਬਹੁਤ ਵਧੀਆ ਗਾਣਾ ਹੈ, ਸ਼ੁਰੂਆਤ ਕੋਈ ਪਰਮਾਤਮਾ ਦਾ ਨਾਮ ਲੈ ਕੇ ਕੀਤੀ ਜਾਵੇ ਤਾਂ ਜੀ ਚੰਗੀ ਗੱਲ ਹੈ ਜੀ।
1: ਹਾਂਜੀ, ਪਰਮਾਤਮਾ ਦਾ ਨਾਮ ਵੈਸੇ ਤਾਂ ਅਸੀਂ ਸਵੇਰੇ ਜਦੋਂ ਰੇਡੀਓ ਦੀ ਸ਼ੁਰੂਆਤ ਕਰਦੇ ਹਾਂ ਪਰਮਾਤਮਾ ਦੇ ਨਾਂ ਤੋਂ ਹੀ ਕਰਦੇ ਹਾਂ, ਤੇ ਕਈ ਵਾਰੀ ਕੀ ਹੁੰਦਾ ਨਾ ਕਿ ਉਹਨਾਂ ਦਾ ਜਿਹੜਾ ਸਾਨੂੰ ਹੁੰਦਾ ਕਿ ਉਹਨਾਂ ਦਾ ਜਿਹੜਾ ਸੁਪਰ ਹਿੱਟ ਗੀਤ ਹੈ ਜ਼ਿਆਦਾ ਚਰਚਿਤ ਗੀਤ ਹੈ ਅਸੀਂ ਉਹਦੇ ਨਾਲ ਸ਼ੁਰੂਆਤ ਕਰੀਏ ਉਹਦੇ ਨਾਲ ਪ੍ਰੋਗਰਾਮ 'ਚ ਰੰਗ ਬਣ ਜਾਂਦਾ, ਪਰ ਤੁਹਾਡੀ ਜਿਹੜੀ ਗੱਲ ਹੈ ਉਹ ਵੀ ਕਾਬਲੇ ਗੌਰ ਹੈ ਤੇ ਅਸੀਂ ਗੌਰ ਕਰਾਂਗੇ ਇਹਦੇ 'ਤੇ।
2: ਉਹਦਾ ਪਤਾ ਜੀ, ਉਹਦਾ ਮੈਂ ਤਾਂ ਇਕੱਲੇ ਨੇ ਇਹ ਮਹਿਸੂਸ ਕੀਤਾ ਜੀ, ਪਰ ਮੇਰੇ ਪਿੰਡ ਦੇ ਲੋਕਾਂ ਨੇ ਸਾਰਿਆਂ ਨੇ ਇਹੀ ਕਿਹਾ ਜਦੋਂ ਤੋਂ ਆਪਣਾ ਫੋਨ ਲੱਗਿਆ ਤੁਸੀਂ ਇਹ ਜਰੂਰ ਉਹਨਾਂ ਧਿਆਨ ਚ ਲਿਆ।
1: ਨਹੀਂ ਨਹੀਂ, ਸੋਹਣਾ ਸੁਝਾਅ ਜੀ, ਸੋਹਣਾ ਸੁਝਾਅ, ਕੋਈ ਵੀ ਕਲਾਕਾਰ ਜਦੋਂ ਆਪਦਾ ਅਖਾੜਾ ਲਾਉਂਦਾ ਤੇ ਉਹ ਪਹਿਲਾ ਗਾਣਾ ਧਾਰਮਿਕ ਹੀ ਪਰਮਾਤਮਾ ਨੂੰ ਹੀ ਸਮਰਪਿਤ।
2: ਜੀ ਇੱਕ ਛੋਟੀ ਜਿਹੀ ਬੇਨਤੀ ਹੋਰ ਹੈ।
1: ਹਾਂਜੀ ਹਾਂਜੀ,
2: ਇੱਕ ਨਾ ਜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਦੇ ਜੀਵਨੀ ਬਾਰੇ ਜੀ ਕੁਝ ਚਲਾਇਆ ਜਾਵੇ ਤਾਂ ਜੀ।
1: ਹਾਂਜੀ, ਉਹਦੇ ਬਾਰੇ ਸਾਨੂੰ ਕਾਫੀ ਫਰਮਾਇਸ਼ਾਂ ਆ ਚੁੱਕੀਆਂ, ਅਸੀਂ ਉਹ ਲਿਸਟ 'ਚ ਪਾਏ ਹੋਏ ਨੇ ਤੇ ਉਹਨਾਂ ਦੀ ਜਾਣਕਾਰੀ ਇਕੱਠੀ ਕਰਕੇ ਤੇ ਉਹਨਾਂ ਨੂੰ ਕੋਈ ਰੂਪ ਦੇਣਾ ਪਊਗਾ ਸਾਨੂੰ ਸਪੈਸ਼ਲ, ਉਹ ਰੂਪ ਬਣਾ ਕੇ ਅਸੀਂ ਪ੍ਰੋਗਰਾਮ ਜ਼ਰੂਰ ਪੇਸ਼ ਕਰਾਂਗੇ ਉਹਨਾਂ ਤੇ।
2: ਜ਼ਰੂਰ ਪੇਸ਼ ਕਰੋ ਜੀ, ਇਹ ਤਾਂ ਬਹੁਤ ਸਾਰੇ ਤਕਰੀਬਨ ਮੇਰੇ ਸੇਲ ਬਰਾ ਸਾਰਾਂ ਦੀ ਇਹ ਹੀ ਪ੍ਰੈਸ ਹੈ।
1: ਨਹੀਂ ਨਹੀਂ, ਉਹ ਸਾਰੇ ਪੰਜਾਬ ਦੇ ਚਹੇਤੇ ਕਲਾਕਾਰ ਨੇ ਜੀ, ਚਿੰਤਾ ਨਾ ਕਰੋ।
2: ਹਾਂਜੀ
0: ਜੀ,
2: ਚਲੋ ਠੀਕ ਹੈ ਜੀ, ਉਹ ਬਹੁਤ ਵਧੀਆ ਪ੍ਰੋਗਰਾਮ ਜੀ, ਪਰਮਾਤਮਾ ਤੁਹਾਡੀ ਟੀਮ ਨੂੰ ਤਰੱਕੀ ਬਖਸ਼ੇ,
1: ਚੜ੍ਹਦੀ ਕਲਾ ਚ ਰਹੋ ਜੀ, ਸਤਿ ਸ੍ਰੀ ਅਕਾਲ
0: ਜੀ। ਤੇ ਪ੍ਰੋਗਰਾਮ ਚੱਲ ਰਿਹਾ ਜੀ ਸਰੋਤਾ ਮੰਚ, 1:36 ਦਾ ਸਮਾਂ, ਅਗਲਾ ਜਿਹੜਾ ਖਤ ਹੈ ਚੱਕ 10 SDP ਲਾਲਗੜ੍ਹ ਜਾਟਾਨ ਸ੍ਰੀ ਗੰਗਾਨਗਰ ਰਾਜਸਥਾਨ ਤੋਂ ਰਾਮੇਸ਼ਵਰਮ ਜੀ, ਨਿਰਨਿਆ ਸੁਮਨ ਦਿਵਿਆ ਨੂਤਨ ਪੰਕਜ ਤੇ ਉਹਨਾਂ ਦਾ ਪਰਿਵਾਰ। ਵੈਸੇ ਤੋਂ ਹਮੇ ਆਕਾਸ਼ਵਾਣੀ ਕੇ ਬਹੁਤ ਸੇ ਕੇਂਦਰੋਂ ਕਾ ਪ੍ਰਸਾਰਣ ਸੁਣਤੇ ਹੈ, ਉਨਮੇ ਸੇ ਜ਼ਿਆਦਾਤਰ ਕੇਂਦਰੋਂ ਪਰ ਹਲਕੀ ਫੁਲਕੀ ਜਾਣਕਾਰੀ ਕੇ ਸਾਥ ਫਿਲਮੀ ਸੰਗੀਤ ਹਾਵੀ ਰਹਿਤਾ ਹੈ, ਪਰ ਆਕਾਸ਼ਵਾਣੀ ਬਠਿੰਡਾ ਮੇ ਆਪਕੀ ਔਰ ਆਪਕੀ ਟੀਮ ਕੀ ਕੜੀ ਮਿਹਨਤ ਸਾਫ਼ ਦਿਖਾਈ ਦੇਤੀ ਹੈ, ਆਪਕੇ ਯਹਾਂ ਜੋ ਸਪੈਸ਼ਲ ਪ੍ਰੋਗਰਾਮ ਚਲਤੇ ਹੈ ਉਸ ਪੇ ਇਤਨੀ ਅੱਛੀ ਜਾਣਕਾਰੀ ਮਿਲਤੀ ਹੈ ਜੋ ਹਮੇ ਨੈੱਟ ਪਰ ਵੀ ਨਹੀਂ ਮਿਲਤੀ। ਬੁੱਧਵਾਰ ਪਰ ਬਾਬੂ ਜੀ ਪਰ ਕਾਰਿਆਕ੍ਰਮ ਔਰ ਉਨਕੀ ਕਵੀਸ਼ਰੀ ਹਮੇ ਬੜੀਆ ਲਗੀ, ਉਨਕੀ ਲੇਖਨੀ ਔਰ ਆਪਕੀ ਪ੍ਰਸਤੁਤੀ ਹਮ ਲਾਜਵਾਬ ਹੈ। ਔਰ ਇੱਕ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ, ਰਾਮਾਇਣ ਤੇ ਰਾਮਚਰਿਤ ਮਾਨਸ ਤੇ ਕੋਈ ਪ੍ਰੋਗਰਾਮ ਹੋਵੇ ਤਾਂ ਕਹਿੰਦੇ ਜੀ ਬਹੁਤ ਵਧੀਆ। ਬਾਬੂ ਰਜਬ ਅਲੀ ਜੀ ਤੇ ਸ਼ਾਇਦ 13 ਨੂੰ ਜਿਹੜਾ ਪ੍ਰੋਗਰਾਮ ਚੱਲਿਆ ਉਹ ਇਹਨਾਂ ਨੂੰ ਪਸੰਦ ਆਇਆ।
1: ਮਿਹਰਬਾਨੀ ਜੀ ਪ੍ਰੋਗਰਾਮਾਂ ਦੀ ਤਾਰੀਫ ਕਰਨ ਲਈ ਔਰ ਦੂਜੇ ਸਟੇਸ਼ਨਾਂ ਨਾਲ ਸਾਨੂੰ ਕੰਪੇਅਰ ਕਰਕੇ ਤੇ ਅੱਛਾ ਦੱਸਣ ਲਈ। ਬਾਕੀ ਸਾਰੇ ਹੀ ਜਿਹੜੇ ਕੇਂਦਰ ਨੇ ਆਪਦੀ ਵਧੀਆ ਵਧੀਆ ਪ੍ਰਸਾਰਣ ਕਰਦੇ ਨੇ, ਠੀਕ ਹੈ ਵੀ ਉਹਨਾਂ ਦਾ ਜਿਹੜਾ ਹੈਗਾ ਤਰੀਕਾ, ਉਹਨਾਂ ਦਾ ਮਿਊਜ਼ੀਕਲ ਤਰੀਕਾ ਸੰਗੀਤ ਨੂੰ ਤਰਜੀਹ ਦਿੰਦੇ ਨੇ, ਤੇ ਆਪਣੇ ਸ਼ੁਰੂ ਤੋਂ ਹੀ ਇਹ ਬਠਿੰਡਾ ਵਾਸੀ ਤੇ ਬਠਿੰਡਾ ਆਲ ਇੰਡੀਆ ਰੇਡੀਓ ਵੀ ਥੋੜ੍ਹਾ ਜਿਹਾ ਆਪਾਂ ਗੱਲਾਂ 'ਚ ਸਵਾਦ ਵੱਧ ਲੈਂਦੇ ਹਾਂ, ਤੇ ਆਪਾਂ ਨੂੰ ਇਹ ਲੱਗਦਾ ਵੀ ਗੱਲਾਂ ਹੋਣੀਆਂ ਚਾਹੀਦੀਆਂ ਤੇ ਆਪਾਂ ਗੱਲਾਂ ਕਰਦੇ ਹਾਂ, ਤੇ ਇਹਦੇ ਵਿੱਚ ਸਾਡੇ ਸਟੇਸ਼ਨ ਡਾਇਰੈਕਟਰ ਸ਼੍ਰੀ ਬਲਜੀਤ ਸ਼ਰਮਾ ਜੀ ਦਾ

0: ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਕਿਸੇ ਚੀਜ਼ ਬਾਰੇ ਬੋਲਣ ਵਾਸਤੇ ਅੱਜ ਦੇ ਟਾਈਮ ਠੀਕ ਹੈ ਫੇਸਬੁੱਕ ਯੂਟਿਊਬ ਤੋਂ ਚੱਕ ਕੇ ਅਸੀਂ ਬੋਲ ਦਿੰਦੇ ਹਾਂ, ਪਰ ਉਹਦੇ ਤੇ ਕਿਹਨੇ ਪਾਇਆ, ਕਿਸ ਮਹਾਨ ਬੰਦੇ ਨੇ ਪਾਇਆ ਜਾਂ ਮੇਰੇ ਵਰਗੇ ਨੇ ਚੱਕ ਕੇ ਪਾਤਾ, ਇਹ ਨਹੀਂ ਖੋਜਦੇ। ਤਾਂ ਸ਼ਰਮਾ ਜੀ ਬੜੀ ਖੋਜ ਕਰਕੇ, ਅਗਰ ਕੋਈ ਨੈੱਟ ਤੋਂ ਵੀ ਚੱਕਣਾ ਮਟੀਰੀਅਲ ਤਾਂ ਬੜੀ ਖੋਜ ਕਰਦੇ ਨੇ, ਕਿਤਾਬਾਂ ਤਾਂ ਉਹਨਾਂ ਕੋਲ ਲਾਇਬ੍ਰੇਰੀ ਤਾਂ ਹੈਗੀ ਹੈਗੀ
1: ਹੈਗੀ ਹੈ।
0: ਤੇ ਇਸ ਕਰਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਾਰੀਫ ਕਰਨ ਲਈ
1: ਜੀ। ਤੇ ਇੱਕ ਕਿੱਸਾ ਮੈਨੂੰ ਵੀ ਯਾਦ ਆ ਰਿਹਾ, ਮੈਂ ਐਡਿਟ ਕਰਦੀ ਹਾਂ ਕਿ ਸਰੋਤਿਆਂ ਨੂੰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਵਿੱਚ ਯੂਸਫ ਜ਼ੁਲੇਖਾ ਦਾ ਕਿੱਸਾ ਤੇ ਅੱਜ ਕੱਲ੍ਹ ਚੱਲ ਰਿਹਾ ਸੈਫ ਉਲ ਮਲੂਕ। ਸਤਪਾਲ ਸਰ, ਮੈਂ ਨਾ ਜਦੋਂ ਇਹ ਕਿੱਸੇ ਬਾਰੇ ਜਾਣਿਆ ਤਾਂ ਉਤਸੁਕਤਾ ਨੀ ਜਿਵੇਂ ਜਾਗਦੀ ਕਿ ਅਜੇ ਤਾਂ ਇੱਕ ਕਿਸ ਤੋਂ ਹੀ ਆ ਤੇ ਮੈਂ ਬਾਕੀ ਅੱਗੇ ਜਾਣਾ। ਹੈਰਾਨਗੀ ਵਾਲੀ ਗੱਲ ਹੈ ਕਿ ਗੂਗਲ ਤੇ ਯੂਟਿਊਬ ਤੇ ਕਿੱਸਾ ਹੀ ਜਿਹੜਾ ਬਹੁਤ ਸ਼ਾਰਟ, ਕਿਤੇ 5 ਮਿੰਟ ਦਾ ਜਾਂ ਕਿਤੇ, ਔਰ ਇੰਨੇ ਪਾਰਟ ਬਣਾਉਣੇ, 3 ਐਪੀਸੋਡ ਬਣਾਉਣੇ ਤੇ ਉਹਨਾਂ 'ਚ ਜਾਣਕਾਰੀ ਇਕੱਠੀ ਕਰਨੀ, ਇੱਕ ਮਾਇਨੇ ਰੱਖਦਾ। ਔਰ ਮੈਨੂੰ ਨਹੀਂ ਲੱਗਦਾ ਕਿ ਇਹ ਕਿਸੇ ਵੀ ਆਕਾਸ਼ਵਾਣੀ ਦੇ ਬਣਿਆ ਹੋਏਗੇ ਇੰਨੇ ਇੰਨਾ ਲੰਮਾ ਵਿਸਤਾਰ ਨਾਲ ਜਾਣਕਾਰੀ।
0: ਕਿਹੜੇ ਕਿਸੇ ਦੀ ਗੱਲ ਕਰਦੇ ਹੋ?
1: ਚਾਹੇ ਯੂਸਫ ਜ਼ੁਲੇਖਾ ਹੋਏ ਜਾਂ ਫਿਰ ਸੈਫ ਉਲ ਮਲੂਕ।
0: ਯੂਸਫ ਜ਼ੁਲੇਖਾ ਦਾ ਜਿਹੜਾ ਐਡਿਟ ਕਰਨ ਦਾ ਸੁਭਾਗ ਮੈਨੂੰ ਮਿਲਿਆ ਸੀ ਤੇ ਉੱਥੇ ਨੈੱਟ ਤੇ ਇੱਕੋ ਹੀ ਗਾਣਾ ਸਾਰੇ ਕਲਾਕਾਰਾਂ ਨੇ ਗਾ ਰੱਖਿਆ ਸੀ, ਔਰ ਤੁਹਾਡੇ ਕਹਿਣ ਦੇ ਮੁਤਾਬਕ ਮਟੀਰੀਅਲ ਬਿਲਕੁਲ ਵੀ ਹੈ ਨਹੀਂ ਸੀ। ਤੇ ਦੇਖੋ ਇਹ ਮਿਹਨਤ ਸਾਡੇ ਜਿਹੜੀ ਹੈ ਸਿਹਰਾ ਇਹ ਸਾਡੇ ਬਲਜੀਤ ਸ਼ਰਮਾ ਜੀ ਨੂੰ ਜਾਂਦਾ, ਜਿਹੜੇ ਕਿ ਇੰਨੀ ਮਿਹਨਤ ਕਰਕੇ ਭਾਲ ਭਾਲ ਕੇ ਲਿਆਉਂਦੇ ਨੇ ਤੇ ਗਾਣੇ ਵੀ ਫਿਰ ਉਹ ਭਾਲ ਭਾਲ ਕੇ ਮੈਨੂੰ ਭੇਜ ਦਿੰਦੇ ਹੁੰਦੇ ਆ ਐਡੀਟਿੰਗ ਚ, ਆਹ ਲਾ ਲਓ ਹਨਾ
1: ਜੀ। ਬਿਲਕੁਲ ਬਿਲਕੁਲ। ਤੇ ਨਾਲ ਇੱਕ ਫੋਨ ਕਾਲ। ਹੈਲੋ ਹੈਲੋ,
2: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਨਾਮ ਤੇ ਪਤਾ ਦੱਸ ਦਿਓ।
2: ਰਾਜਾ ਸਿੰਘ ਜੀ, ਬੀਬਾ ਜੀ।
1: ਰਾਜਾ ਸਿੰਘ ਜੀ, ਸਵਾਗਤ ਹੈ ਤੇ ਕੀ ਗੱਲ ਸਾਂਝੀ ਕਰੋਗੇ ਪ੍ਰੋਗਰਾਮਾਂ ਬਾਬਤ?
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
2: ਮਿਹਰਬਾਨੀ
0: ਜੀ, ਮਿਹਰਬਾਨੀ। ਤੁਸੀਂ ਸੁਣਦੇ ਹੋ ਸਾਰੇ ਪ੍ਰੋਗਰਾਮ?
2: ਇੱਕ ਬੇਨਤੀ ਹੈ ਜੀ, ਪ੍ਰੋਗਰਾਮ ਦਾ ਕੋਈ ਘਾਟ ਨੀ
0: ਜੀ।
2: ਇੱਕ ਧਰਮਿੰਦਰ ਜੀ ਤੇ ਇੱਕ ਮੀਨਾ ਕੁਮਾਰੀ ਜੀ ਦੇ ਆਉਣਾ
0: ਜੀ। ਫਿਲਮੀ ਅਫਸਾਨੇ ਔਰ ਤਰਾਨੇ ਦੇ ਵਿੱਚ ਤੁਹਾਡੀ ਫਰਮਾਇਸ਼ ਜਿਹੜੀ ਪੂਰੀ ਕਰ ਦਾਂਗੇ। ਮਮਤਾ ਅਰੋੜਾ ਜੀ ਨੇ ਨੋਟ ਕਰ ਲਿਆ।
1: ਹੁਣ ਅਗਲਾ ਖਤ, ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਤੋਂ ਰਾਮ ਸਿੰਘ ਤੱਗੜ, ਕਮਲਪ੍ਰੀਤ ਤਿੱਤਰ ਕੈਂਥ ਮੰਡੀ ਕਲਾ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ, ਮਲਕੀਤ ਮਾਨਸਾ ਕਲਾ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਗੁਰਨਾਮ ਗਾਮਾ ਮਾਨਸਾ ਕਲਾ ਤੋਂ, ਸਾਰਾ ਤੱਗੜ ਪਰਿਵਾਰ। ਇਹਨਾਂ ਨੇ ਕਿਹਾ ਸਾਰੇ ਪ੍ਰੋਗਰਾਮ ਟੋਪੋ ਟੋਪ ਚੱਲ ਰਹੇ ਨੇ। ਇਹਨਾਂ ਦਾ ਜਿਹੜਾ ਸਿਹਰਾ ਹੈ ਸ਼੍ਰੀਮਾਨ ਬਲਜੀਤ ਸ਼ਰਮਾ ਜੀ ਨੂੰ ਜਾਂਦਾ ਹੈ। ਬੜੇ ਸੁਚੱਜੇ ਢੰਗ ਨਾਲ ਪ੍ਰੋਗਰਾਮ ਉਲੀਕਦੇ ਨੇ, ਪੇਸ਼ ਕਰਦੇ ਨੇ, ਕਿਸੇ ਵੀ ਸਰੋਤੇ ਨੂੰ ਨਾਰਾਜ਼ ਨਹੀਂ ਕਰਦੇ। ਉਸੇ ਵਕਤ ਉਹਨਾਂ ਦਾ ਪ੍ਰੋਗਰਾਮ ਜਿਹੜਾ ਤਿਆਰ ਕਰ ਦਿੰਦੇ ਨੇ ਜਿਹੜੀ ਫਰਮਾਇਸ਼ ਆਉਂਦੀ ਹੈ। ਇਹ ਆਪ ਜੀ ਦਾ ਵੱਡਾ ਪਨ ਹੈ ਸਰੋਤਿਆਂ ਨੂੰ ਪਿਆਰ ਦੇਣ ਲਈ। ਆਪ ਜੀ ਦਾ ਧੰਨਵਾਦ। ਪੁਰਾਣੇ ਕਲਾਕਾਰ ਜਿਸ ਤਰ੍ਹਾਂ ਕਿ ਉਹਨਾਂ ਨੇ ਗੱਲ ਕੀਤੀ ਹੈ, ਇਹਨਾਂ ਨੇ ਪ੍ਰੋਗਰਾਮ ਸੁਣਿਆ ਜੀ ਚਾਂਦੀ ਰਾਮ ਚਾਂਦੀ ਤੇ, ਉਹ ਪ੍ਰੋਗਰਾਮ ਕਹਿੰਦੇ ਜੀ ਬਹੁਤ ਸੋਹਣਾ ਪੇਸ਼ ਕੀਤਾ ਤੁਸੀਂ, ਆਪ ਜੀ ਦਾ ਕੋਟਨ ਕੋਟ ਧੰਨਵਾਦ ਸ਼ਰਮਾ ਜੀ। ਅੱਗੋਂ ਉਹਨਾਂ ਨੇ ਲਿਖਿਆ ਜੀ, ਮਮਤਾ ਅਰੋੜਾ, ਗੁਰਦੀਪ ਗਿੱਲ, ਸੁਖਜੀਤ ਕੌਰ, ਕਿਰਨਪਾਲ, ਸੀਮਾ ਮਹਿਰਾ, ਇਹਨਾਂ ਦੀ ਪੇਸ਼ਕਾਰੀ ਬੀਬੀਆਂ ਦੀ ਬਹੁਤ ਸੋਹਣੀ ਹੁੰਦੀ ਹੈ, ਮਿੱਠਾ ਬੋਲਦੀਆਂ ਨੇ, ਸੋਹਣੇ ਤਰੀਕੇ ਨਾਲ ਗੱਲ ਕਰਦੀਆਂ ਨੇ, ਪੰਜਾਬੀ ਵਧੀਆ ਬੋਲਦੀਆਂ ਨੇ। ਸਾਰੇ ਅਨਾਊਂਸਰ ਵੀਰ ਵੀ ਜਿਹੜੇ ਨੇ ਉਹ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ। ਰਾਮ ਸਿੰਘ ਤੱਗੜ,
0: ਰਾਮ ਸਿੰਘ ਤੱਗੜ ਜੀ, ਤੁਹਾਡਾ ਇੰਨੀ ਵਿਸਥਾਰ ਦੇ ਵਿੱਚ ਖਤ ਪਾਉਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸ਼ਰਮਾ ਜੀ ਦੀ ਤਾਰੀਫ ਕੀਤੀ ਹੈ ਤੇ ਉਹ ਵਾਕਈ ਕਾਬਲੇ ਤਾਰੀਫ ਨੇ, ਤੇ ਮੈਨੂੰ ਇਹ ਲੱਗਦਾ ਕਿ ਸਾਨੂੰ ਭਾਵੇਂ ਸ਼ਰਮਾ ਜੀ ਨੇ ਭਾਵੇਂ ਅਸੀਂ ਹਾਂ, ਸਾਡਾ ਨਾ ਇੱਕ ਕੰਮ ਤੁਸੀਂ ਬਹੁਤ ਸੌਖਾ ਕਰਦੇ ਹੋ ਸਰੋਤੇ, ਕਿ ਜੋ ਤੁਸੀਂ ਫਰਮਾਇਸ਼ ਕਰਕੇ ਲਿਖਾ ਦਿੰਦੇ ਹੋ ਕਿ ਸਾਡਾ ਆਹ ਪ੍ਰੋਗਰਾਮ ਤਿਆਰ ਕਰੋ, ਤਾਂ ਸਾਡਾ ਜਿਹੜਾ ਅੱਧਾ ਸਮਾਂ ਬਚ ਜਾਂਦਾ ਕਿ ਅਸੀਂ ਕੀ ਪੇਸ਼ ਕਰੀਏ, ਕਾਹਦੇ ਤੇ ਬਣਾਈਏ, ਆਈਡੀਆ ਸਾਡਾ ਆ ਜਾਂਦਾ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਧੀਆ ਵਧੀਆ ਆਈਡੀਆ ਦੇਣ ਲਈ
1: ਜੀ। ਤੇ ਨਾਲ ਹੀ ਸੀਮਾ ਜੀ ਕਹਿ ਰਹੇ ਨੇ ਇੱਕ ਫੋਨ ਕਾਲ। ਹੈਲੋ
3: ਹੈਲੋ ਜੀ,
1: ਹੈਲੋ ਜੀ, ਨਮਸਕਾਰ, ਨਾਮ ਦੱਸ ਦਿਓ।
3: ਨਾਮ ਜਗਜੀਤ ਸਿੰਘ ਭੱਲੜਾ ਜੀ, ਬੰਬੀਹੇ ਤੋਂ।
1: ਜਗਜੀਤ ਸਿੰਘ ਜੀ, ਸਵਾਗਤ ਹੈ।
3: ਸਵਾਗਤ ਹੈ ਜੀ, ਤੁਹਾਡਾ ਵੀ ਸਵਾਗਤ ਹੈ ਜੀ।
0: ਹਾਂਜੀ, ਬੰਬੀਹਾ ਕਿਵੇਂ ਬੋਲਦਾ ਜੀ ਫਿਰ? ਕੋਈ ਗੱਲ ਨੀ, ਬੰਬੀਹਾ ਬੋਲੂਗਾ ਤਾਂ ਮੀਂਹ ਆਊਗਾ ਜੀ ਫਿਰ।
3: ਹਾਂਜੀ, ਬੁਲਾਵਾਂਗੇ ਜੀ, ਜ਼ਰੂਰ ਬੁਲਾਵਾਂਗੇ।
0: ਹਾਂਜੀ, ਹੁਕਮ ਕਰੋ ਜੀ।
3: ਠੀਕ ਹੈ ਜੀ, ਹੁਕਮ ਤਾਂ ਤੁਹਾਡਾ ਸਿਰਾ ਹੀ ਚੱਲੀ ਜਾਂਦਾ ਸਾਰੇ, ਮੈਂ ਸੁਣੀ ਜਾਂਦਾ ਬਾਈ ਜਿਹੜੇ ਕਰੀ ਜਾਂਦੇ, ਫਰਮਾਇਸ਼ਾਂ ਦੱਸੀ ਜਾਂਦੇ ਸਾਰਾ ਕੁਛ।
0: ਹਾਂਜੀ ਹਾਂਜੀ,
3: ਬਹੁਤ ਵਧੀਆ। ਤੇ ਮੇਰਾ ਤਾਂ ਨੰਬਰ ਹੀ ਪਹਿਲੀ ਵਾਰ ਲੱਗਿਆ, ਮੈਂ ਤਾਂ 70 ਤੋਂ ਲਾ ਕੇ ਰੇਡੀਆ ਨਾਲ ਜੁੜਿਆ ਜੀ।
0: ਅੱਛਾ ਪਹਿਲੀ ਵਾਰੀ।

0: ਪਹਿਲੀ ਵਾਰੀ ਲੱਗਿਆ ਲਓ ਜੀ ਫਿਰ ਤਾਂ ਵਧਾਈਆਂ ਤੁਹਾਨੂੰ ਅੱਜ ਲੱਡੂ ਲੁੱਡੂ ਵੰਡੋਗੇ ਫਿਰ
1: ਜਦੋਂ ਜਿੱਥੇ ਵੰਡੋਗੇ ਦੱਸ ਦੋ ਅਸੀਂ ਆ ਜਾਵਾਂਗੇ ਜੀ ਬਾਈ ਜੀ ਵੈਰੀ ਦੱਸੋ ਕਿ ਪਿਛਲੇ ਹਫਤੇ ਤੁਸੀਂ ਕਿਹੜਾ ਪ੍ਰੋਗਰਾਮ ਸੁਣਿਆ ਜਿਹੜਾ ਤੁਹਾਨੂੰ ਬਹੁਤ ਵਧੀਆ ਲੱਗਾ
2: ਸਰੋਤੇ
0: ਫਿਰ ਸਿਰੇ ਜੁੜੇ ਹੋਏ ਆ ਨਾ
2: ਹਾਂਜੀ ਹਾਂ ਨਹੀਂ ਸਬਰ ਹੀ ਨੀ ਆਉਂਦਾ ਜੀ ਮੈਂ ਤਾਂ ਰੋਟੀ ਖਾਣਾ ਤੇ ਬੰਦ ਹੀ ਨੀ ਕਰਦਾ
0: ਚਲੋ ਮਿਹਰਬਾਨੀ ਜੀ ਪ੍ਰੋਗਰਾਮ ਸੁਣ ਲਈ ਤੇ ਤਾਰੀਫ ਕਰ ਲਈ
2: ਧੰਨਵਾਦ ਫੋਨ ਵੱਧ ਗਿਆ
0: ਹਾਂ ਠੀਕ ਹੈ ਜੀ ਪਰ ਵਧਾਓ ਖੂਨ ਤੇ ਲੱਡੂ ਵੀ ਵੰਡ ਦਿਓ ਫਿਰ ਅੱਜ
1: ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਹਿ ਰਹੇ ਨੇ ਜੀ ਇਸ ਵਾਰ ਦਾ ਪੈਗਾਮ ਪ੍ਰੋਗਰਾਮ ਸੀਮਾ ਮਹਿਰਾ ਜੀ ਨੇ ਬਾ ਕਮਾਲ ਪੇਸ਼ ਕੀਤਾ ਸਾਰੇ ਮੈਸੇਜ ਸ਼ਾਮਿਲ ਕੀਤੇ ਸੋਮਵਾਰ ਦਾ ਸ਼ਾਮ ਸੁਹਾਨੀ ਵਿਜੇ ਲਕਸ਼ਮੀ ਜੀ ਨੇ ਬਹੁਤ ਵਧੀਆ ਪੇਸ਼ ਕੀਤਾ ਖੂਬਸੂਰਤ ਅੰਦਾਜ਼ ਨਾਲ ਸ਼ਨੀਵਾਰ ਦਾ ਮਾਰਨਿੰਗ ਕੁਇਜ਼ ਪ੍ਰੋਗਰਾਮ ਇਸ ਵਾਰੀ ਦੀਪਾ ਛਾਬੜਾ ਜੀ ਨੇ ਪੇਸ਼ ਕੀਤਾ ਪ੍ਰੋਗਰਾਮ ਠੀਕ ਠਾਕ ਹੀ ਰਿਹਾ ਇੱਕ ਤਾਂ ਪੂਰੇ ਪ੍ਰੋਗਰਾਮ ਵਿਚ ਸਿਰਫ 5 ਕਾਲਾਂ ਹੀ ਲਈਆਂ ਗਈਆਂ ਦੂਸਰਾ ਪ੍ਰੋਗਰਾਮ ਵਿਚ ਮੌਲਿਕਤਾ ਘੱਟ ਸੀ ਨਾਟਕੀ ਅੰਦਾਜ਼ ਤੇ ਚੁਲਬਲਾ ਅੰਸ਼ ਜ਼ਿਆਦਾ ਸੀ ਬਾਕੀ ਪ੍ਰੋਗਰਾਮ ਵਧੀਆ ਰਹੇ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਇਹ ਜਿਹੜਾ ਮਾਰਨਿੰਗ ਕੁਇਜ਼ ਦੀ ਗੱਲ ਕਰ ਰਹੇ
0: ਅੱਛਾ ਚਲੋ ਚੁਲਬਲਾ ਪੰਡ ਵੀ ਹੋਣਾ ਚਾਹੀਦਾ ਜੀ ਤੁਹਾਡੀ ਗੱਲ ਨੂੰ ਅਸੀਂ ਗੌਰ ਕਰਾਂਗੇ ਤੁਹਾਡੀ ਗੱਲ ਤੇ ਉਹਨਾਂ ਤੱਕ ਤੁਹਾਡਾ ਸੁਨੇਹਾ ਪਹੁੰਚਾ ਦੇਵਾਂਗੇ ਕਿ ਭਾਈ ਚੁਲਬਲਾ ਪੰਡ ਤਾਂ ਰੱਖੋ ਕੋਈ ਗੱਲ ਨਹੀਂ ਕਿਉਂਕਿ ਬੱਚਿਆਂ ਦਾ ਪ੍ਰੋਗਰਾਮ ਹੈ ਬੱਚੇ ਯੰਗ ਬੱਚਿਆਂ ਲਈ ਉਹ ਪ੍ਰੋਗਰਾਮ ਹੈ ਤੇ ਬਾਕੀ ਸੁਧਾਰ ਉਹ ਕਰ ਲੈਣਗੇ ਠੀਕ ਹੈ ਜੀ
1: ਜੀ ਤੇ ਇੱਕ ਲਾਈਨ ਦਾ ਮੈਸੇਜ ਹੈ ਜੀ ਟੀ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ ਮੁਹੰਮਦ ਅਨਵਰ ਅੰਸਾਰੀ ਰਵੀਨਾ ਆਫੀਆ ਜਾਵੇਦ ਅੰਸਾਰੀ ਤੇ ਉਹਨਾਂ ਦਾ ਪਰਿਵਾਰ ਉਹ ਕਹਿੰਦੇ ਜੀ ਸਾਡੀ ਬੇਨਤੀ ਇਹ ਹੈ ਕਿ ਤੁਸੀਂ ਵਟਸਐਪ ਰਾਹੀਂ ਪ੍ਰੋਗਰਾਮ ਦੇ ਵਿੱਚ ਖਤ ਸ਼ਾਮਲ ਕਰਦੇ ਹੋ ਈਮੇਲ ਵਾਲੇ ਪ੍ਰੋਗਰਾਮ ਵੀ ਜਿਹੜੇ ਹੈ ਉਹ ਵੀ ਸ਼ੁਰੂ ਕਰੋ
0: ਨਹੀਂ ਈਮੇਲ ਅਸੀਂ ਤਾਂ ਜੀ ਸਾਰੇ ਪ੍ਰੋਗਰਾਮਾਂ ਦੇ ਵਿੱਚ ਈਮੇਲ ਦੱਸਦੇ ਹਾਂ ਸਰੋਤਾ ਮੰਚ 'ਚ ਵੀ ਈਮੇਲ ਦੱਸਦੇ ਹਾਂ ਕੋਈ ਈਮੇਲ ਕਰਦਾ ਹੀ ਨਹੀਂ ਜੀ
1: ਬਿਲਕੁਲ ਤੇ ਆਪਾਂ ਫਿਰ ਸਰ ਇੱਕ ਵਾਰੀ ਫਿਰ ਅੱਜ ਕੀ ਦੱਸ ਦਿੰਦੇ ਹਾਂ ਤੇ ਆਪਾਂ ਕਹਿੰਦੇ ਹਾਂ ਜੀ ਕੋਈ ਗੱਲ ਨਹੀਂ ਹੁਣ ਐਤਕੀ ਜੇ ਕੋਈ ਈਮੇਲ ਆਉਂਦੀ ਹੈ ਤਾਂ ਸਰੋਤਾ ਮੰਚ 'ਚ ਵੀ ਆਪਾਂ ਉਹਨਾਂ ਨੂੰ ਸ਼ਾਮਲ
0: ਸਪੈਸ਼ਲ ਦੱਸਾਂਗੇ ਕਿ ਆਹ ਈਮੇਲ ਦੇ ਥਰੂ ਆਇਆ ਸਾਡੇ ਕੋਲ
1: ਜੀ ਤੇ ਈਮੇਲ ਦਾ ਐਡਰੈਸ ਜਿਹੜਾ airfm.bti@gmail.com ਹੈ ਜੀ ਤਾਂ ਤੁਸੀਂ ਈਮੇਲ ਰਾਹੀਂ ਖਤ ਲਿਖਿਆ ਕਰੋ ਤੇ ਉਹ ਵੀ ਤੁਹਾਡੇ ਸ਼ਾਮਿਲ ਹੋਣਗੇ ਤੇ ਨਾਲ ਹੀ ਇੱਕ ਫੋਨ ਕਾਲ ਇਸ਼ਾਰਾ ਦੇ ਰਹੇ ਨੇ ਜੀ ਹੈਲੋ
3: ਹੈਲੋ
1: ਨਮਸਕਾਰ ਜੀ ਨਾਮ ਤੇ ਪਤਾ ਦੱਸ ਦਿਓ
0: ਸੁਧਾਰ ਕਰਨਾ ਪ੍ਰੋਗਰਾਮਾਂ ਚ
3: ਸੁਧਾਰ ਤਾਂ ਇਹ ਹੈ ਜੀ ਬੇਨਤੀ ਬੁੱਧਵਾਰ ਨੂੰ ਸਿਲਸਿਲਾ ਬਹੁਤ ਵਧੀਆ ਚੱਲ ਰਿਹਾ ਸੀਗਾ ਜੀ ਛਾਵਾਂ ਠੰਡੀਆਂ ਨੇ ਬਹੁਤ ਦੀਆਂ
0: ਜੀ ਜੀ
3: ਤੇ ਉਹ ਚ ਤੁਸੀਂ ਉਹ ਬੰਦ ਕਿਉਂ ਕਰ ਰਹੇ ਹਾਂ ਜੀ
0: ਹੋਰ ਫਿਰ ਦੱਸੋਗੇ ਕੀ ਚੱਲਿਆ ਓਹਦੀ ਥਾਂ ਤੇ ਜਾਂ ਤਾਂ ਦੱਸੋ ਮਾੜਾ ਜਾ
3: ਪਵਨ ਜੀ ਓਹਨਾ ਨੇ ਗੱਲਾਂ ਬਾਤਾਂ ਸੁਣਾ ਕੇ ਤੇ ਉਹ
1: ਜਨਾਬ ਇੱਕ ਪਿਛਲੀ ਵਾਰੀ ਇੱਕ ਤਾਂ ਚੱਲਿਆ ਸੀ 90 ਸਾਲਾਂ ਜਦੋਂ
3: ਆਪਣਾ
1: ਜਿਹੜਾ ਤੁਸੀਂ ਐਤਕੀ ਦਾ ਸੁਣਿਆ ਹੋਏਗਾ ਤੁਸੀਂ ਐਤਕੀ ਵਾਲਾ
0: ਪ੍ਰੋਗਰਾਮ ਬੰਦ ਨੀ ਕਰਦੇ ਕੋਈ ਜਾਂ ਕੋਈ ਸਾਡੇ ਕੋਈ ਪਿੱਛੋਂ ਸਾਨੂੰ ਹਦਾਇਤ ਆ ਜੀ ਤਾਂ ਉਹ ਗੱਲ ਵੱਖਰੀ ਹੈ
3: ਠੀਕ ਹੈ ਜੀ ਉਹ ਬੰਦ ਨਾ ਕਰਿਓ ਜੀ ਬਹੁਤ ਵਧੀਆ ਪ੍ਰੋਗਰਾਮ ਆ ਉਹ
0: ਨਹੀਂ ਨਹੀਂ ਬੰਦ ਨੀ ਕਰਦੇ ਜੀ ਬੇਫਿਕਰ
3: ਹਾਂ ਤੇ ਇੱਕ ਚਾਂਦੀ ਰਾਮ ਦਾ ਤੇ 76 ਛੱਤੇ ਦਾ ਪ੍ਰੋਗਰਾਮ ਪੇਸ਼ ਕਰਿਆ ਜੀ ਬਹੁਤ ਵਧੀਆ ਲੱਗਿਆ ਤੇ ਇਹੋ ਜਿਹੇ ਕਲਾਕਾਰਾਂ ਦੇ ਕਰਦੇ ਰਹੋ ਜੀ ਪੇਸ਼ ਤੇ ਲੱਖ ਲੱਖ ਵਧਾਈਆਂ ਤੁਹਾਨੂੰ
0: ਤੁਹਾਨੂੰ ਜੀ ਲੱਖ ਲੱਖ ਵਧਾਈਆਂ ਜੀ ਬਹੁਤ ਬਹੁਤ ਮਿਹਰਬਾਨੀ
3: ਬਾਕੀ ਮੇਰੇ ਪਿੰਡ ਵੀ ਆ ਜਾਓ ਜੀ
0: ਹਾਂ ਤੁਹਾਡੇ ਪਿੰਡ ਫਿਰ ਪ੍ਰੋਗਰਾਮ ਕਰਨ ਆਵਾਂਗੇ
3: ਹਾਂਜੀ ਪ੍ਰੋਗਰਾਮ ਵੀ ਕਰਨ ਆਉਣਾ ਜੀ ਥੋੜਾ ਜਿਹਾ ਕਰਿਆ ਉਦਣ ਸਾਨੂੰ ਤੁਸੀਂ ਭੁੱਲ ਗਏ ਸੱਦਿਆ ਨੀ ਜੀ ਪੁਰਾਣੇ ਸੋਤੇ ਆ ਮੈਂ ਤਾਂ
0: ਮੱਲਾ ਉਹ ਫਿਰ ਬੰਦੇ ਨੀ ਆਏ ਜੀ ਕੀ ਕਰੀਏ ਹੁਣ
3: ਬੰਦੇ ਸਾਨੂੰ ਪਤਾ ਹੀ ਨੀ ਸੀ

0: ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਫੇਰ ਕਰ ਲਾਂਗੇ ਦੁਬਾਰਾ ਕਿਸੇ
1: ਦਿਨ। ਠੀਕ ਹੈ, ਲਾਜ਼ਮੀ ਕਰਿਓ ਜੀ।
0: ਓਕੇ ਜੀ
2: ਜੀ, ਬਹੁਤ ਬਹੁਤ ਸ਼ੁਕਰੀਆ। ਮੱਟੂ ਪਰਿਵਾਰ ਦਾ ਖਤ ਹੈ ਜੀ, ਐਤਵਾਰ ਨੂੰ ਪੈਗਾਮ ਸੀਮਾ ਮਹਿਰਾ ਜੀ ਨੇ ਪੇਸ਼ ਕੀਤਾ, ਸਾਰੇ ਖਤ ਪੜੇ, ਬਹੁਤ ਵਧੀਆ ਪੇਸ਼ ਕੀਤਾ, ਵੱਟ ਹੀ ਕੱਢ ਤੇ। ਤੇ ਕਹਿੰਦੇ ਜੀ ਵੱਡੇ ਭਰਾ ਮਾਨਯੋਗ ਦੀਪਕ ਜੀ ਨੇ ਸ਼ਾਮ ਸੁਹਾਨੀ ਪੇਸ਼ ਕੀਤਾ, ਬਹੁਤ ਕੌਲਾਂ ਲਿੱਤੀਆਂ, ਲਗਭਗ ਉਹਨਾਂ ਨੇ ਕਿਹਾ ਜੀ 12 ਕੌਲਾਂ ਲਿੱਤੀਆਂ। ਸੋਮਵਾਰ ਨੂੰ ਵਿਜੇ ਲਕਸ਼ਮੀ ਜੀ ਨੇ ਸ਼ਾਮ ਸੁਹਾਨੀ ਪੇਸ਼ ਕੀਤਾ, ਕਿਆ ਬਾਤ ਹੈ, ਆਨੰਦ ਹੀ ਆ ਗਿਆ। ਬਾਕੀ ਲਿਖਦੇ ਨੇ ਜੀ ਮਮਤਾ ਅਰੋੜਾ, ਸ਼ਹਿਨਾਜ਼, ਡਿੰਪਲ, ਖੁਸ਼ਪ੍ਰੀਤ, ਗੁਰਦੀਪ, ਕਿਰਨਪਾਲ, ਸੁਧਾ, ਸੁਖਦੀਪ, ਸੁਖਜੀਤ, ਸਰਬ, ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
0: ਹਾਂ, ਇਹ ਦੇਖੋ ਸਰੋਤਿਆਂ ਦਾ ਨਾ ਮੈਂ ਇੱਕ ਚੀਜ਼ ਨੋਟ ਕਰ ਰਿਹਾ ਕਿ ਸਰੋਤੇ ਨਾ ਮਤਲਬ ਸਾਡੀਆਂ ਭੈਣਾਂ ਦਾ ਨਾਮ ਪਹਿਲਾਂ ਲਿਖ ਦਿੰਦੇ ਆ, ਸੀਮਾ, ਮਮਤਾ, ਗੁਰਦੀਪ, ਸਾਰਿਆਂ ਦਾ ਲਿਖ ਕੇ ਮੁੜ ਕੇ ਕਹਿਣਗੇ ਜਿਹੜੇ ਵੀਰ ਪ੍ਰੋਗਰਾਮ ਕਰ ਰਹੇ ਆ ਉਹ ਵੀ ਬਹੁਤ ਵਧੀਆ ਕਰਦੇ ਆ। ਬਾਕੀ ਮਰਜ਼ੀ ਹੈ, ਕੋਈ ਗੱਲ ਨੀ, ਧੱਕਾ ਹੈ ਤਾਂ।
2: ਸੀਮਾ ਜੀ ਕੁਛ ਜਲ ਰਿਹਾ ਹੈ ਨਾ ਜੀ, ਉਹ ਕਹਿ ਰਹੇ ਨੇ ਇੱਕ ਫੋਨ ਕਾਲ ਹੈ ਆਪਾਂ ਲੈਂਦੇ ਹਾਂ ਜੀ। ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਹੈ? ਨਾਮ ਵੀ ਦੱਸ ਦਿਓ।
0: ਹਾਂ ਜੀ, ਬਾਬੂ ਸਿੰਘ ਜੀ ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ ਜੀ,
3: ਠੀਕ ਠਾਕ, ਵਧੀਆ।
0: ਤੇ ਕੀ ਗੱਲ ਕਰੋਗੇ ਫਿਰ? ਦੁਬਾਰੇ ਸੁਣਾ ਦਾਂਗੇ ਜੀ, ਅਸੀਂ ਨੋਟ ਕਰ ਲੈਣੇ ਆ ਜੀ। ਹੋਰ ਕੋਈ ਸਲਾਹ ਮਸ਼ਵਰਾ ਜੀ?
3: ਪ੍ਰੋਗਰਾਮ ਸਾਰੇ ਬਹੁਤ ਸੋਹਣੇ ਗਾ ਜੀ।
0: ਚਲੋ ਠੀਕ ਹੈ ਜੀ। ਗਰਮੀ ਕਿੰਨੀ ਕੁ ਤੁਹਾਡੇ ਪਿੰਡ?
3: ਗਰਮੀ ਦਾ ਬਹੁਤ ਆਪਣਾ ਬਾਜੀ ਖੜਾ ਸੁੱਤਾ, ਗਰਮੀ ਸੁੱਤਾ
0: ਮੇਹਰਬਾਨੀ ਜੀ ਫੋਨ ਕਰ ਲਈ
2: ਜੀ। ਤੇ ਜੱਗਾ ਸਿੰਘ ਰਾਮਾ ਮੰਡੀ ਤੋਂ, ਤੇ ਉਹਨਾਂ ਨੇ ਕਿਹਾ ਜੀ ਪਰ ਇੱਕ ਗੱਲ ਸਤਪਾਲ ਸਰ, ਇਹਨਾਂ ਨੇ ਨਾ ਬਹੁਤ ਸੋਹਣੀ ਕਵਿਤਾ ਲਿਖ ਕੇ ਭੇਜੀ ਹੈ, 6 ਪਹਿਰਿਆਂ ਦੀ ਹੈ, ਪਰ ਮੈਨੂੰ ਲੱਗਦਾ ਕਿ ਉਹ ਖਤ ਪੜ੍ਹੀ ਨਹੀਂ ਜਾਣੀ, ਪਰ ਮੈਂ ਤੁਹਾਨੂੰ ਉਹ ਦੱਸ ਦਿੰਦੀ ਕਿ ਕਵਿਤਾ 'ਚ ਲਿਖਿਆ
0: ਨਹੀਂ। ਇਹਨਾਂ ਨੂੰ ਆਪਾਂ ਜੇ ਪੜ੍ਹਤੀ ਨਾ ਤਾਂ ਇਹਨਾਂ ਨੇ ਆਦਤ ਪੈ ਜਾਣੀ ਸਾਡੇ ਸਰੋਤਿਆਂ ਨੂੰ, ਕਿਉਂਕਿ ਜਿੱਥੇ ਕਵਿਤਾ ਭੇਜਣੀ ਉੱਥੇ ਭੇਜਦੇ ਨਹੀਂ। ਸਰੋਤਾ ਮੰਚ ਕਵਿਤਾ ਵਾਲਾ ਪ੍ਰੋਗਰਾਮ ਨਹੀਂ ਹੈ ਜੀ, ਇਹਦੇ 'ਚ ਮਿਹਰਬਾਨੀ ਕਰਕੇ ਕੋਈ ਸ਼ੇਅਰ ਜਾਂ ਕਵਿਤਾ ਨਾ ਭੇਜੀ ਜਾਵੇ
2: ਜੀ। ਬਾਕੀ ਉਹਨਾਂ ਨੇ ਪ੍ਰੋਗਰਾਮਾਂ ਦੀ ਪਸੰਦ ਜਿਹੜੇ ਆ ਕੀਤੇ ਨੇ, ਕਹਿੰਦੇ ਜਿਹੜੇ ਸ਼ਰਮਾ ਜੀ ਕਿੱਸੇ ਸੁਣਾਉਂਦੇ ਨੇ ਉਹ ਸਾਨੂੰ ਬਹੁਤ ਵਧੀਆ ਲੱਗਦੇ ਨੇ।
0: ਹਾਂ, ਤੇ ਸਰੋਤਾ ਨੇ ਇੱਕ ਹੋਰ ਬੇਨਤੀ ਹੈ ਕਿ ਅਗਰ ਤੁਸੀਂ ਸਾਡੇ ਪ੍ਰੋਗਰਾਮਾਂ ਦੀ ਤਾਰੀਫ ਕਵਿਤਾ 'ਚ ਕਰਨਾ ਚਾਹੁੰਦੇ ਹੋ, ਇੰਨਾ ਕੁ ਹੁਨਰ ਤੁਸੀਂ ਰੱਖਦੇ ਹੋ ਤਾਂ ਉਹ ਸਾਨੂੰ ਕਬੂਲ ਹੈ।
2: ਨਹੀਂ, ਉਹਨਾਂ ਨੇ ਪ੍ਰੋਗਰਾਮਾਂ ਦੀ ਤਾਰੀਫ ਜਿਹੜੀ ਕਵਿਤਾ 'ਚ ਕੀਤੀ, ਪਰ ਕਵਿਤਾ ਬਹੁਤ ਲੰਬੀ ਹੈ।
0: ਅੱਛਾ ਅੱਛਾ ਅੱਛਾ।
2: ਤਾਂ ਜਿਹੜਾ ਮੈਂ ਤੁਹਾਨੂੰ ਦੱਸਤਾ ਕਿ ਸ਼ੁਰਲੀਆਂ ਪ੍ਰੋਗਰਾਮ ਸੀ, ਖੁੰਡ ਚਰਚਾ ਹੈ ਤੇ ਕਿੱਸੇ ਹੈ, ਉਹ ਇਹਨਾਂ ਨੇ ਪਸੰਦ ਕੀਤੇ ਆ। ਬਾਕੀ ਜਿਹੜੇ ਸਰੋਤਿਆਂ ਦੇ ਨਾਮ ਲਿਖ ਕੇ ਤੇ ਉਹਨਾਂ ਦੇ ਬਾਰੇ ਵੀ ਦੱਸਿਆ ਹੋਇਆ ਕੁਛ, ਪਰ ਕਵਿਤਾ ਚੰਗੀ, ਆਪਾਂ ਕੋਸ਼ਿਸ਼ ਕਰਾਂਗੇ ਪੈਗਾਮ ਦੇ ਵਿੱਚ ਪੜ੍ਹ ਦਿੱਤੀ ਜਾਵੇ। ਤੇ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ, ਬਲਜੀਤ ਸਿੰਘ ਕਹਿੰਦੇ ਨੇ ਜੀ ਸਰੋਤਾ ਮੰਚ ਦੀ ਟੀਮ ਨੂੰ ਨਮਸਕਾਰ, ਬੇਨਤੀ ਹੈ ਸਰੋਤਾ ਮੰਚ ਪ੍ਰੋਗਰਾਮ ਮਹੀਨੇ 'ਚ ਇੱਕ ਵਾਰ ਕੀਤਾ ਜਾਵੇ।
0: ਬਾਲੇ ਸਿਆਣੇ ਆ ਤਾਂ ਭਾਈ, ਤਾਂ ਅਸੀਂ ਹਫਤੇ 'ਚ 2 ਕਰਦੇ ਹਾਂ ਤਾਂ ਨਹੀਂ ਰਾਜ ਆਉਂਦਾ, ਸਾਨੂੰ ਐਂ ਹੁੰਦਾ ਵੀ ਹੋਰ ਹੋਵੇ ਇੱਕ,
2: ਕਿਉਂਕਿ ਮੈਨੂੰ ਲੱਗਦਾ ਆਪਣੇ ਤੋਂ ਤਾਂ ਆਪਣੇ ਦੋਨਾਂ ਤੋਂ ਅੱਕ ਗਏ ਸਰੋਤੇ ਤੇ, ਉਹ ਕਹਿੰਦੇ ਬਸ ਕਰੋ ਨਾ ਆਇਆ ਕਰੋ।
0: ਹਰੇਕ ਸਰੋਤੇ ਦੀ ਆਪਦੀ ਆਪਦੀ ਰਾਏ ਹੁੰਦੀ ਹੈ, ਆਪਦੀ ਆਪਦੀ ਪਸੰਦ ਹੁੰਦੀ ਹੈ, ਤੇ ਪਰ ਫਿਲਹਾਲ ਮੈਨੂੰ ਲੱਗਦਾ ਇਹਨਾਂ ਦੀ ਪਸੰਦ ਤੇ ਅਸੀਂ ਨਹੀਂ ਚੱਲ ਸਕਦੇ
2: ਜੀ। ਇੱਕ ਜਿਹੜਾ ਖਤ ਹੈ ਤੁੰਗ ਵਾਲੀ ਤੋਂ, ਖਤ ਲਿਖਦੇ ਨੇ ਕਹਿੰਦੇ ਜੀ ਪਹਿਲੀ ਵਾਰੀ ਖਤ ਲਿਖ ਰਹੇ ਹਾਂ, ਸ਼ਾਮਿਲ ਕਰ ਲੈਣਾ ਸਾਰੇ ਪ੍ਰੋਗਰਾਮ, ਤੁਹਾਡੇ ਬਹੁਤ ਸੋਹਣੇ ਚੱਲ ਰਹੇ ਨੇ।
0: ਮਿਹਰਬਾਨੀ ਜੀ, ਖਤ ਲਿਖਣ ਲਈ ਇੱਕ ਫੋਨ
2: ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, ਨਾਮ ਦੱਸ ਦਿਓ। ਜੀ ਸਵਾਗਤ ਹੈ ਜੀ, ਕੀ ਕਹਿਣਾ ਚਾਹੋਗੇ?
4: ਪ੍ਰੋਗਰਾਮ ਆਪਣੇ ਬਹੁਤ ਵਧੀਆ ਚੱਲ ਰਹੇ ਆ
0: ਜੀ,
4: ਸਾਰੇ ਪ੍ਰੋਗਰਾਮ ਅਸੀਂ ਸੁਣਦੇ ਹਾਂ।
0: ਹਾਂਜੀ ਹਾਂਜੀ,
4: ਕੋਈ ਬੰਦਨ ਵਾਲਾ ਪ੍ਰੋਗਰਾਮ ਨਹੀਂ
0: ਜੀ, ਚਲੋ ਸਾਨੂੰ ਵੀ ਬਹੁਤ ਕੁਛ ਦਿੱਤਾ ਜੀ ਜੀ ਜੀ,
4: ਸਾਨੂੰ ਕੱਲੇ ਪ੍ਰੋਗਰਾਮ ਨੂੰ ਦੇਖੋ ਜੀ, 1000 ਮਿੱਤਰ ਵੀ ਬਣਾਏ ਆ ਸਾਡੇ।
0: ਹਾਂ ਬਿਲਕੁਲ ਬਿਲਕੁਲ, ਇਹ ਜਿਹੜਾ ਆਪਣਾ ਜੀ,
4: ਜਦੋਂ ਅਸੀਂ ਗਾਂਧੀ ਦਾ ਸਰੋਤਿਆਂ ਕੋਲ ਜਾਂਦੇ ਆਉਂਦੇ ਹਾਂ, ਗਾਂਧੀ ਦਾ ਸਾਡੇ 1000 ਮਿੱਤਰ ਬਣ ਜਾਂਦੇ ਆ
0: ਜੀ। ਬਿਲਕੁਲ ਬਿਲਕੁਲ,
4: ਸਾਡੇ ਜਰੀਏ
0: ਜੀ। ਮਿਹਰਬਾਨੀ ਜੀ, ਮਿਹਰਬਾਨੀ
2: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਸਮਾਂ 1:53 ਤੇ 18 ਸਕਿੰਟ ਦਾ, ਤੇ ਹੁਣ ਆਪਾਂ ਜਿਹੜਾ ਇੱਕ ਕੁਝ ਸੰਦੇਸ਼ ਸੁਣ ਲਈਏ।
0: ਬਿਲਕੁਲ ਜ਼ਰੂਰ ਜੀ।

0: जी समा 1:55 18 सकिंट का प्रोग्राम श्रोता मंच के नाल ही जल्दी जल्दी हम दो चार खत जड़े ने वो शामिल कर लिए जी। एक खत लिखा है पता नहीं किन्ने मैनू नहीं पता वैसे चलो पढ़ी जाने जे नाम अगो आ गया। प्रोग्राम श्रोता मंच विच फर्स्ट सुनेहा है जी सीमा मेहरा जी शहनाज ममता अरोड़ा दीपा चावड़ा की पेशकारी चंगी हुंदी है विजय लक्ष्मी की जानकारी काबिले तारीफ है सीमा मेहरा जी अते बलजीत शर्मा जी द बेस्ट संदीप शेरगिल बहुत चंगी पेशकारी करते ने नाम है नहीं
1: ते बाकी जेड़े वीर ने वो भी बहुत वधिया प्रोग्राम पेश करते हैं
0: जी ओ नाल तुसी ऐड कर लो जी ते आज अगला खत जेड़ा उन्होंने भी नाम नहीं लिखिया ते अगो उन्होंने क्वेश्चन भेजे जी शर्मा जी श्रोता मंच च क्यों नहीं आ रहे।
1: देखो शर्मा जी आउंदे है जी पिछले शुक्रवार शर्मा जी नहीं कीता सीगा प्रोग्राम ऐ ना करो ये तां धक्का करदे ने
0: जी क्योंकि उन्हां कोल जेड़े आ काम ते रुझेवे होर भी बहुत ने ते इस करके पिछला उन्होंने कीता सी ते नाल ही एक छोटा जिहा खत है सुखचैन पिंड गुदराना जैला सिंह लैरी सिंह ढिलो अंग्रेज सिंह भुलर बाई जी फोन नहीं लगता इन्होंने कहा जी
1: देखो जी फोन नहीं लगता तो फिर लगे रहो
0: जी ते नछत्तर छत्ता ते इन्होंने कहा जी लोक गाथा सानू वधिया लगी सरवण भगत भी वधिया लगा
1: जी बहुत बहुत धन्यवाद जी प्रोग्राम की तारीफ करने लई मैनूं लगदा इक फोन आ गया
0: जी
1: नहीं
0: ਇਹ ਉਹਨਾਂ ਦਾ ਜਿਹੜਾ ਹੈਗਾ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਆਲ ਦਾ ਪ੍ਰੋਗਰਾਮਸ ਆਰ ਦਾ ਬੈਸਟ ਇਹ ਲਿਖਿਆ ਜੀ ਹਰਜਿੰਦਰ ਸਿੰਘ ਬਰਾੜ VPO ਜੀਦਾ ਡਿਸਟ੍ਰਿਕਟ ਬਠਿੰਡਾ ਤੋਂ
1: ਜੀ
0: ਤੇ ਅਗਲਾ ਇੱਕ ਖਤ ਜਿਹੜਾ ਹੈ ਜੀ ਫਤਿਹਗੜ੍ਹ ਤੋਂ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਸਹਿਜਪ੍ਰੀਤ ਕੌਰ ਸ੍ਰੋਤਾ ਮੰਚ ਦੀ ਟੀਮ ਨੂੰ ਨਮਸਕਾਰ ਕੌਫੀ ਕਾਲ ਦਾ ਮੈਡਮ ਸਾਹਿਬਾਨ ਨੂੰ ਨਮਸਕਾਰ ਜੀ ਕੌਫੀ ਕਾਲ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਨੇ ਜਿਉਂਦੇ ਰਹੋ ਇਸ ਲਈ ਆਕਾਸ਼ਵਾਣੀ ਬਠਿੰਡਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਇਹਨਾਂ ਨੇ ਲਿਖ ਕੇ ਨਾ ਜਿਹੜਾ ਕਾਲ ਕੀਤਾ ਆਟੋ ਕਰੈਕਟ ਹੋ ਗਿਆ ਉਹ ਲਿਖਣਾ ਕੀ ਚਾਹ ਰਹੇ ਨੇ ਉਹ ਸਮਝ ਨਹੀਂ ਆ ਰਿਹਾ ਜਿਹੜਾ ਕਾਫੀ ਕਾਲ ਜੀ ਦਾ ਪ੍ਰੋਗਰਾਮ ਵਧੀਆ ਚੱਲਦਾ ਇਹ ਸਮਝ ਨਹੀਂ ਆਇਆ
1: ਹਰ ਕਾਲ ਉਸਤਤ ਕਹਿੰਦੇ
0: ਹਰ ਅਕਾਲ ਉਸਤਤ ਉਹਨਾਂ ਨੇ ਲਿਖਣਾ ਹੋਏਗਾ ਜੀ ਬਿਲਕੁਲ ਇੱਕ ਹੋਰ ਮੈਸੇਜ ਹੈ ਜੀ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਨੇ ਸਾਰੇ ਹੀ ਤੁਸੀਂ ਮੇਰਾ ਪੈਗਾਮ ਸ਼ਾਮਿਲ ਕੀਤਾ ਧੰਨਵਾਦ ਸ਼ਾਮ ਸੁਹਾਨੀ ਵਿੱਚ ਮੇਰੀ ਕਾਲ ਨਹੀਂ ਲੱਗਦੀ 10 ਮਹੀਨੇ ਹੋ ਗਏ ਨੇ ਉਹਨਾਂ ਨੇ ਨੰਬਰ ਭੇਜਿਆ ਬਲਜਿੰਦਰ ਸਿੰਘ ਕਿੱਲੀ ਨਿਹਾਲ ਸਿੰਘ ਵਾਲਾ ਤੋਂ ਤੇ ਨਾਲ ਹੀ ਸੁਖਦੀਪ ਭਲਾਈਆਨੇ ਤੋਂ ਤੇ ਨਾਲ ਗੁਰਸ਼ਰਨ ਤੇ ਗੁਰਵੀਰ
1: ਹਾਂ ਕਿਲੀ ਨਿਹਾਲ ਸਿੰਘ ਵਾਲਾ ਤੋਂ ਜੀ ਤੇ ਕੋਈ ਗੱਲ ਨਹੀਂ ਤੁਸੀਂ ਫੋਨ ਜਿਹੜਾ ਲਾਉਂਦੇ ਰਹੋ ਲੱਗੂਗਾ ਜ਼ਰੂਰ ਲੱਗੂਗਾ ਕਿਉਂਕਿ ਉਸ ਵੇਲੇ ਕਾਫੀ ਸਰੋਤੇ ਸਾਡੇ ਫੋਨ ਲਾ ਰਹੇ ਹੁੰਦੇ ਨੇ ਤੇ ਫੋਨ ਕਾਫੀ ਵਿਅਸਤ ਹੁੰਦਾ ਤੇ ਜਿਹੜਾ ਹੁਣ ਸਮਾਂ ਨੇੜੇ ਆ
0: ਜੀ ਤੇ ਜਲਦੀ ਨਾਲ ਇੱਕ ਮੈਸੇਜ ਪੜ੍ਹ ਲੈਣੀ ਹੈ ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਮਨਜੀਤ ਕੌਰ ਜੋ ਕਿ ਆਪਾਂ ਕਹਿ ਦਿੰਦੇ ਹਾਂ ਕਿਸੇ ਨੇ ਉਂਗਲ ਲਾਤੀ ਲਓ ਜੀ ਇਹ ਤਾਂ ਕਿਸੇ ਸਰੋਤੇ ਦੇ ਬਾਰੇ ਚ ਉਹਨਾਂ ਨੇ ਕਿਹਾ ਇਹ ਖਤ ਨਹੀਂ ਮੈਂ ਪੜ੍ਹ ਰਹੀ
1: ਇਹਨਾਂ ਨੂੰ ਆਪਾਂ ਪਹਿਲਾਂ ਬੇਨਤੀ ਕਰ ਚੁੱਕੇ ਹਾਂ ਕਿ ਵੀ ਇਹ ਥਾਣਾ ਨਹੀਂ ਹੈਗਾ ਰਿਪੋਰਟ ਨਾ ਲਿਖਾਈ ਜਾਵੇ
0: ਜੀ ਤੇ ਮਮਤਾ ਅਰੋੜਾ ਜੀ ਮੇਰਾ ਵੀ ਮੈਸੇਜ ਪੜ੍ਹ ਦਿਆ ਕਰੋ ਨਾਮ ਕੋਈ ਰਾਮ ਸਿੰਘ ਜੀ ਕਹਿ ਰਹੇ ਨੇ ਤੇ ਅੱਗੋਂ ਪੜ੍ਹੀਏ ਕਿ ਮੈਸੇਜ ਕੋਈ ਨਹੀਂ ਹੈਗਾ ਇਹਨਾਂ ਦਾ ਤੇ ਲਓ ਜੀ ਨਾਮ ਮੈਂ ਪੜ੍ਹ ਦਿੱਤਾ ਸ੍ਰੋਤਾ ਮੰਚ ਦੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਗਟ ਸਿੰਘ ਢਿੱਲੋਂ ਢਿੱਲਵਾ ਤੋਂ ਤੇ ਇਹਨਾਂ ਨੇ ਕਿਹਾ ਜੀ ਸੀਮਾ ਮਹਿਰਾ ਜੀ ਨੇ ਪੈਗਾਮ ਪੇਸ਼ ਕੀਤਾ 36 ਮੈਸੇਜ ਪੜ੍ਹੇ ਨੰਬਰ 1 ਤੇ ਪੇਸ਼ਕਾਰੀ ਸ਼ਾਮ ਸੁਹਾਨੀ ਸੰਦੀਪ ਸ਼ੇਰਗਿੱਲ ਦਾ ਵਧੀਆ ਖੁਸ਼ਪੀ ਸ਼ੇਰਗਿੱਲ ਦੀ ਕਹਾਣੀ ਅਨੋਖਾ ਮੁਕੱਦਮਾ ਬਾ ਕਮਾਲ ਰਿਹਾ ਬਾਕੀ ਸਾਰਿਆਂ ਦੀ ਪੇਸ਼ਕਾਰੀ ਨੰਬਰ 1
1: ਸਾਡੇ ਸਾਰੇ ਸਰੋਤਿਆਂ ਦੀ ਜਿਹੜੀ ਪੇਸ਼ਕਾਰੀ ਹੈ ਜਿਹੜੇ ਖਤ ਲਿਖਦੇ ਨੇ ਤੇ ਸਾਡੇ ਸੁਝਾਅ ਜਿਹੜੇ ਸਾਨੂੰ ਦਿੰਦੇ ਆ ਤੇ ਬਾਰੀਕੀ ਨਾਲ ਪ੍ਰੋਗਰਾਮ ਸੁਣਦੇ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਤੇ ਅੱਜ ਸਾਰਿਆਂ ਦੀਆਂ ਖੱਟੀਆਂ ਮਿੱਠੀਆਂ ਨੋਕਾਂ ਝੋਕਾਂ ਖੱਟੇ ਮਿੱਠੇ ਖਤ ਸਾਰਿਆਂ ਨੂੰ ਖਤ ਪਾਉਣ ਲਈ ਤੇ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਸਮਾਂ ਜਿਹੜਾ ਹੈ ਨੇੜੇ ਆ
0: ਜੀ ਤੇ

0: ਦੇ ਨਾਲ ਹੀ ਮੈਨੂੰ ਮਮਤਾ ਅਰੋੜਾ ਨੂੰ
1: ਤੇ ਮੈਨੂੰ ਸਤਪਾਲ ਬਰਾੜ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ।
0: ਨਮਸਕਾਰ।
2: ਪ੍ਰੋਗਰਾਮ ਸਰੋਤਾ ਮੰਚ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੋਤਾ ਮੰਚ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:59 ਮਿੰਟ ਤੇ 37 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 2 ਵਜੇ ਰਿਲੇ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ, 2:15 ਤੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੀਮਾ ਮਹਿਰਾ ਵੱਲੋਂ ਪਿਆਰ ਭਰੀ ਨਮਸਕਾਰ। ਸਰੋਤਿਓ, ਅੱਜ ਦਾ ਪ੍ਰੋਗਰਾਮ ਹੈ ਤੁਹਾਡੇ ਵਟਸਐਪ ਮੈਸੇਜਸ 'ਤੇ ਆਧਾਰਿਤ ਅਤੇ ਤੁਹਾਡੇ ਖਤਾਂ 'ਤੇ ਆਧਾਰਿਤ। ਅਤੇ ਲਓ ਜੀ, ਫਿਰ ਖਤਾਂ ਨੂੰ ਤਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਕਿਉਂਕਿ ਉਹ ਸਾਡੇ ਕੋਲ ਪਹਿਲਾਂ ਹੀ ਪਹੁੰਚ ਜਾਂਦੇ ਨੇ। ਪਰ ਚੱਲਦੇ ਪ੍ਰੋਗਰਾਮ ਦੇ ਵਿੱਚ ਜੇਕਰ ਤੁਸੀਂ ਆਪਣੀ ਫਰਮਾਇਸ਼ ਪੂਰੀ ਕਰਨਾ ਚਾਹੁੰਦੇ ਹੋ, ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ ਨੰਬਰ ਨੋਟ ਕਰ ਲਓ, 70173 73 140। ਇਸ ਨੰਬਰ 'ਤੇ ਤੁਸੀਂ ਆਪਣਾ ਨਾਮ, ਪਤਾ ਅਤੇ ਆਪਣੀ ਫਰਮਾਇਸ਼ ਪੰਜਾਬੀ ਗੀਤਾਂ ਨੂੰ ਸੁਣਨ ਦੀ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਭੇਜ ਸਕਦੇ ਹੋ, ਅਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰੀਏ। ਅਤੇ ਲਓ ਜੀ, ਫਿਰ ਪਹਿਲੀ ਫਰਮਾਇਸ਼ ਨਬੀਲ ਸ਼ੌਕਤ ਅਲੀ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਹਾਂ ਫਿਲਮ ਤਾਰਾ ਮੀਰਾ ਵਿੱਚੋਂ। ਇਸ ਗੀਤ ਨੂੰ ਸੁਣਨ ਤੋਂ ਬਾਅਦ ਸਰੋਤੇ ਤੁਹਾਨੂੰ ਦੱਸਾਂਗੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ।

ਜੀ ਸਰੋਤਿਓ, ਤੁਸੀਂ ਸੁਣ ਰਹੇ ਸੀ ਫਿਲਮ ਤਾਰਾ ਮੀਰਾ ਵਿੱਚੋਂ ਨਬੀਲ ਸ਼ੌਕਤ ਅਲੀ ਖਾਨ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਸਰੋਤੇ ਤੁਸੀਂ ਸਾਰੇ ਕਰ ਰਹੇ ਹੋ। ਅਤੇ ਲਓ ਜੀ ਫਿਰ ਸਰੋਤਿਆਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ, ਚਿੰਤਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ, ਸ਼ਹਿਰ ਬਾਘਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਪਰਮਜੀਤ ਸਿੰਘ ਬਾਘਾ ਪੁਰਾਣਾ ਤੋਂ, ਅਮਰਗੜ੍ਹ ਤਹਿਸੀਲ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਅਤੇ ਕੇ ਐਸ ਮਾਨ, ਮਲੋਟ ਕੈਂਪ ਤੋਂ ਸਤੀਸ਼ ਮਿੰਗਲਾਨੀ, ਸੀਮਾ ਵਿਵਾਨ, ਵੀਰ ਸਿੰਘ ਲਾਡੀ ਅਤੇ ਲਖਵਿੰਦਰ ਸੰਧੂ, ਮਸੀਤਾ ਡਾਬਵਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਅਤੇ ਹਨੀ ਲੋਟ। ਨਾਲ ਹੀ ਨਾਲ ਸਾਡੇ ਕੋਲ ਸਰੋਤਿਆਂ ਦਾ ਖਤ ਪਹੁੰਚਿਆ ਜੀ, ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਪਿੰਡ ਗੰਗਾ ਤੋਂ ਗੁਰਦਾਸ ਸਿੰਘ ਸਿੱਧੂ, ਕੁਲਬਾਗ ਸਿੰਘ ਸਿੱਧੂ, ਹਰਨਾਜ ਕੌਰ ਸਿੱਧੂ, ਸੋਨੀ ਰਮੀ ਸਿੱਧੂ, ਮੁਹੱਲਾ ਦੁਰਗਾ ਪ੍ਰਸਾਦ ਬਾਲੀਸਪੁਰ ਬਾਸਿਲਪੁਰ ਜ਼ਿਲ੍ਹਾ ਪੀਲੀਭੀਤੀ ਤੋਂ ਵਿਮਲ ਵਰਮਾ, ਨੀਤੂ ਵਰਮਾ ਅਤੇ ਇਹਨਾਂ ਦੀ ਬੇਟੀ ਪ੍ਰਾਚੀ ਵਰਮਾ, ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਸਰਦਾਰ ਮਲਕੀਨ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਇਹਨਾਂ ਦਾ ਪੋਤਰਾ, ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਅਤੇ ਇਹਨਾਂ ਦਾ ਸਾਰਾ ਪਰਿਵਾਰ, ਕੋਟਵਾ ਨਾਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਵਿਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ ਨਿਵਾਦਾ, ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ, ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ, ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਰੂ, ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾਰਾਮ ਕੇਸਰੀ, ਸੁੱਖਾ, ਦੇਬੀ, ਕਿੰਦਾ, ਨੀਲਾ ਸਰਾਂ ਪਿੰਡ ਗੰਗਾ, ਕਾਲਾ ਰੂਪ ਅਤੇ ਰਾਣਾ ਡੀਜੇ, ਮੁੱਖ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਕਰਨਵੀਰ ਹਾਊਸ, ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੇ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ ਅਤੇ ਸਿਮਰਨ, ਮੈਸ ਗੇਟ, ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ, ਪਿੰਡ ਤੇਜਾ ਮੋੜੀ ਤੋਂ ਹਰਬੰਸ ਸਿੰਘ ਸੰਧੂ, ਬੰਸੀ ਲਾਲ ਸੰਧੂ ਇਹਨਾਂ ਦਾ ਪੋਤਰਾ, ਕਬੀਰ ਸੰਧੂ ਅੰਬਾਲਾ ਹਰਿਆਣਾ ਤੋਂ, ਗਾਂਵ ਲੋਗਾ ਠਾਕਰਾ ਵਾਲਾ ਫਿਰੋਜ਼ਪੁਰ ਤੋਂ, ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਮਾਨ ਸਿੰਘ ਇਹਨਾਂ ਦਾ ਪੁੱਤਰਾ, ਗੁਰਨੂਰ ਸਿੰਘ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ,

0: ਅਮਨਦੀਪ, ਅਨਿਲ ਸ਼ਰਮਾ ਕਾਲਕਾ ਤੋਂ, ਸੁਭਾਸ਼ ਚੰਦਰ ਬਜਾਜ ਬਿੱਟਾ ਬਜਾਜ ਤੇ ਇਹਨਾਂ ਦੇ ਨਾਲ ਸਾਹਿਲ। ਪਿੰਡ ਕੋਟ ਸ਼ਮੀਰ ਨੇੜੇ ਕਲਾਸ ਕਾ ਚੌਂਤਰਾ, ਜਥੇਦਾਰ ਪਿਆਰਾ ਸਿੰਘ, ਗੁਰਮੇਲ ਸਿੰਘ, ਮੇਜਰ ਸਿੰਘ ਪੰਜੂ, ਪੱਪੂ ਸ਼ਰਮਾ, ਬੀਲਾ ਸਿੰਘ ਪਾਲ ਤੇ ਪੰਮਾ। ਪਿੰਡ ਰਾਇਕੀ ਕਲਾਂ, ਜ਼ਿਲ੍ਹਾ ਬਠਿੰਡਾ ਤੋਂ ਸਤਪਾਲ ਸਿੰਘ ਸਿੱਧੂ, ਸੁਖਜੀਤ ਕੌਰ ਸਿੱਧੂ, ਪ੍ਰਦੀਪ ਸਿੱਧੂ, ਗੁਰਦਾਸ ਸਿੱਧੂ, ਹਰਪ੍ਰੀਤ ਸਿੱਧੂ, ਇੰਦਰਜੀਤ ਤੇ ਮਨਿੰਦਰ ਸਿੱਧੂ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਸੰਦੇਸ਼ ਸੁਣਦੇ ਆ, ਉਸ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। 9 ਦਸ਼ਕ ਯਾਨੀ ਕਿ 90 ਸਾਲ ਜਦੋਂ ਟੀਵੀ ਦਾ ਪਰਦਾ ਅਜੇ ਕੋਰਾ ਸੀ ਤੇ ਇੰਟਰਨੈਟ ਇੱਕ ਸੁਪਨਾ, ਉਦੋਂ ਧੁਨ ਦੀ ਇਸ ਲਹਿਰ ਨੇ ਭਾਰਤ ਦੇ ਹਰ ਘਰ ਵਿੱਚ ਆਪਣੀ ਜਗ੍ਹਾ ਬਣਾਈ। ਕ੍ਰਿਕਟ ਦੇ ਅੱਖੀ ਡਿੱਠੇ ਰੋਮਾਂਚਕ ਹਾਲ ਤੋਂ ਲੈ ਕੇ ਮਨ ਕੀ ਬਾਤ ਦੇ ਸੰਵਾਦ ਤੱਕ,
2: ਆਸਮਾਨ ਮੈਂ ਸਿਰ ਉਠਾ ਕਰ घने बादलों को चीर कर रोशनी का संकल्प ले, अभी तो सूरज उगा है।
1: आकाशवाणी महज एक रेडियो स्टेशन नहीं बल्कि हर भारती दे संघर्ष अते सफलता दा गवाह है। सूचना, सिख्या अते मनोरंजन दा भरोसे योग साथी अज भी पहाड़ां दियां टीसियां तो लैके दूर दुराडे पिंडां तक साडी आवाज ही तुहाडी पछाण है।

ਸਰੋਤਿਓ ਸਮਾਂ 2:40 ਦਾ ਹੋ ਚੁੱਕਾ ਹੈ ਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਾਵਾਂਗੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੇ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰਨ ਵਾਲੇ ਸਰੋਤਿਆਂ ਦੇ ਨਾਮ ਰਾਜਾ ਸਿੰਘ ਲਾਲਿਆਣਾ ਬਠਿੰਡਾ ਤੋਂ ਇਹ ਸਾਡੇ ਤੱਕ ਮੈਸੇਜ ਪਹੁੰਚਾ ਰਹੇ ਨੇ ਵਟਸਐਪ ਰਾਹੀਂ ਸਾਡੇ ਕੋਲ ਸਾਡੇ ਸਰੋਤੇ ਖੱਤ ਭੇਜ ਰਹੇ ਨੇ ਇਹਨਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੀ ਦੁਬੀਹਾ ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ ਸ਼੍ਰੀਮਤੀ ਰੋਸ਼ਨੀ ਰਾਏ ਦੇ ਪ੍ਰਾਂਜਲ ਰਾਏ ਜਗਾ ਸਿੰਘ ਰਾਮਾ ਮੰਡੀ ਤੋਂ ਇਹਨਾਂ ਦੇ ਪੋਤਰੇ ਤਨਵੀਰ ਗੁਰਵੀਰ ਜਸਨੂਰ ਇਹਨਾਂ ਦੇ ਨਾਲ ਨੇ ਵਟਸਐਪ ਰਾਹੀਂ ਸਾਡੇ ਕੋਲ ਪਹੁੰਚੇ ਨੇ ਜੀ ਵੜਿੰਗ ਖੇੜਾ ਤੋਂ ਮਿੰਟੂ ਟੋਪਸ ਪਿੰਕੀ ਲਵਲੀ ਅਤੇ ਇਹਨਾਂ ਦੇ ਨਾਲ ਨੇ ਆਰਤੀ ਅਰੋੜਾ ਸਤੀਸ਼ ਕੁਮਾਰ ਬੰਸਲ ਪਿੰਡ ਸਾਮਤਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਰੱਖੜਾ ਇਹਨਾਂ ਦਾ ਪੋਤਰਾ ਜੀ ਤੇਗ ਫਤਿਹ ਸਿੰਘ ਰੱਖੜਾ ਪੋਤਰੀ ਜਸਗੁਣ ਰੱਖੜਾ ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ ਅਮਰਜੀਤ ਕੌਰ ਮਾਨ ਗੁਰਪ੍ਰੀਤ ਸਿੰਘ ਮਾਨ ਮਹਿੰਦਰ ਭੱਟੀ ਮੰਡੀ ਕਲਾਂ ਤੋਂ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ ਭੂਰਾ ਸਿੰਘ ਗਹਿਲੋਤ ਰਾਜਾ ਸਿੰਘ ਵੜਿੰਗ ਤੇ ਇਹਨਾਂ ਦੇ ਨਾਲ ਨੇ ਬਲਜੀਤ ਸਿੰਘ ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਰਾਹੁਲ ਕੋਮਲ ਸ਼ੁਭਮ ਪ੍ਰਿੰਕਾ ਆਂਚਲ ਕੁੰਜ ਪਰਵ ਪ੍ਰਵੀਨ ਧੀਮਾਨ ਚਿਰਾਗ ਰਜਤ ਧੀਮਾਨ ਰਾਜੇਸ਼ ਧੀਮਾਨ ਮਿਰਜ਼ਾਪੁਰ ਕੁਰਕਸ਼ੇਤਰ ਹਰਿਆਣਾ ਤੋਂ ਪਿੰਡ ਸਾਮਤਖੇੜਾ ਨੇੜੇ ਮੰਡੀ ਡਾਬਵਾਲੀ ਤੋਂ ਕ੍ਰਿਸ਼ਨ ਲਾਲ ਸਿਮਰੀ ਦੇਵੀ ਮਨੋਜ ਕੁਮਾਰ ਪੁਸ਼ਪਾ ਰਾਣੀ ਸ਼ੈਲੇਂਦਰ ਕੁਮਾਰ ਇਹਨਾਂ ਦੇ ਨਾਲ ਨੇ ਮੋਹਲਾ ਹਲਵਾਇਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ ਮੁਹੰਮਦ ਇਕਬਾਲ ਫਰੀਦੀ ਸਿਤਾਰਾ ਬੇਗਮ ਨਸਰੀਨ ਪਰਵੀਨ ਰੋਜੀ ਪਰਵੀਨ ਬਿੱਟੂ ਭਇਆ ਸਾਜਦਾ ਰਾਣੀ ਤੇ ਹੀਨਾ ਕੋਸਰ ਪਿੰਡ ਸੰਦੋਹਾ ਨੇੜੇ ਮੌਣ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ ਬੂਟਾ ਸਿੰਘ ਰਾਜਾ ਗੰਗਾ ਰਾਮ ਪੁੱਚੋ ਮੰਡੀ ਤੋਂ ਗੁਰਤੇਜ ਸਿੰਘ ਕਮਾਲੂ ਅਮਰੀਕ ਕਪੂਰ ਕਾ ਸੁਖਦੇਵ ਬਾਬੇ ਕਾ ਬੂਟਾ ਜਗਤੂ ਕਾ ਅਵਤਾਰ ਸਿੰਘ ਘੁਮਿਆਰਾ ਹੇੜਾ ਪ੍ਰਗਟ ਸਿੰਘ ਢਿੱਲੋਂ ਜਥੇਦਾਰ ਪਿਆਰਾ ਸਿੰਘ ਜਨਕ ਰਾਜ ਕੋਟ ਸਮੀਰ ਤੋਂ ਨਛੱਤਰ ਸਿੰਘ ਲਾਲਬਾਈ ਦਰਸ਼ਨ ਸਿੰਘ ਪਥਰਾਲਾ ਬਲਦੇਵ ਸਿੰਘ ਭੁੱਖਿਆਵਾਲੀ ਤੋਂ ਸੁਖਦੀਪ ਸਿੰਘ ਗਿੱਲ ਗੁਰਮੀਤ ਸਿੰਘ ਲੈਪੋ ਪਿੰਡ ਢਿੱਲਵਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੰਡੀ ਤੋਂ ਮਾਰਹਰਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅਬਾਸੀ ਸ਼ਹਿਨਾਜ਼ ਅਬਾਸੀ ਨਵੇਦ ਹਸਨ ਅਬਾਸੀ ਰਸੀਦ ਵਾਰਸੀ ਸੁਹੇਲ ਹਸਨ ਅਬਾਸੀ ਅਨਮ ਅਬਾਸੀ ਯਸ਼ਫ ਅਬਾਸੀ

ਰਾਓ ਤੋਂ ਮੁਬੀਨ ਅਬਾਸੀ ਤੇ ਇਸ਼ਰਤ ਪਰਵੀਨ ਇਹਨਾਂ ਦੇ ਨਾਲ ਨੇ, ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ। ਅਤੇ ਲਓ ਜੀ, ਇਹ ਨਾਮ ਮੈਂ ਇਹਨਾਂ ਦੇ ਪੜ੍ਹ ਚੁੱਕੀ ਹਾਂ, ਪਰ ਨਾਲ ਹੀ ਇਹਨਾਂ ਨਾਮ ਜਿਹੜੇ ਲਿਖ ਕੇ ਭੇਜੇ ਆ ਉਹ ਮੈਂ ਸਾਂਝੇ ਕਰਦੀ ਹਾਂ। ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ, ਕੁਲਵੰਤ ਗਿੱਲ ਮਲੋਟ ਤੋਂ। ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾ ਬਠਿੰਡਾ ਤੋਂ, ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿਮਲ, ਹਰਗੁਣ ਨਿਮਲ, ਮੰਜੂ ਵਾਲਾ, ਮਨੋਜ ਕੁਮਾਰ, ਬੇਗਰਾਜ, ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ ਬਠਿੰਡਾ ਤੋਂ, ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ, ਮਾਸਟਰ ਦੇਸ ਰਾਜ ਅਤੇ ਇਹਨਾਂ ਦਾ ਸਾਰਾ ਪਰਿਵਾਰ। ਚਗਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਬੰਟੀ, ਸੁਨੀਤਾ ਜਿੰਦਲ ਅਤੇ ਇਹਨਾਂ ਦਾ ਸਾਰਾ ਪਰਿਵਾਰ। ਅਤੇ ਲਓ ਜੀ, ਫਿਰ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ।

ਸਰੋਤੇ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ ਦੇ 2:47 ਦਾ ਸਮਾਂ ਹੋ ਚੁੱਕਾ ਤੇ ਸਰੋਤਿਆਂ ਦੇ ਨਾਮ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤੇ ਦੱਸਦੇ ਹਾਂ ਕਿ ਸਰੋਤਿਆਂ ਨੇ ਕਿਹੜੇ ਗੀਤ ਨੂੰ ਸੁਣਨ ਦੀ ਫਰਮਾਇਸ਼ ਕੀਤੀ ਹੈ। ਜੀ, ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹ ਰਹੇ ਨੇ ਸਾਡੇ ਸਰੋਤੇ। ਹਰਜਿੰਦਰ ਸਿੰਘ ਬਰਾੜ, ਜੁਗਰਾਜ ਸਿੰਘ ਬਰਾੜ, ਪਿੰਡ ਜੀਦਾ, ਜ਼ਿਲ੍ਹਾ ਬਠਿੰਡਾ ਤੋਂ, ਮੇਨ ਬਾਜ਼ਾਰ, ਪਿੰਡ ਚੌਕੇ, ਜ਼ਿਲ੍ਹਾ ਬਠਿੰਡਾ ਤੋਂ, ਬਸੰਤ ਸਿੰਘ, ਲਵਦੀਪ ਸਿੰਘ ਜੱਸਲ ਤੇ ਲਓ ਜੀ

ਇਹਨਾਂ ਨੇ ਸਾਡੇ ਤੱਕ ਆਪਣਾ ਮੈਸੇਜ ਪਹੁੰਚਾਇਆ ਜੀ। ਸੈਕਟਰ 67 ਇਹ ਮੈਂ ਖਤਾ ਨਾ ਹੀ ਇਹਨਾਂ ਦਾ ਨਾਮ ਪੜ੍ਹ ਚੁੱਕੀ ਹਾਂ। ਕਨਵੀਰ ਹਾਊਸ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਤੋਂ, ਯਾਨੀ ਪੁੱਛੋ ਕਹਿੰਚਿਆ ਬਠਿੰਡਾ ਤੋਂ, ਜੋੜਾ ਪਰਿਵਾਰ ਸਾਰਾ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ ਸੀਮੂ, ਏਕਮ ਦਮਨ ਅਤੇ ਅਭਿਜੋਤ, ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ, ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚਤੰਨਿਆ ਮਸਕੀਨ, ਚੰਡੀਗੜ੍ਹ ਤੋਂ, ਰਾਹੁਲ ਖੁਰਾਨਾ, ਰਚਿਤਾ, ਕੇਸ਼ੂ ਖੁਰਾਨਾ, ਰਿਧਾਨ ਖੁਰਾਨਾ, ਪਿੰਡ ਲਾਲਬਾਈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ, ਨਛੱਤਰ ਸਿੰਘ ਢਿੱਲੋਂ, ਤੇਜਾ ਸਵਾਮੀ ਪਿੰਡ ਢਿੱਲਵਾਂ ਤੋਂ, ਸੁਖਦੀਪ ਸਿੰਘ ਪਿੰਡ ਬਿੱਦੋ ਵਾਲੀ ਤੋਂ, ਰਾਜਵੰਤ ਸਿੰਘ ਪਿੰਡ ਚੁੰਨੂ ਤੋਂ, ਜਗਸੀਰ ਸਿੰਘ ਜਲਾਲਾਬਾਦ ਪੱਛਮ ਤੋਂ, ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਇਹਨਾਂ ਦੇ ਨਾਲ ਨਿਮਿਤ ਆਹੂਜਾ, ਗੁਰਮੇਲ ਸਿੰਘ, ਮੰਦਰ ਸਿੰਘ, ਜਗਸੀਰ ਸਿੰਘ, ਲਕਸ਼ਮਣ ਸਿੰਘ, ਮੌੜ, ਗੁਰਜੀਤ ਸਿੰਘ, ਭੂਰਾ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ ਇਹ ਸਰੋਤੇ ਸਾਨੂੰ ਮੈਸੇਜ ਕਰ ਰਹੇ ਨੇ। ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ, ਸਿਵਿਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿਲਪੱਤੀ ਬਠਿੰਡਾ ਤੋਂ, ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ਮੀਤ ਕੌਰ ਸਿੱਧੂ ਅਤੇ ਮੀਤਾ ਸਿੱਧੂ, ਮਾਤਾ ਜੀਵੀ ਨਗਰ ਬਠਿੰਡਾ ਤੋਂ, ਜਗਸੀਰ ਸਿੰਘ ਸਿੱਧੂ, ਰਮਨਦੀਪ ਕੌਰ ਸਿੱਧੂ, ਮਨਜੀਤ ਕੌਰ ਸਿੱਧੂ, ਨਿਰਗੁਣ ਸਿੰਘ ਸਿੱਧੂ, ਮੀਤਾ, ਨਿੰਮੀ ਅਤੇ ਜੋਤਾ ਇਹਨਾਂ ਦੇ ਨਾਲ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਦਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਰਮੇਸ਼ ਚਾਵਲਾ ਪਿੰਡ ਅਤੇ ਡਾਕਖਾਨਾ ਖੂਹੀਆ, ਸਰਵ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ, ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰੇਜ਼ਲ, ਹੇਜ਼ਲ, ਵਿਹਾਨ ਚਾਵਲਾ, ਰਿਜੂ, ਬੱਬੂ, ਵੀਹੂ ਚਾਵਲਾ ਅਤੇ ਇਹਨਾਂ ਦਾ ਸਾਰਾ ਪਰਿਵਾਰ। ਕੰਵਰਜੀਤ ਸਿੰਘ ਹਮਜਾਪੁਰ ਰੱਤੀਆਂ ਤੋਂ, ਗਲੀ ਅਫੀਮ ਵਾਲੀ ਪ੍ਰੇਮ ਮਾਰਕੀਟ ਬਠਿੰਡਾ ਤੋਂ, ਅਮਰਜੀਤ ਜੱਸਲ, ਚਰਨਜੀਤ ਬੱਟੂ ਅਤੇ ਇਹਨਾਂ ਦੇ ਨਾਲ ਨੇ ਚੂਚੀ, ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਤੋਂ, ਪਿੰਡ ਅਤੇ ਡਾਕਖਾਨਾ ਲੋਗਰ, ਠਾਕਰਾਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ, ਸਵਰ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਲੀ ਤੋਂ, ਨਿਰਮਲ ਸਿੰਘ ਆਜ਼ਾਦ ਦੀਪ ਕੈਨੇਡਾ ਤੋਂ, ਪ੍ਰਭਜੋਤ ਪਿੰਡ ਸੀਮਾ ਬਠਿੰਡਾ ਤੋਂ, ਮੁੱਲਾਪੁਰ ਦਾਖਾ ਮੰਡੀ ਤੋਂ, ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ, ਸੰਜੀਵ, ਸਾਰਿਕਾ, ਮਨੋਜ, ਅਰਿਹੰਤ, ਸੁਰਭੀ ਜੈਨ ਇਹਨਾਂ ਦੇ ਨਾਲ ਨੇ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਹਰਜਿੰਦਰ ਸਿੰਘ, ਜਸਵੀਰ, ਜੱਸੀ, ਗੀਤਾ ਅਤੇ ਸੀਤਾ। ਨੱਥੂ ਰਾਮ ਸ਼ਰਮਾ, ਅਨਾਜ ਮੰਡੀ, ਕਾਲਾਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ, ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ, ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਇਹਨਾਂ ਦੇ ਨਾਲ ਨੇ। ਅਤੇ ਲਓ ਜੀ, ਫਿਰ ਸਾਰੇ ਸਰੋਤਿਆਂ ਦੀ ਰਲਮੀਲੀ ਫਰਮਾਇਸ਼ ਅਤੇ ਆਸਾ ਸਿੰਘ ਮਸਤਾਨੇ ਦੀ ਆਵਾਜ਼ ਵਿੱਚ ਤੁਹਾਨੂੰ ਸੁਣਾਉਂਦੇ ਹਾਂ ਇਹ ਗੀਤ।

ਸਰੋਤਿਓ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ। ਸੁਰੀਲੀ ਦੁਪਹਿਰ ਦੇ ਵਿੱਚ ਅਗਲੀ ਫਰਮਾਇਸ਼ ਕਰਨ ਵਾਲੇ ਨੇ ਪਿੰਡ ਮਹਿਮਾ ਸਵਾਈ ਜ਼ਿਲ੍ਹਾ ਬਠਿੰਡਾ ਤੋਂ ਗੁਰਦੇਵ ਕੌਰ, ਲਖਵੀਰ ਸਿੰਘ, ਗੁਰਸੇਵਕ ਸਿੰਘ, ਸਾਰਾ ਇਹਨਾਂ ਦਾ ਪਰਿਵਾਰ ਅਤੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਚਾਹ ਰਹੇ ਨੇ। ਲਓ ਜੀ, ਫਿਰ ਤੁਹਾਨੂੰ ਜ਼ਰੂਰ ਸੁਣਵਾਵਾਂਗੇ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਗੀਤ, ਪਿੰਡ ਜੱਗਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਅਤੇ ਹਰਮਨ ਭਗਾਣੀਆਂ ਇਹਨਾਂ ਦੇ ਨਾਲ ਨੇ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਚੌੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਕਲਾ ਤੋਂ, ਮਲਕੀਤ ਮਾਨਸਕਲਾ ਤੋਂ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਅਤੇ ਇਹਨਾਂ ਦਾ ਸਾਰਾ ਪਰਿਵਾਰ। ਬਲਵਿੰਦਰ ਸਿੰਘ, ਗੁਣਤਾਸ਼, ਰਸਨਦੀਪ, ਮਨਿੰਦਰ ਸਿੰਘ, ਪਿੰਡ ਮੋਡਗੜ੍ਹ ਸਿੱਖਾਂ, ਹਨੂੰਮਾਨਗੜ੍ਹ ਤੋਂ ਕਹਿੰਦੇ।

ਮਾਨਸ ਕਲਾਂ ਤੋਂ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਤੇ ਇਹਨਾਂ ਦਾ ਸਾਰਾ ਪਰਿਵਾਰ। ਬਲਵਿੰਦਰ ਸਰਾਂ ਗੁਣਤਾਸ਼ ਰਸਨਦੀਪ, ਮਨਿੰਦਰ ਸਰਾਂ ਪਿੰਡ ਮੋਡੜ ਸਿੱਖਾਂ ਹਨੂੰਮਾਨਗੜ੍ਹ ਤੋਂ ਕਹਿੰਦੇ ਗੀਤ ਕੋਈ ਵੀ ਸੁਣਾ ਦਿਓ। ਪਿੰਡ ਮਿੱਡੂ ਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ ਤੇ ਇਹਨਾਂ ਦੇ ਨਾਲ ਨੇ ਮਨੀਸ਼ਾ ਪਿੰਡ ਫੁੱਲੋ ਮਿੱਟੀ ਤੋਂ, ਰਾਮ ਸਿੰਘ, ਲਕਸ਼ਮਣ ਸਿੰਘ, ਕੁਲਜਿੰਦਰ ਸਿੰਘ, ਜਸਪ੍ਰੀਤ, ਜੱਸੀ, ਗੁਣਤਾਜ, ਸੁਖਮਨ ਵੀਰ ਹੁਸਨਰ ਤੋਂ ਤੇ ਲਓ ਜੀ ਇਹਨਾਂ ਨੇ ਰਲ ਮਿਲ ਕੇ ਸਾਡੇ ਤੱਕ ਖਤ ਪਹੁੰਚਾਇਆ ਜੀ। ਮਲਕੀਤ ਸਿੰਘ ਗੁਣਿਆਣਾ ਮੰਡੀ ਤੋਂ, ਅਵਤਾਰ ਸਿੰਘ ਕੰਗ ਪਿੰਡ ਨਈਆ ਵਾਲਾ ਤੋਂ, ਨਿਹਾਲ ਸਿੰਘ ਗੁਣਿਆਣਾ ਖੁਰਦ, ਸੁਰਜੀਤ ਸਿੰਘ ਖਿਆਲੀ ਵਾਲੇ ਤੋਂ, ਸੇਵਕ ਸਿੰਘ ਨੇੜੇ ਰੇਲਵੇ ਫਾਟਕ ਗੁਣਿਆਣਾ ਮੰਡੀ ਤੋਂ, ਪਿੰਡ ਜਗਰਾਮ ਤੀਰਥ ਤੋਂ ਲਾਭ ਸਿੰਘ ਰਤਨ, ਖੁਸ਼ਦੀਪ ਸਿੰਘ ਰਤਨ, ਭੋਲਾ ਸਿੰਘ ਬੇਦੀ, ਕੀਰਤੀ ਵਰਮਾ, ਸਿੱਧਕ ਵਰਮਾ, ਪ੍ਰਿਆਂਸ਼ੀ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਇਹਨਾਂ ਦਾ ਸਮੂਹ ਵਰਮਾ ਪਰਿਵਾਰ, ਪਿੰਡ ਬੁਰਜ ਹਨੂੰਮਾਨਗੜ੍ਹ ਨੇੜੇ ਮੰਡੀ ਆਦਨੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ, ਗਾਂਵ ਵਾਂਡੀਵਾਲਾ ਫਾਜ਼ਿਲਕਾ ਪੰਜਾਬ ਤੋਂ, ਕ੍ਰਿਆਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ, ਰਜਤ ਤੇ ਇਹਨਾਂ ਦੇ ਨਾਲ ਨੇ ਮਨੀਸ਼ ਚੌਧਰੀ। ਵਟਸਐਪ ਰਾਹੀਂ ਸਾਡੇ ਕੋਲ ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਫਰਮਾਇਸ਼ ਭੇਜਣ ਵਾਲੇ ਨੇ, ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ, ਦੀਕਸ਼ਾ, ਜੰਨਤ ਕਾਠਪਾਲ। ਦਤਰੰਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਨੀਤਾ ਵਰਮਾ ਤੇ ਰੁਦਰ ਵਰਮਾ। ਗੁਰਮੇਲ ਸਿੰਘ, ਮੰਦਰ ਸਿੰਘ ਜੀ ਇਹਨਾਂ ਦਾ ਨਾਮ ਮੈਂ ਪਹਿਲਾਂ ਪੜ੍ਹ ਚੁੱਕੀ ਹਾਂ। ਸ਼ਰੋਤੇ ਦੁਬਾਰਾ ਮੈਸੇਜ ਨਾ ਭੇਜਿਆ ਕਰੋ ਜੇਕਰ ਤੁਸੀਂ ਇੱਕ ਵਾਰੀ ਮੈਸੇਜ ਭੇਜ ਦਿੰਦੇ ਹੋ, ਕਿਉਂਕਿ ਜਦੋਂ ਤੁਸੀਂ ਮੈਸੇਜ ਭੇਜਤਾ ਤੁਹਾਡਾ ਨਾਮ ਪੜਿਆ ਜਾਊਗਾ ਪ੍ਰੋਗਰਾਮ ਦੇ ਵਿੱਚ। ਤੋ ਲਓ ਜੀ ਅਗਲਾ ਖੱਤ, ਵਟਸਐਪ ਰਾਹੀਂ ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋੜ ਤੋਂ, ਸਰਬਜੋਤ ਸਿੰਧੂ, ਅਵਿਤਾਜ ਸਿੰਘ ਸਿੱਧੂ, ਜਗੀਰ ਸਿੰਘ ਭੁੱਲਰ ਡਾਬਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋੜ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਇਹਨਾਂ ਦੇ ਆਂਢੀ ਗੁਆਂਢੀ। ਪਿੰਡ ਭਗਵਾਨਗੜ੍ਹ ਭੁੱਖਿਆਲੀ ਤੋਂ ਬਲਦੇਵ ਸਿੰਘ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ। ਵਟਸਐਪ ਰਾਹੀਂ ਗਾਂਵ ਰਾਏਖਾਨਾ ਬਠਿੰਡਾ ਤੋਂ, ਪਰਮਿੰਦਰ ਸਿੰਘ ਸੋਨੀ, ਰਾਤੋਂ ਕਰਨ, ਸੋਨੂੰ, ਦੀਪੂ, ਵੀਰਪਾਲ ਤੇ ਕੁਲਦੀਪ ਨਾਲ ਨੇ ਸੀਮੂ। ਛੱਤੀਸਗੜ੍ਹ ਫਲਾਰੀ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਵਰਮਾ, ਨਿਖਿਲ ਵਰਮਾ ਤੇ ਯਸ਼ਸਵੀ ਵਰਮਾ ਇਹਨਾਂ ਦੇ ਨਾਲ ਨੇ। ਸਤਨਾਮ ਸਿੰਘ ਗਿੱਲ, ਸੁਰਿੰਦਰ ਗਿੱਲ, ਪਿੰਡ ਪੱਕੀ ਖੁਰਦ, ਜ਼ਿਲ੍ਹਾ ਫਰੀਦਕੋਟ ਤੋਂ। ਤੇ ਲਓ ਜੀ ਫਿਰ ਜਲਦੀ ਨਾਲ ਇਹਨਾਂ ਸਾਰਿਆਂ ਦੀ ਫਰਮਾਇਸ਼ ਪੂਰੀ ਕਰਦੇ ਹਾਂ, ਗੁਰਨਾਮ ਭੁੱਲਰ ਦੀ ਵਾਰ ਦੇ ਵਿੱਚ ਗੀਤ ਸੁਣਾ ਰਹੇ ਹਾਂ।

0: ਤੋਂ ਐਸਜੀ ਦੇ ਨਾਲ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਵੇਲਾ ਹੁਣ ਮੁਕਦਾ ਹੈ। ਮੈਨੂੰ ਸਿਮਰਨ ਨੂੰ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਸੁਰੀਲੀ ਦੁਪਹਿਰ।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ 2:59 ਮਿੰਟ ਤੇ 38 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 3 ਵਜੇ ਰਿਲੀ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ। 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਤੇ ਸ਼ਾਮੀ 5 ਵਜੇ ਪ੍ਰੋਗਰਾਮ ਕਿਸਾਨ ਵਾਣੀ ਲੈ ਕੇ ਫਿਰ ਤੋਂ ਤੁਹਾਡੀ

0: ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਹੈ ਪ੍ਰੋਗਰਾਮ ਕਿਸਾਨ ਬਾਣੀ ਵਿਚ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਵਿਚ ਗੱਲਬਾਤ ਦਾ ਵਿਸ਼ਾ ਹੈ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ। ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਅੱਜ ਸਾਡੇ ਸਟੂਡੀਓ ਵਿਚ ਮਾਹਿਰ ਡਾਕਟਰ ਪਹੁੰਚੇ ਨੇ ਪ੍ਰਿਤਪਾਲ ਸਿੰਘ ਤੇ ਇਨ੍ਹਾਂ ਨਾਲ ਗੱਲਬਾਤ ਕਰ ਰਹੇ ਨੇ ਰਜਿੰਦਰ ਕੌਰ। ਆਓ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਬਾਣੀ।
1: ਕਿਸਾਨ ਵੀਰੋ ਤੇ ਕਿਸਾਨ ਭੈਣੋ, ਰਜਿੰਦਰ ਮਾਨ ਹਾਜ਼ਰਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ ਨਿੱਘਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ ਵਿਸ਼ਾ ਹੈ ਜੀ ਮਿੱਟੀ ਪਾਣੀ ਪਰਖ ਦੀ ਮਹੱਤਤਾ। ਤੇ ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿਚ ਮੌਜੂਦ ਨੇ ਮਾਹਿਰ ਡਾਕਟਰ ਪ੍ਰਿਤਪਾਲ ਸਿੰਘ, ਪ੍ਰਮੁੱਖ ਪਸਾਰ ਮਾਹਿਰ ਭੂਮੀ ਵਿਗਿਆਨੀ ਫਰਮ ਸਲਾਹਕਾਰ ਸੇਵਾ ਕੇਂਦਰ ਦਫ਼ਤਰ ਬਠਿੰਡਾ ਵਿਖੇ ਆਪਣੀਆਂ ਜਿਹੜੀਆਂ ਇਹ ਸੇਵਾਵਾਂ ਨਿਭਾ ਰਹੇ ਹੈ। ਤੇ ਸਭ ਤੋਂ ਪਹਿਲਾਂ ਡਾਕਟਰ ਪ੍ਰਿਤਪਾਲ ਸਿੰਘ ਜੀ, ਅਸੀਂ ਤੁਹਾਡਾ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ
2: ਜੀ। ਥੈਂਕ ਯੂ ਮੈਡਮ, ਧੰਨਵਾਦ ਤੁਹਾਡਾ ਬਹੁਤ ਬਹੁਤ।
1: ਕਿਸਾਨ ਵੀਰੋ, ਅੱਜ ਦੇ ਪ੍ਰੋਗਰਾਮ ਦੇ ਵਿਚ ਤੁਸੀਂ ਸਟੂਡੀਓ ਦਾ ਨੰਬਰ 0164-22-40-331 ਕਰ ਸਕਦੇ ਹੋ ਡਾਇਲ ਤੇ। ਡਾਕਟਰ ਸਾਹਿਬ ਤੋਂ ਇਸ ਵਿਸ਼ੇ ਤੇ ਆਪਣੇ ਸਵਾਲ ਹੈ ਜਿਹੜੇ ਤੁਸੀਂ ਕਰ ਸਕਦੇ ਹੋ ਕਿ ਮਿੱਟੀ ਪਾਣੀ ਪਰਖ ਕਿਸ ਤਰ੍ਹਾਂ ਆਪਾਂ ਕਰਵਾਈਏ ਤੇ ਇਸ ਦਾ ਪਰਖ ਕਰਵਾ ਕੇ ਆਪਾਂ ਆਪਦੀ ਫਸਲ ਨੂੰ, ਆਪਣੀ ਜ਼ਮੀਨ ਨੂੰ ਵੱਧ ਉਪਜਾਊ ਕਿਵੇਂ ਬਣਾਈਏ। ਡਾਕਟਰ ਸਾਹਿਬ, ਮੇਰਾ ਸਭ ਤੋਂ ਪਹਿਲਾ ਸਵਾਲ ਹੈ ਜੀ, ਫਸਲ ਉਤਪਾਦਨ ਅਤੇ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਮਿੱਟੀ ਪਰਖ ਦੀ ਕੀ ਮਹੱਤਤਾ ਹੈ?
2: ਜੀ ਮੈਡਮ, ਥੈਂਕ ਯੂ। ਸਭ ਤੋਂ ਪਹਿਲਾਂ ਮੈਡਮ, ਕਿਉਂਕਿ ਜਿਸ ਸਮੇਂ ਦੇ ਵਿੱਚ ਅੱਜ ਅਸੀਂ ਇੱਥੇ ਸਟੂਡੀਓ ਦੇ ਵਿੱਚ ਰਿਕਾਰਡਿੰਗ ਕਰ ਰਹੇ ਹਾਂ, ਸਭ ਤੋਂ ਢੁਕਵਾਂ ਸਮਾਂ ਹੈ, ਖਾਸ ਤੌਰ 'ਤੇ ਕਣਕ ਝੋਨਾ ਫਸਲੀ ਚੱਕਰ ਵਾਲੇ ਕਿਸਾਨ ਵੀਰਾਂ ਦੇ ਲਈ
1: ਜੀ,
2: ਕਿਉਂਕਿ ਕਣਕ ਵੱਢ ਲਈ, ਤੂੜੀਆਂ ਸਾਂਭ ਲਈਆਂ ਅਤੇ ਹੁਣ ਜਿਹੜੇ ਸਾਡੇ ਖੇਤ ਬਹੁਤਾਂਤ, ਖਾਸ ਤੌਰ 'ਤੇ ਜੇ ਅਸੀਂ ਗੱਲ ਨਰਮੇ ਦੀ ਗੱਲ ਕਰੀਏ, ਜਿਹੜੇ ਕਿਸਾਨ ਵੀਰਾਂ ਨੇ ਨਰਮਾ ਬੀਜਣਾ ਸੀ ਉਹਨਾਂ ਨੇ ਨਰਮਾ ਬੀਜ ਲਿਆ, ਕੁਝ ਕਿਸਾਨ ਵੀਰਾਂ ਨੇ ਮੱਕੀ ਦੀ ਕਾਸ਼ਤ ਕਰਨੀ ਸੀ ਉਹਨਾਂ ਦੇ ਖੇਤ ਮੱਕੀ ਥੱਲੇ ਆ ਚੁੱਕੇ ਨੇ
1: ਜੀ।
2: ਪਰੰਤੂ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਦੀ ਕਾਸ਼ਤ ਕਰਨੀ ਹੈ, ਚਾਹੇ ਉਹ ਸਿੱਧਾ ਝੋਨਾ ਬੀਜਣਾ ਹੈ ਜਾਂ ਉਹ ਲਾਵਾਂ ਝੋਨਾ ਲਾਉਣਾ, ਟਰਾਂਸਪਲਾਂਟਡ ਝੋਨਾ ਲਾਉਣਾ, ਉਹਨਾਂ ਦੇ ਕੋਲ ਹਜੇ ਖਾਸ ਤੌਰ 'ਤੇ ਜਿਹੜਾ ਲਾਵਾਂ ਝੋਨਾ ਵਾਲੇ ਕਿਸਾਨ ਵੀਰ ਨੇ ਉਹਨਾਂ ਦੇ ਕੋਲ ਬਹੁਤ ਵੱਡਾ ਜ਼ਿਆਦਾ ਸਮਾਂ ਹੈ ਕਿ ਇਸ ਸਮੇਂ ਦਾ ਜਿਹੜਾ ਪੂਰਾ ਫਾਇਦਾ ਚੁੱਕਣ ਅਤੇ ਉਹ ਮਿੱਟੀ ਪਰਖ ਕਰਵਾ ਲੈਣ
1: ਜੀ।
2: ਮਿੱਟੀ ਪਰਖ ਦੇ ਉਤਪਾਦਨ ਦਾ ਜਿਹੜਾ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਵਿੱਚ ਐਡਾ ਵੱਡਾ ਮਹੱਤਵ ਦੇ ਬਾਰੇ ਤੁਸੀਂ ਪੁੱਛਿਆ, ਸਭ ਤੋਂ ਪਹਿਲਾਂ ਮੈਡਮ, ਮਿੱਟੀ ਪਰਖ ਹੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਸਾਡਾ ਕਿਸਾਨ ਵੀਰ ਫਸਲ ਦੀ ਬਿਜਾਈ ਤੋਂ ਪਹਿਲਾਂ ਆਪਣੀ ਸਿਹਤ ਦੀ ਜਿਹੜੀ ਹੈ ਉਹ ਜਾਂਚ ਕਰਵਾ ਸਕਦਾ। ਕਿਸਾਨ ਵੀਰ ਨੂੰ ਫਸਲ ਦੀ ਬਿਜਾਈ ਤੋਂ ਪਹਿਲਾਂ ਇਹ ਪਤਾ ਲੱਗ ਜਾਂਦਾ ਹੈ ਕਿ ਉਸ ਨੇ ਕਿਹੜੀ ਫਸਲ ਦੇ ਵਿੱਚ ਕਿੰਨੀ ਖਾਦ ਕਿਸ ਸਮੇਂ ਦੇ ਵਿੱਚ ਪਾਉਣੀ ਹੈ। ਮਿੱਟੀ ਪਰਖ ਤੋਂ ਇਲਾਵਾ ਇਸ ਤੋਂ ਸਾਨੂੰ ਇਹ ਵੀ ਜਾਣਕਾਰੀ ਮਿਲ ਜਾਂਦੀ ਹੈ ਕਿ ਸਾਡੇ ਖੇਤ ਦੇ ਵਿੱਚ, ਸਾਡੇ ਵਾਹਣ ਦੇ ਵਿੱਚ ਕੀ ਕੋਈ ਕਿਸੇ ਖਾਸ ਤਰ੍ਹਾਂ ਦੀ ਕੋਈ ਸਮੱਸਿਆ ਹੈ, ਜੇਕਰ ਸਮੱਸਿਆ ਹੈ ਤਾਂ ਉਹਦਾ ਉਪਚਾਰ ਸਾਡੇ ਕਿਸਾਨ ਵੀਰ ਨੇ ਕਿਸ ਤਰੀਕੇ ਦੇ ਨਾਲ ਕਰਨਾ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਅਸੀਂ ਰਸਾਇਣਕ ਖਾਦਾਂ ਦੀ ਲੋੜ ਅਨੁਸਾਰ ਜਾਂ ਸੰਤੁਲਿਤ ਖੁਰਾਕੀ ਤੱਤਾਂ ਦੀ ਵਰਤੋਂ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਮਿੱਟੀ ਪਰਖ ਹੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਸਾਡਾ ਕਿਸਾਨ ਵੀਰ ਆਪਣੀ ਮਿੱਟੀ ਦੀ ਜਾਂਚ ਕਰਵਾ ਕੇ ਸਮੇਂ ਦੇ ਨਾਲ ਉਹ ਆਪਣੀ ਜ਼ਮੀਨ ਦੇ ਵਿੱਚ ਉਪਲਬਧ ਉਪਜਾਊ ਜਿਹੜੇ ਖੁਰਾਕੀ ਤੱਤ ਨੇ ਉਹਨਾਂ ਦਾ ਪੱਧਰ ਜਾਂਚ ਕੇ ਇਹਨਾਂ ਰਸਾਇਣਕ ਖਾਦਾਂ ਦੀ ਵਰਤੋਂ ਆਪਣੇ ਖੇਤ ਦੇ ਵਿੱਚ ਚੰਗੇ ਤਰੀਕੇ ਨਾਲ ਕਰ ਸਕਦਾ ਹੈ, ਜਿਹਦੇ ਨਾਲ ਖੇਤੀ ਲਾਗਤ ਘਟਦੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਸੁਚੱਜੀ ਹੁੰਦੀ ਹੈ, ਇਹਨਾਂ ਦੀ ਬੇਲੋੜੀ ਵਰਤੋਂ ਨਹੀਂ ਹੁੰਦੀ ਅਤੇ ਨਾਲ ਹੀ ਸਾਡਾ ਕਿਸਾਨ ਵੀਰ ਜਿਹੜਾ ਉਹ ਚੰਗਾ ਝਾੜ ਲੈ ਸਕਦਾ। ਉਦਾਹਰਣ ਦੇ ਤੌਰ 'ਤੇ, ਖਾਸ ਤੌਰ 'ਤੇ ਜਿਸ ਏਰੀਏ ਦੇ ਵਿੱਚ ਅਸੀਂ ਬੈਠੇ ਹਾਂ, ਜਦੋਂ ਅਸੀਂ ਕਿਸਾਨ ਵੀਰਾਂ ਦੇ ਨਾਲ ਵਿਚਰਦੇ ਹਾਂ, ਕਿਸਾਨ ਵੀਰਾਂ ਦਾ ਸਰਵੇਖਣ ਕਰਦੇ ਹਾਂ, ਤਾਂ ਪਿਛਲੇ ਕੁਝ ਸਮੇਂ ਤੋਂ ਅਸੀਂ ਵੇਖਦੇ ਆ ਰਹੇ ਹਾਂ ਕਿ ਸਾਡਾ ਕਿਸਾਨ ਵੀਰ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਤੋਂ ਬਹੁਤ ਜ਼ਿਆਦਾ ਖਾਦ ਜਿਹੜੀ ਹੈ, ਖਾਸ ਤੌਰ 'ਤੇ ਜੇ ਅਸੀਂ ਯੂਰੀਆ ਖਾਦ ਦੀ ਗੱਲ ਕਰਦੇ ਹਾਂ, ਤਾਂ ਯੂਰੀਆ ਖਾਦ ਦੀ ਜਿਹੜੀ ਵਰਤੋਂ ਹੈ ਬਹੁਤ ਬੇਲੋੜੀ ਹੋ ਰਹੀ ਹੈ। ਜਿਵੇਂ ਕਿ ਆਮ ਜਰਖੇਜ਼ ਜ਼ਮੀਨਾਂ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਜੇਕਰ ਅਸੀਂ ਝੋਨੇ ਦੀ ਗੱਲ ਕਰਦੇ ਹਾਂ ਤਾਂ 90 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕਰਦੀ ਹੈ। ਪਰੰਤੂ ਕਿਸਾਨ ਵੀਰ ਬਿਨਾਂ ਮਿੱਟੀ ਪਰਖ ਕਰਵਾਇਆ, ਬਿਨਾਂ ਆਪਣੀ ਮਿੱਟੀ ਦੀ ਸਿਹਤ ਦਾ ਜਾਇਜ਼ਾ ਲਏ ਬਿਨਾਂ ਉਹ ਜਿਹੜੀ ਹੈ ਖਾਸ ਤੌਰ 'ਤੇ ਯੂਰੀਆ ਖਾਦ ਦੀ ਬੇਲੋੜੀ ਵਰਤੋਂ ਕਰਦੇ ਨੇ। ਅਸੀਂ ਇਹ ਵੇਖਿਆ ਸਰਵੇਖਣ ਦੇ ਵਿੱਚ ਕਿ ਕਈ ਕਿਸਾਨ ਵੀਰ 3.5-4 ਗੱਟੇ ਪ੍ਰਤੀ ਏਕੜ ਤੱਕ ਯੂਰੀਆ ਜਿਹੜਾ ਪਾਉਂਦੇ ਨੇ, ਜਿਹੜਾ ਕਿ ਸਿਫਾਰਿਸ਼ ਤੋਂ ਲਗਭਗ ਜਿਹੜਾ ਦੁੱਗਣਾ ਹੋ ਜਾਂਦਾ ਹੈ। ਜਦੋਂ ਅਸੀਂ ਬੇਲੋੜੀ ਬੇਸਮਝੀ ਵਰਤੋਂ ਇਹਨਾਂ ਖਾਦਾਂ ਦੀ ਕਰਦੇ ਹਾਂ ਤਾਂ ਜਿੱਥੇ ਇਹ ਵਾਤਾਵਰਨ ਨੂੰ ਪਲੀਤ ਕਰਦੇ ਨੇ, ਉੱਥੇ ਕਿਸਾਨ ਦਾ ਜਿਹੜਾ ਖੇਤੀ ਖਰਚਾ ਹੈ, ਖੇਤੀ ਲਾਗਤ ਹੈ, ਉਹਨੂੰ ਬਹੁਤ ਜ਼ਿਆਦਾ ਵਧਾਉਂਦੇ ਨੇ। ਦੂਸਰਾ, ਜਦੋਂ ਅਸੀਂ ਮਿੱਟੀ ਪਰਖ ਕਰਵਾ ਲੈਂਦੇ ਹਾਂ, ਸਾਨੂੰ ਜ਼ਮੀਨ ਦੇ ਵਿੱਚ ਖਾਸ ਤੌਰ 'ਤੇ ਜੇਕਰ ਅਸੀਂ ਪ੍ਰਮੁੱਖ ਜਿਹੜੇ 3 ਸਾਡੇ ਖੁਰਾਕੀ ਤੱਤ ਨੇ, ਜਿਨ੍ਹਾਂ ਦੇ ਵਿੱਚ ਇੱਕ ਅਸੀਂ ਯੂਰੀਆ ਦੀ ਗੱਲ ਕੀਤੀ ਹੈ, ਯੂਰੀਆ ਦੇ ਵਿੱਚੋਂ ਸਾਡੇ ਕਿਸਾਨ ਵੀਰ ਨਾਈਟ੍ਰੋਜਨ ਦੀ ਪ੍ਰਾਪਤੀ ਆਪਣੇ ਫਸਲਾਂ ਵਾਸਤੇ ਕਰਦੇ ਨੇ, ਇਸ ਤਰੀਕੇ ਦੇ ਨਾਲ ਸਾਡਾ ਦੂਸਰਾ ਜਿਹੜਾ ਵੱਡਾ ਖੁਰਾਕੀ ਤੱਤ ਹੈ ਉਹ ਫਾਸਫੋਰਸ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਨ ਜਨਰਲ ਖਾਸ ਤੌਰ 'ਤੇ ਜਿਹੜਾ ਝੋਨੇ ਵਾਲਾ ਸੀਜ਼ਨ ਹੈ, ਇਹਦੇ ਵਿੱਚ ਫਾਸਫੋਰਸ ਦੀ ਵਰਤੋਂ ਨੂੰ ਸਕਿੱਪ ਕਰਨ ਦੀ ਜਿਹੜੀ ਹੈ ਸਿਫਾਰਿਸ਼ ਕਰਦੀ ਹੈ ਵੀ ਇਸ ਫਸਲ ਦੇ ਵਿੱਚ ਜਿਹੜਾ ਕਿਸਾਨ ਵੀਰ ਹੈ ਆਪਣਾ ਜਿਹੜਾ ਖੇਤੀ ਖਰਚਾ ਖਾਸ ਤੌਰ 'ਤੇ ਇਸ ਮਹਿੰਗੇ ਭਾਅ ਦੀ ਫਾਸਫੋਰਸ ਖਾਦ ਨੂੰ ਖਰੀਦਣ ਦੇ ਵਿੱਚ ਲੱਗਣਾ, ਉੱਥੇ ਉਹ ਬਚਾ ਸਕਦਾ ਹੈ। ਜੇਕਰ ਸਾਡੇ ਕਿਸਾਨ ਵੀਰ ਨੇ ਮਿੱਟੀ ਪਰਖ

0: ਕਰਵਾਈ ਹੈ। ਮਿੱਟੀ ਪਰਖ ਰਿਪੋਰਟ ਦੇ ਆਧਾਰ ਦੇ ਉੱਤੇ ਜੇਕਰ ਮਾਹਰ ਉਹਨੂੰ ਇਹ ਸੁਝਾਅ ਦਿੰਦਾ ਜਾਂ ਇਹ ਸੁਝਾਇਆ ਜਾਂਦਾ ਹੈ ਕਿ ਉਹਦੀ ਜ਼ਮੀਨ ਦੇ ਵਿੱਚ ਫਾਸਫੋਰਸ ਦੀ ਬਹੁਤਾਤ ਹੈ ਤਾਂ ਕਿਸਾਨ ਵੀਰ ਇਸ ਝੋਨੇ ਦੀ ਫਸਲ ਨੂੰ ਬਿਨਾਂ ਫਾਸਫੋਰਸ ਦੀ ਵਰਤੋਂ ਕੀਤਿਆਂ ਉਹ ਆਪਣੀ ਜਿਹੜੀ ਆ ਫਸਲ ਦਾ ਚੰਗਾ ਝਾੜ ਲੈ ਸਕਦਾ। ਇਸੇ ਤਰੀਕੇ ਦੇ ਨਾਲ ਤੀਸਰਾ ਵੱਡਾ ਜਿਹੜਾ ਖੁਰਾਕੀ ਤੱਤ ਸਾਡੇ ਕੋਲ ਪੋਟਾਸ਼ੀਅਮ ਹੈ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਕਿਸਾਨ ਵੀਰ ਬਿਨਾਂ ਮਿੱਟੀ ਪਰਖ ਕਰਵਾਇਆ ਕਈ ਵਾਰੀ ਜਿਹੜੀ ਆ ਪੋਟਾਸ਼ੀਅਮ ਤੱਤ ਦੀ ਖਾਦ ਦੀ ਜਿਹੜੀ ਆ ਮਿਊਰੇਟ ਆਫ ਪੋਟਾਸ਼ ਉਹਦੀ ਵੀ ਵਰਤੋਂ ਕਰਦੇ ਆ, ਜਦੋਂ ਕਿ ਖਾਸ ਤੌਰ ਤੇ ਜਿਸ ਏਰੀਏ ਦੇ ਵਿੱਚ ਅਸੀਂ ਬੈਠੇ ਹਾਂ ਦੱਖਣ ਪੱਛਮੀ ਖਿੱਤਾ ਜਿਹੜਾ ਪੰਜਾਬ ਦਾ, ਇਹਦੇ ਵਿੱਚ ਬਹੁਤ ਘੱਟ ਸਾਡੇ ਕੋਲ ਸੈਂਪਲ ਐਸੇ ਨੇ ਜਾਂ ਬਹੁਤ ਘੱਟ ਸਾਡੇ ਕੋਲ ਜ਼ਮੀਨਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਪੋਟਾਸ਼ ਤੱਤ ਦੀ ਕਮੀ ਆਉਂਦੀ ਹੈ। ਤਾਂ ਇਸ ਕਰਕੇ ਜੇਕਰ ਸਾਡਾ ਕਿਸਾਨ ਵੀਰ ਇਸ ਵੇਲੇ ਮਿੱਟੀ ਦੀ ਪਰਖ ਕਰਾ ਲੈਂਦਾ ਫਸਲ ਦੀ ਬਿਜਾਈ ਤੋਂ ਪਹਿਲਾਂ, ਤਾਂ ਉਸ ਨੂੰ ਆਪ ਦੀ ਜ਼ਮੀਨ ਦੇ ਵਿੱਚ ਜਿਹੜੇ ਖੁਰਾਕੀ ਤੱਤ ਨੇ ਉਹਨਾਂ ਦਾ ਐਗਜੈਕਟ ਪੱਧਰ ਪਤਾ ਲੱਗ ਜਾਏਗਾ ਤੇ ਉਹਨੂੰ ਪਤਾ ਲੱਗ ਜਾਏਗਾ ਕਿ ਮੈਂ ਇਸ ਫਸਲ ਦੇ ਵਿੱਚ ਕਿਹੜੀ ਖਾਦ ਕਿਸ ਸਮੇਂ ਅਤੇ ਕਦੋਂ ਪਾਉਣੀ ਹੈ।
1: ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਕਿਹਾ ਵੀ ਜਿਹੜੇ ਸਾਡੇ ਕਿਸਾਨ ਵੀਰ ਹੈ ਯੂਰੀਆ ਦੀ ਸਿਫਾਰਿਸ਼ ਨਾਲੋਂ ਡਬਲ ਮਾਤਰਾ ਦੇ ਵਿੱਚ ਜਿਹੜੀ ਇਹ ਵਰਤੋਂ ਕਰ ਰਹੇ ਹੈ, ਜੇਕਰ ਆਪਾਂ ਹੁਣ ਗੱਲ ਕਰੀਏ ਵੀ ਜੇ ਇਸ ਟਾਈਮ ਆਪਾਂ ਮਿੱਟੀ ਦੀ ਪਰਖ ਕਰਾਉਂਦੇ ਹਾਂ ਤੇ ਸੈਕਿੰਡ ਟਾਈਮ ਸਾਨੂੰ ਮਿੱਟੀ ਦੀ ਪਰਖ ਕਿੰਨੇ ਟਾਈਮ ਬਾਅਦ ਕਰਾਉਣੀ ਪੈਂਦੀ ਹੈ?
0: ਜੀ ਮੈਡਮ, ਆਮ ਹਾਲਾਤਾਂ ਦੇ ਵਿੱਚ ਅਸੀਂ ਇਹ ਸੁਝਾਅ ਦਿੰਦੇ ਹਾਂ ਕਿਸਾਨ ਵੀਰ ਨੂੰ ਕਿ ਤਕਰੀਬਨ 3 ਤੋਂ 4 ਸਾਲ ਦੇ ਬਾਅਦ ਸਾਡੇ ਕਿਸਾਨ ਵੀਰ ਨੂੰ ਜਿਹੜੀ ਹੈ ਉਹ ਮਿੱਟੀ ਪਰਖ ਜ਼ਰੂਰ ਕਰਾ ਲੈਣੀ ਚਾਹੀਦੀ ਹੈ।
1: ਜੀ
0: ਕਈ ਵਾਰੀ ਕੁਝ ਵਿਸ਼ੇਸ਼ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਖਾਸ ਤੌਰ ਤੇ ਬੋਰਾਂ ਵਾਲੇ ਪਾਣੀ ਸਾਡੇ ਮਾੜੇ ਨੇ, ਦੱਖਣ ਪੱਛਮੀ ਖਿੱਤੇ ਦੇ ਵਿੱਚ ਅਸੀਂ ਬੈਠੇ ਹਾਂ, 40% ਸਾਡਾ ਧਰਤੀ ਹੇਠਲਾ ਪਾਣੀ ਜਾਂ ਲੂਣਾ ਜਾਂ ਖਾਰਾ ਜਾਂ ਲੂਣਾ ਖਾਰਾ ਦੋਨੋਂ ਤਰੀਕੇ ਦਾ, ਤਾਂ ਜਦੋਂ ਅਜਿਹੇ ਮਾੜੇ ਪਾਣੀ ਦੀ ਵਰਤੋਂ ਅਸੀਂ ਫਸਲ ਉਤਪਾਦਨ ਦੇ ਵਿੱਚ ਕਰਦੇ ਹਾਂ ਤਾਂ ਕਈ ਵਾਰੀ ਸਾਡੀਆਂ ਸਾਲਟ ਰਿਲੇਟਡ ਪ੍ਰੋਬਲਮ ਜਿਹੜੀਆਂ ਸੋਇਲ ਦੇ ਵਿੱਚ ਵੱਧ ਜਾਂਦੀਆਂ ਨੇ। ਜੇ ਇਹੋ ਜਿਹੀ ਸਮੱਸਿਆ ਇਨ ਬਿਟਵੀਨ ਵੀ ਆ ਜਾਂਦੀ ਹੈ ਤਾਂ ਕਿਸਾਨ ਵੀਰ ਜਿਹੜਾ ਕਦੋਂ ਵੀ ਜਿਹੜੀ ਆ ਮਿੱਟੀ ਪਰਖ ਕਰਵਾ ਕੇ ਆਪਣੀ ਜਿਹੜੀ ਜ਼ਮੀਨ ਦੀ ਸਿਹਤ ਦਾ ਜਿਹੜਾ ਉਹ ਜਾਇਜ਼ਾ ਲੈ ਸਕਦਾ।
1: ਜੀ ਡਾਕਟਰ ਸਾਹਿਬ, ਅਗਲਾ ਮੇਰਾ ਸਵਾਲ ਤੁਹਾਨੂੰ ਇਹ ਕਿ ਮਿੱਟੀ ਦੀ ਪਰਖ ਕਰਾਉਣ ਦੇ ਕੀ ਆਪਾਂ ਮੰਤਵ ਹੁੰਦੇ ਆ?
0: ਜੀ ਮੈਡਮ, ਬਹੁਤ ਅੱਛਾ ਸਵਾਲ ਹੈ। ਮਿੱਟੀ ਪਰਖ ਬੇਸਿਕਲੀ ਅਸੀਂ 3 ਸਾਡੇ ਕੋਲੇ ਜਿਹੜੇ ਨੇ ਮੰਤਵ ਨੇ, ਸਭ ਤੋਂ ਪਹਿਲਾ ਜਿਹੜਾ ਮੰਤਵ ਹੈ ਉਹ ਸਾਡਾ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਜਾਇਜ਼ਾ ਲੈਣਾ ਹੈ। ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਜ਼ਮੀਨ ਦੇ ਵਿੱਚ ਉਪਲਬਧ ਖੁਰਾਕੀ ਤੱਤਾਂ ਦਾ ਪੱਧਰ ਸਾਨੂੰ ਜਿਹੜਾ ਪਤਾ ਲੱਗਦਾ, ਇੱਕ ਸਾਡਾ ਇਹ ਮੰਤਵ ਹੈ। ਦੂਸਰਾ ਮੰਤਵ, ਖਾਸ ਤੌਰ ਤੇ ਜਿਸ ਏਰੀਏ ਦੇ ਵਿੱਚ ਅਸੀਂ ਬੈਠੇ ਹਾਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਾਡੇ ਧਰਤੀ ਹੇਠਲਾ ਪਾਣੀ ਮਾੜਾ ਹੈ, ਜਦੋਂ ਇਹ ਮਾੜੇ ਪਾਣੀ ਦੀ ਸਿੰਚਾਈ ਅਸੀਂ ਫਸਲਾਂ ਦੇ ਵਿੱਚ ਕਰਦੇ ਹਾਂ ਤਾਂ ਸਾਡੇ ਲੂਣ ਜਿਹੜੇ ਨੇ ਉਹ ਸਾਡੀ ਜ਼ਮੀਨ ਦੀ ਉੱਪਰਲੀ ਤਹਿ ਦੇ ਵਿੱਚ ਇਕੱਤਰ ਹੋ ਜਾਂਦੇ ਨੇ, ਤਾਂ ਕਲਰ ਸੁਧਾਰ ਵਾਸਤੇ ਸਾਡਾ ਜਿਹੜਾ ਮਿੱਟੀ ਪਰਖ ਦਾ ਜਿਹੜਾ ਨਮੂਨਾ ਹੈ ਉਹ ਦੂਸਰੀ ਇੱਕ ਜਿਹੜੀ ਟੈਕਨੀਕ ਹੈ ਜਿਹਦੇ ਨਾਲ ਅਸੀਂ ਆਪਦੀ ਜ਼ਮੀਨ ਦੇ ਵਿੱਚ ਲੂਣਾਂ ਦੀ ਬਹੁਤਾਤ ਜਾਂ ਘਾਟ ਜਾਂ ਉਹਨਾਂ ਦਾ ਐਗਜੈਕਟ ਪੱਧਰ ਕੀ ਸਾਡੀ ਜ਼ਮੀਨ ਦੇ ਵਿੱਚ ਡਿਵੈਲਪ ਹੋਇਆ ਉਹਦੇ ਬਾਰੇ ਅਸੀਂ ਜਾਂਚ ਕਰ ਸਕਦੇ ਹਾਂ। ਤੇ ਤੀਸਰਾ ਸਾਡਾ ਜਿਹੜਾ ਮੰਤਵ ਹੈ ਉਹ ਕਿਸਾਨ ਵੀਰਾਂ ਲਈ ਹੈ, ਬਾਗਬਾਨ ਭਰਾਵਾਂ ਦੇ ਵਾਸਤੇ ਜਿਹੜੇ ਸਾਡੇ ਕਿਸਾਨ ਵੀਰ ਨਵਾਂ ਬਾਗ ਲਾਉਣਾ ਚਾਹੁੰਦੇ ਨੇ। ਬਾਗ ਲਾਉਣਾ ਕਿਉਂਕਿ ਇੱਕ ਕਿਸਾਨ ਵੀਰ ਵਾਸਤੇ ਬੜੇ ਲੰਬੇ ਸਮੇਂ ਦਾ ਪੂੰਜੀ ਨਿਵੇਸ਼ ਹੁੰਦਾ ਹੈ। ਪਹਿਲੇ 4-5 ਸਾਲ ਜਿਹੜੀ ਹੈ ਕਿਸਾਨ ਵੀਰ ਨੂੰ ਕੋਈ ਆਮਦਨ ਜਿਹੜੀ ਨਹੀਂ ਹੁੰਦੀ ਕਿਉਂਕਿ ਜਿਹੜੇ ਬੂਟੇ ਛੋਟੀ ਅਵਸਥਾ ਦੇ ਵਿੱਚ ਹੁੰਦੇ ਨੇ, ਫਿਰ ਜਦੋਂ ਉਹਨਾਂ ਤੋਂ ਕਿਸਾਨ ਵੀਰ ਨੂੰ ਕੋਈ ਆਮਦਨ ਹੋਣੀ ਸ਼ੁਰੂ ਹੁੰਦੀ ਹੈ ਤਾਂ ਉਹਦੇ 3-4 ਸਾਲ ਲੱਗ ਜਾਂਦੇ ਨੇ। ਸੋ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜ਼ਮੀਨ ਕਿਹੜੇ ਫਲਦਾਰ ਬੂਟੇ ਲਈ ਢੁਕਵੀਂ ਹੈ, ਕਿਹੋ ਜਿਹੇ ਹਾਲਾਤ ਸਾਡੀ ਜ਼ਮੀਨ ਦੇ ਨੇ ਉਹਨੂੰ ਧਿਆਨ ਦੇ ਵਿੱਚ ਰੱਖਦਿਆਂ ਜਿਹੜੀ ਕਿਸਾਨ ਵੀਰ ਨੇ ਫਲਦਾਰ ਬੂਟੇ ਦੀ ਚੋਣ ਕਰਨੀ ਹੈ। ਸੋ ਇਹ 3 ਸਾਡੇ ਪ੍ਰਮੁੱਖ ਮੰਤਵ ਨੇ ਜਿਹਦੇ ਲਈ ਸਾਡਾ ਕਿਸਾਨ ਵੀਰ ਜਿਹੜਾ ਮਿੱਟੀ ਪਰਖ ਸਾਡੇ ਕੋਲ ਕਰਵਾਉਂਦਾ ਜਾਂ ਕਿਸਾਨ ਵੀਰ ਨੂੰ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਪਣੀ ਜਿਹੜੀ ਮਿੱਟੀ ਪਰਖ ਜ਼ਰੂਰ ਕਰਵਾ ਲੈਣੀ ਚਾਹੀਦੀ
1: ਹੈ। ਕਿਸਾਨ ਵੀਰੋ, ਪ੍ਰੋਗਰਾਮ ਚੱਲ ਰਿਹਾ ਕਿਸਾਨ ਬਾਣੀ ਤੇ ਵਿਸ਼ਾ ਹੈ ਜੀ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ, ਤੇ ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਦੇਣ ਲਈ ਮਾਹਿਰ ਡਾਕਟਰ ਪ੍ਰਿਤਪਾਲ ਸਿੰਘ, ਪ੍ਰਮੁੱਖ ਪਸਾਰ ਮਾਹਿਰ ਭੂਮੀ ਵਿਗਿਆਨੀ ਫਾਰਮ ਸਲਾਹਕਾਰ ਸੇਵਾ ਕੇਂਦਰ ਦਫ਼ਤਰ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਆ, ਤੇ ਇਸ ਵਿਸ਼ੇ ਤੇ ਸਾਡੇ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਸਾਡਾ ਸਟੂਡੀਓ ਦਾ ਨੰਬਰ 0164-2240-331 ਡਾਇਲ ਕਰਕੇ ਡਾਕਟਰ ਸਾਹਿਬ ਤੋਂ ਆਪਣੀਆਂ ਸਮੱਸਿਆਵਾਂ ਜਾਂ ਆਪਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਵਾਲ ਹੈ ਉਸ ਬਾਰੇ ਡਾਕਟਰ ਸਾਹਿਬ ਤੋਂ ਜਾਣਕਾਰੀ ਲੈ ਸਕਦੇ ਆ। ਡਾਕਟਰ ਸਾਹਿਬ, ਮੇਰਾ ਅਗਲਾ ਸਵਾਲ ਹੈ ਜੀ, ਮਿੱਟੀ ਦੀ ਪ੍ਰਯੋਗਸ਼ਾਲਾ ਵਿੱਚ ਕਿਹੜੀ ਕਿਹੜੀ ਪਰਖ ਕੀਤੀ ਜਾਂਦੀ ਹੈ?
0: ਜੀ ਮੈਡਮ, ਜਿਹੜੀ ਪਰਖ ਮੈਡਮ ਅਸੀਂ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਵਿੱਚ ਮਿੱਟੀ ਦੀ ਕਰਦੇ ਹਾਂ ਉਹ ਅਗੇਨ ਡਿਪੈਂਡ ਕਰਦੀ ਹੈ ਕਿ ਸਾਡਾ ਮੰਤਵ ਕੀ ਹੈ। ਉਦਾਹਰਣ ਦੇ ਤੌਰ ਤੇ ਜੇਕਰ ਕਿਸਾਨ ਵੀਰ ਇੱਕ ਕਣਕ ਝੋਨਾ ਫਸਲੀ ਚੱਕਰ ਵਾਲਾ ਕਿਸਾਨ ਵੀਰ ਹੈ ਤੇ ਉਹ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਸਾਡੇ ਕੋਲ ਪਹੁੰਚ ਕਰਦਾ, ਮਿੱਟੀ ਦਾ ਸੈਂਪਲ ਸਾਡੇ ਕੋਲ ਲੈ ਕੇ ਆਉਂਦਾ, ਤਾਂ ਅਸੀਂ ਮੋਟੇ ਤੌਰ ਤੇ ਉਹਦੇ ਵਿੱਚ ਇੱਕ ਤਾਂ ਪੀਐਚ ਦੇਖਦੇ ਹਾਂ ਜਿਹੜਾ ਸਾਨੂੰ ਖਾਰੀ ਅੰਗ ਜਿਹਨੂੰ ਅਸੀਂ ਆਖ ਦਿੰਦੇ ਹਾਂ, ਦੂਸਰੀ ਇਲੈਕਟ੍ਰੀਕਲ ਕੰਡਕਟੀਵਿਟੀ ਹੈ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਚਾਲਕਤਾ ਜਾਂ ਜੇ ਸਰਲ ਕਿਸਾਨੀ ਭਾਸ਼ਾ ਦੇ ਵਿੱਚ ਕਹਿਣਾ ਹੋਵੇ ਤਾਂ ਘੁਲਣਸ਼ੀਲ ਲੂਣਾਂ ਦਾ ਜਿਹੜੀ ਮਾਤਰਾ ਦਾ ਜਿਹੜਾ ਜਾਇਜ਼ਾ ਲੈਣ ਵਾਸਤੇ ਅਸੀਂ ਇਲੈਕਟ੍ਰੀਕਲ ਕੰਡਕਟੀਵਿਟੀ ਜਿਹੜੀ ਹੈ ਮਿੱਟੀ ਦੀ ਉਹ ਪਰਖ ਕਰਦੇ ਹਾਂ। ਇਸ ਤੋਂ ਬਾਅਦ ਤੀਸਰਾ ਜਿਹੜਾ ਬਹੁਤ ਪ੍ਰਮੁੱਖ ਜਿਹੜਾ ਟੈਸਟ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਵਿੱਚ ਕੀਤਾ ਜਾਂਦਾ ਹੈ ਉਹ ਸੋਇਲ ਔਰਗੈਨਿਕ ਕਾਰਬਨ ਕੰਟੈਂਟ ਹੈ, ਜਿਹਨੂੰ ਫਾਰਮਰ ਆਪਣੀ ਭਾਸ਼ਾ ਦੇ ਵਿੱਚ ਮੱਲੜ ਕਹਿ ਦਿੰਦਾ, ਜਿਹਨੂੰ ਅਸੀਂ ਔਰਗੈਨਿਕ ਕਾਰਬਨ ਕਹਿੰਦੇ ਹਾਂ, ਜਿਹੜਾ ਬੇਸਿਕਲੀ ਜੇ ਸਹੀ

0: ਸੁਪਨਿਆਂ ਦੇ ਵਿੱਚ ਮੰਨਿਆ ਜਾਵੇ ਤਾਂ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਅਸੀਂ ਧੁਰਾ ਉਹਨੂੰ ਮੰਨ ਕੇ ਚੱਲਦੇ ਹਾਂ। ਤਾਂ ਤੀਸਰਾ ਜਿਹੜਾ ਵੱਡਾ ਟੈਸਟ ਹੈ ਅਸੀਂ ਔਰਗੈਨਿਕ ਕਾਰਬਨ ਦੀ ਜਾਂਚ ਲਈ ਕਰਦੇ ਹਾਂ। ਤੇ ਚੌਥਾ ਟੈਸਟ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਕੋਲ ਪ੍ਰਮੁੱਖ ਤੌਰ ਤੇ ਜਿਹੜੇ ਵੱਡੇ ਖੁਰਾਕੀ ਤੱਤਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਇੱਕ ਨਾਈਟ੍ਰੋਜਨ ਹੈ, ਦੂਸਰਾ ਫਾਸਫੋਰਸ ਹੈ ਤੇ ਤੀਸਰਾ ਪੋਟਾਸ਼ੀਅਮ ਹੈ। ਨਾਈਟ੍ਰੋਜਨ ਅਸੀਂ ਯੂਰੀਆ ਖਾਦ ਦੇ ਵਿੱਚੋਂ ਪਾਉਣ ਦੀ ਸਿਫਾਰਿਸ਼ ਕਰਦੇ ਹਾਂ, ਜਿਹਦੀ ਮਾਤਰਾ ਅਸੀਂ ਔਰਗੈਨਿਕ ਕਾਰਬਨ ਜਿਹਨੂੰ ਮੱਲੜ ਕਹਿ ਦਿੰਦੇ ਹਾਂ ਅਸੀਂ ਉਹਦੇ ਬੇਸ ਦੇ ਉੱਤੇ ਕਰਦੇ ਹਾਂ। ਤੇ ਜਿਹੜੀ ਫਾਸਫੋਰਸ ਦੀ ਜਿਹੜੀ ਸਿਫਾਰਿਸ਼ ਆ ਅਸੀਂ ਫਸਲਾਂ ਦੇ ਵਿੱਚ ਉਹ ਅਵੇਲੇਬਲ ਫਾਸਫੋਰਸ ਦੇ ਪੱਧਰ ਦੇ ਆਧਾਰ ਦੇ ਉੱਤੇ ਕਰਦੇ ਹਾਂ। ਤੇ ਤੀਸਰਾ ਜਿਹੜਾ ਖੁਰਾਕੀ ਤੱਤ ਅਸੀਂ ਜ਼ਮੀਨ ਦੇ ਵਿੱਚ ਮੇਜ਼ਰ ਕਰਦੇ ਹਾਂ, ਜ਼ਮੀਨ ਦੇ ਵਿੱਚ ਡਿਟਰਮਿਨ ਕਰਦੇ ਹਾਂ, ਪਤਾ ਕਰਦੇ ਹਾਂ, ਉਹ ਸਾਡਾ ਪੋਟਾਸ਼ੀਅਮ ਹੈ। ਇਸ ਤੋਂ ਇਲਾਵਾ ਕਿਉਂਕਿ ਸਾਡੇ ਫਸਲੀ ਉਤਪਾਦਨ ਦੇ ਵਿੱਚ ਕੁੱਲ 17 ਖੁਰਾਕੀ ਤੱਤਾਂ ਦੀ ਲੋੜ ਪੈਂਦੀ ਹੈ, ਜਿਨ੍ਹਾਂ ਦੇ ਵਿੱਚੋਂ 3 ਪ੍ਰਮੁੱਖ ਵੱਡੇ ਖੁਰਾਕੀ ਤੱਤ ਨੇ, ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ। ਇਸੇ ਤਰ੍ਹਾਂ 3 ਅਸੀਂ ਸੈਕੰਡਰੀ ਨਿਊਟ੍ਰੈਂਟਸ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਇਹਨਾਂ ਨੂੰ ਦੁਜੇਲੇ ਖੁਰਾਕੀ ਤੱਤ ਆਖਿਆ ਜਾਂਦਾ, ਜਿਨ੍ਹਾਂ ਦੇ ਵਿੱਚ ਗੰਧਕ, ਕੈਲਸ਼ੀਅਮ ਤੇ ਮੈਗਨੀਸ਼ੀਅਮ ਆ ਜਾਂਦਾ ਹੈ। ਇਸੇ ਤਰ੍ਹਾਂ 4 ਸਾਡੇ ਖੁਰਾਕੀ ਤੱਤ ਨੇ, ਉਹਨਾਂ ਨੂੰ ਅਸੀਂ ਲਘੂ ਖੁਰਾਕੀ ਤੱਤ ਜਾਂ ਸੂਖਮ ਖੁਰਾਕੀ ਤੱਤ ਆਖ ਦਿੰਦੇ ਹਾਂ। ਇੱਥੇ ਮੈਂ ਆਪਣੇ ਸਰੋਤਿਆਂ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਲਘੂ ਜਾਂ ਸੂਖਮ ਖੁਰਾਕੀ ਤੱਤ ਕਹਿ ਦੇਣ ਨਾਲ ਉਹਨਾਂ ਦੀ ਪੌਦੇ ਦੇ ਜੀਵਨ ਕਾਲ ਦੇ ਵਿੱਚ ਮਹੱਤਵਤਾ ਘੱਟ ਨਹੀਂ ਹੋ ਜਾਂਦੀ। ਫਸਲ ਉਤਪਾਦਨ ਦੇ ਵਿੱਚ ਉਹਨਾਂ ਦਾ ਮਹੱਤਵ ਵੱਡੇ ਖੁਰਾਕੀ ਤੱਤਾਂ ਜਿੰਨਾ ਹੀ ਹੈ। ਜੇਕਰ ਸੂਖਮ ਖੁਰਾਕੀ ਤੱਤ ਸਿਰਫ ਅਸੀਂ ਇਹਨਾਂ ਨੂੰ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਪੌਦੇ ਨੂੰ ਆਪਦਾ ਜੀਵਨ ਕਾਲ ਪੂਰਾ ਕਰਨ ਲਈ, ਜੀਵਨ ਕਾਲ ਦਾ ਮਤਲਬ ਪੌਦਾ ਬੀਜ ਬੀਜਣ ਤੋਂ ਲੈ ਕੇ ਬੀਜ ਪੈਦਾ ਹੋਣ ਤੱਕ ਦੇ ਸਮੇਂ ਤੱਕ ਜਿਹੜੇ ਸੂਖਮ ਖੁਰਾਕੀ ਤੱਤ ਨੇ ਜਾਂ ਲਘੂ ਖੁਰਾਕੀ ਤੱਤ ਨੇ ਇਹ ਬਹੁਤ ਘੱਟ ਮਾਤਰਾ ਦੇ ਵਿੱਚ ਲੋੜੀਂਦੇ ਹੁੰਦੇ ਨੇ। ਇਹਦੇ ਨਾਲ ਦੀ ਨਾਲ ਹੀ ਜਿਹੜੇ ਸਾਡੇ ਸੂਖਮ ਖੁਰਾਕੀ ਤੱਤ ਨੇ ਇਹ ਜ਼ਮੀਨ ਦੇ ਵਿੱਚ ਵੀ ਕੁਦਰਤੀ ਤੌਰ ਤੇ ਵੱਡੇ ਖੁਰਾਕੀ ਤੱਤਾਂ ਦੀ ਤੁਲਨਾ ਦੇ ਵਿੱਚ ਇਹ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦੇ ਨੇ, ਪਰੰਤੂ ਅਸੀਂ ਇਹਨਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੇ ਇਹਨਾਂ ਦੀ ਖੁਰਾਕੀ ਤੱਤਾਂ ਦੀ ਘਾਟ ਸਾਡੇ ਫਸਲ ਉਤਪਾਦਨ ਦੇ ਵਿੱਚ ਆ ਜਾਏ ਤਾਂ ਕਈ ਵਾਰੀ ਇਹ ਬਹੁਤ ਵੱਡਾ ਮਾਲੀ ਨੁਕਸਾਨ, ਫਸਲ ਦੇ ਝਾੜ ਘਟਣ ਕਰਕੇ ਜਿਹੜਾ ਕਿਸਾਨ ਵੀਰ ਨੂੰ ਜਿਹੜਾ ਝੇਲਣਾ ਪੈ ਸਕਦਾ। ਸੋ ਜਿਹੜੇ ਕਿਸਾਨ ਵੀਰ ਸਾਡੇ ਕੋਲ ਮਿੱਟੀ ਪਰਖ ਕਰਵਾਉਣ ਲਈ ਆਉਂਦੇ ਨੇ, ਅਸੀਂ ਜ਼ਰੂਰ ਉਹਨਾਂ ਨੂੰ ਇਹ ਸੁਝਾਅ ਦਿੰਦੇ ਹਾਂ ਕਿ ਵੱਡੇ ਖੁਰਾਕੀ ਤੱਤਾਂ ਦੇ ਨਾਲ ਉਹ ਸੂਖਮ ਖੁਰਾਕੀ ਤੱਤ ਜਿਹਦੇ ਵਿੱਚ ਪ੍ਰਮੁੱਖ ਤੌਰ 'ਤੇ ਸਾਡੇ ਕੋਲ 4 ਖੁਰਾਕੀ ਤੱਤ ਆ ਜਾਂਦੇ ਨੇ, ਜ਼ਿੰਕ, ਕਾਪਰ, ਆਇਰਨ ਤੇ ਮੈਂਗਨੀਜ਼। ਇਹ 4 ਖੁਰਾਕੀ ਤੱਤ ਜਿਹੜੇ ਨੇ ਇਹ ਨਾਲ ਸਾਡਾ ਕਿਸਾਨ ਵੀਰ ਟੈਸਟ ਕਰਵਾ ਸਕਦਾ। ਨਾਲ ਦੀ ਨਾਲ ਹੀ ਕਿਉਂਕਿ ਅੱਜ ਅਸੀਂ ਬਠਿੰਡਾ ਆਕਾਸ਼ਵਾਣੀ ਕੇਂਦਰ ਤੋਂ ਬੋਲ ਰਹੇ ਹਾਂ ਤੇ ਇਹ ਦੱਖਣ ਪੱਛਮੀ ਖਿੱਤੇ ਦਾ ਧੁਰਾ ਹੈ ਜਿੱਥੇ ਸਾਡੇ ਕਿਸਾਨ ਵੀਰ ਨਰਮੇ ਦੀ ਕਾਸ਼ਤ ਕਰਦੇ ਨੇ, ਔਰ ਪਿਛਲੇ ਅਸੀਂ ਕੁਝ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਨਰਮਿਆਂ ਵਾਲੇ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਖਾਸ ਤੌਰ ਤੇ ਜੇ ਬੋਰੋਨ ਦੀ ਘਾਟ ਹੋਵੇ, ਉਪਲਬਧ ਬੋਰੋਨ ਦਾ ਪੱਧਰ 0.5 PPM ਜਾਂ ਮਿਲੀਗ੍ਰਾਮ ਪਰ ਏਕ ਪਰ ਕੇਜੀ ਜਾਂ ਕਿਲੋਗ੍ਰਾਮ ਪਰ ਏਕੜ ਕੁਛ ਵੀ ਅਸੀਂ ਆਖ ਸਕਦੇ ਹਾਂ, ਜੇ ਉਸ ਤੋਂ ਘੱਟ ਹੋ ਜਾਂਦਾ ਹੈ ਜਾਂ ਜੇਕਰ ਜ਼ਮੀਨ ਦੇ ਵਿੱਚ ਰੋੜਾਂ ਦੀ ਮਾਤਰਾ ਸਾਨੂੰ ਨਜ਼ਰ ਆਉਂਦੀ ਹੈ, 2% ਤੋਂ ਵੱਧ ਕੈਲਸ਼ੀਅਮ ਕਾਰਬੋਨੇਟ ਸਾਡੇ ਕਿਸਾਨ ਵੀਰ ਦੇ ਖੇਤ ਦੇ ਵਿੱਚ ਨਜ਼ਰ ਆਉਂਦਾ ਹੈ ਤਾਂ ਉੱਥੇ ਬੋਰੋਨ ਦੀ ਡੈਫੀਸ਼ੀਐਂਸੀ ਦੇ ਚਾਂਸਿਸ ਬਹੁਤ ਜ਼ਿਆਦਾ ਘੱਟ ਵੱਧ ਜਾਂਦੇ ਨੇ। ਸੋ ਇਸ ਕਰਕੇ ਅਸੀਂ ਜ਼ਰੂਰ ਸੁਝਾਅ ਦਿੰਦੇ ਹਾਂ ਕਿ ਜਦੋਂ ਕਿਸਾਨ ਵੀਰ ਨੇ ਮਿੱਟੀ ਪਰਖ ਕਰਵਾਉਣੀ ਹੈ ਉਹ ਸਾਰੇ ਦੇ ਸਾਰੇ ਖੁਰਾਕੀ ਤੱਤਾਂ ਦਾ ਜਿਹੜਾ ਜਾਇਜ਼ਾ ਲੈ ਲਵੇ ਅਤੇ ਇਹਦੇ ਨਾਲ ਕੀ ਹੈ ਵੀ ਇੱਕ ਵਾਰੀ ਮਿੱਟੀ ਦਾ ਸੈਂਪਲ ਲੈ ਕੇ ਸਾਰੇ ਖੇਤ ਦਾ ਜਿਹੜਾ ਉਪਜਾਊ ਸ਼ਕਤੀ ਦਾ ਪੱਧਰ ਹੈ ਸਾਡੇ ਕਿਸਾਨ ਵੀਰਾਂ ਨੂੰ ਬਿਜਾਈ ਤੋਂ ਪਹਿਲਾਂ ਪਤਾ ਲੱਗ ਜਾਏਗਾ।
1: ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਹੁਣ ਬਹੁਤ ਸਾਰੇ ਖੁਰਾਕੀ ਤੱਤਾਂ ਦਾ ਨਾਮ ਲੈਤਾ
0: ਜੀ,
1: ਤੇ ਜੇਕਰ ਕਿਸੇ ਸਾਡੇ ਕਿਸਾਨ ਵੀਰੇ ਨੇ ਮਿੱਟੀ ਦੀ ਪਰਖ ਕਰਾਉਣੀ ਹੈ ਤਾਂ ਇਹ ਜਿਹੜੀ ਰਿਪੋਰਟ ਆਉਂਦੀ ਹੈ ਇਹ ਕਿੰਨੇ ਟਾਈਮ ਬਾਅਦ ਆਉਂਦੀ ਹੈ? ਜਿਵੇਂ ਕਿ ਹੁਣ ਅੱਗੇ ਝੋਨੇ ਦੀ ਬਿਜਾਈ ਕਰਨੀ ਹੈ ਸਾਡੇ ਕਿਸਾਨ ਵੀਰਾਂ ਨੇ, ਕਿਤੇ ਇਹਦਾ ਨਹੀਂ ਹੁੰਦਾ ਵੀ ਰਿਪੋਰਟ ਦੀ ਜਿਹੜੇ ਕਾਫੀ ਸਮੇਂ ਬਾਅਦ ਮਿਲਦੀ ਹੋਵੇ?
0: ਜੀ ਬੜਾ ਅੱਛਾ ਸਵਾਲ ਹੈ ਮੈਡਮ, ਆਮ ਤੌਰ ਤੇ ਫਾਰਮਰ ਵੀ ਸਾਡੇ ਨਾਲ ਇਹ ਸਵਾਲ ਜ਼ਰੂਰ ਕਰਦੇ ਨੇ
1: ਜੀ।
0: ਅੱਜ 19 ਤਰੀਕ ਹੋਈ ਹੈ, ਜੇ ਅੱਜ ਵੀ ਕਿਸਾਨ ਵੀਰ ਸੈਂਪਲ ਲੈ ਕੇ ਉਹ ਸਾਡੇ ਕੋਲ ਦਫ਼ਤਰ ਦੇ ਵਿੱਚ ਪਹੁੰਚ ਕਰਦਾ ਤਾਂ ਤਕਰੀਬਨ ਅਸੀਂ 7 ਤੋਂ 8 ਦਿਨਾਂ ਦੇ ਵਿੱਚ ਜਿਹੜੀ ਆ ਮਿੱਟੀ ਪਰਖ ਰਿਪੋਰਟ ਕਰਕੇ ਉਹ ਕਿਸਾਨ ਵੀਰ ਨੂੰ ਜਿਹੜੀ ਆ ਉਹਦੀ ਰਿਪੋਰਟ ਦੇ ਦਿੰਦੇ ਹਾਂ। ਜਿਹੜੀ ਸਾਡੀ ਸੈਂਟਰਲ ਪ੍ਰਯੋਗਸ਼ਾਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੇ ਵਿੱਚ ਕੰਮ ਕਰ ਰਹੀ ਹੈ, ਕਿਸਾਨ ਵੀਰਾਂ ਨੂੰ ਮਿੱਟੀ ਪਰਖ ਸਹੂਲਤ ਜਿਹੜੀ ਪ੍ਰੋਵਾਈਡ ਕਰ ਰਹੀ ਹੈ, ਉੱਥੇ ਇੱਕ ਮੈਡਮ ਕਈ ਵਾਰੀ ਕੀ ਹੁੰਦਾ ਸੀ, ਪਹਿਲਾਂ ਅਸੀਂ ਡਾਕ ਦੇ ਥਰੂ ਜਿਹੜੀ ਮਿੱਟੀ ਪਰਖ ਰਿਪੋਰਟ ਭੇਜਦੇ ਹੁੰਦੇ ਸੀ ਜਾਂ ਕਿਸਾਨ ਵੀਰ ਨੂੰ ਆਪ ਜਾ ਕੇ ਉੱਥੋਂ ਲੈ ਕੇ ਆਉਣੀ ਪੈਂਦੀ ਸੀ, ਪਰੰਤੂ ਹੁਣ ਟੈਕਨੋਲੋਜੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣੀ ਵੈਬਸਾਈਟ ਦੇ ਉੱਤੇ ਜਦੋਂ ਕਿਸਾਨ ਵੀਰ ਦਾ ਸੈਂਪਲ ਟੈਸਟ ਹੋ ਜਾਂਦਾ ਉਹਦੀ ਰਿਪੋਰਟ ਅਸੀਂ ਵੈਬਸਾਈਟ ਦੇ ਉੱਤੇ ਕਿਸਾਨ ਵੀਰ ਨੂੰ ਪ੍ਰੋਵਾਈਡ ਕਰਵਾ ਦਿੰਦੇ ਹਾਂ। ਕਿਸਾਨ ਵੀਰ ਨੇ ਬੜੀ ਸੌਖਾ ਤਰੀਕਾ, ਉਹਨੇ ਸਿਰਫ ਆਪਣੀ ਰਸੀਦ ਦਾ ਨੰਬਰ ਅਤੇ ਮਿਤੀ ਜਿਸ ਤਰੀਕ ਨੂੰ ਉੱਥੇ ਸੈਂਪਲ ਜਮ੍ਹਾਂ ਕਰਵਾਇਆ ਗਿਆ ਉਹ ਸਿਰਫ ਐਂਟਰ ਕਰਨਾ, ਔਰ ਬਹੁਤ ਸਰਲ ਸ਼ਬਦਾਂ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜੀ ਆ ਮਿੱਟੀ ਪਰਖ ਰਿਪੋਰਟ ਜਿਹੜੀ ਆ ਉਹ ਕਿਸਾਨ ਵੀਰਾਂ ਨੂੰ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਜੇਕਰ ਕਿਸਾਨ ਵੀਰ ਇੱਥੋਂ ਬਠਿੰਡੇ ਤੋਂ ਜਾਂ ਜਿੱਥੋਂ ਜੇਕਰ ਮਾਨਸਾ ਤੋਂ ਸ਼੍ਰੀ ਮੁਕਤਸਰ ਸਾਹਿਬ ਤੋਂ ਸੁਣ ਰਹੇ ਹੋਣ ਤਾਂ ਤਿੰਨਾਂ ਜ਼ਿਲ੍ਹਿਆਂ ਦੇ ਜਿਹੜੇ ਮੁੱਖ ਖੇਤੀਬਾੜੀ ਅਫਸਰ ਨੇ ਉਹਨਾਂ ਦੇ ਵੱਲੋਂ ਜਿਹੜੀ ਹੈ ਇਹ ਸੁਵਿਧਾ ਸਾਰੇ ਕਿਸਾਨ ਵੀਰਾਂ ਨੂੰ ਜ਼ਿਲ੍ਹਾ ਪੱਧਰ 'ਤੇ ਪ੍ਰੋਵਾਈਡ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਬਠਿੰਡਾ ਦੇ ਖੇਤਰੀ ਖੋਜ ਕੇਂਦਰ ਜਿੱਥੇ ਅਸੀਂ ਕਿਸਾਨ ਮੇਲਾ ਵੇਖਣ ਆਉਂਦੇ ਹਾਂ ਉੱਥੇ ਮਿੱਟੀ ਪਰਖ ਪ੍ਰਯੋਗਸ਼ਾਲਾ ਬੜੀ

0: ਸਕਦੇ ਨੇ। ਮਾਨਸਾ ਤੇ ਮੁਕਤਸਰ ਦੇ ਕਿਸਾਨ ਵੀਰ ਮਾਨਸਾ ਵਾਲੇ ਖੋਖਰ ਖੁਰਦ ਦੇ ਵਿੱਚ, ਮੁਕਤਸਰ ਸਾਹਿਬ ਦੇ ਮੁਕਤਸਰ ਦੇ ਗੋਨਿਆਣਾ ਪਿੰਡ ਦੇ ਵਿੱਚ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜਿਹੜੀ ਹੈ ਮਿੱਟੀ ਪਰਖ ਦੀ ਸਹੂਲਤ ਸਾਡੇ ਕਿਸਾਨ ਵੀਰ ਜਿਹੜੀ ਉਹ ਲੈ ਸਕਦੇ ਨੇ। ਔਰ 5 ਤੋਂ 6 ਦਿਨਾਂ ਦੇ ਵਿੱਚ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਇਹਦੀ ਰਿਪੋਰਟ ਅਸੀਂ ਕਿਸਾਨ ਵੀਰ ਨੂੰ ਮੁਹੱਈਆ ਕਰਵਾ ਦਿੰਦੇ ਹਾਂ ਜੀ।
1: ਜੀ ਡਾਕਟਰ ਸਾਹਿਬ, ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਆ, ਦੇਖਦੇ ਹਾਂ ਜੀ ਕੀ ਸਵਾਲ ਹੈ। ਹੈਲੋ
2: ਜੀ। ਹੈਲੋ
0: ਜੀ ਜੀ
1: ਹਾਂਜੀ, ਨਾਮ ਦੱਸੋ ਜੀ ਤੇ ਡਾਕਟਰ ਸਾਹਿਬ ਸੁਣ ਰਹੇ ਆ
2: ਸਵਾਲ। ਅਮਰ ਸਿੰਘ ਪਿੰਡ ਕੰਦੂਖੇੜਾ।
0: ਦੁਬਾਰਾ ਦੱਸਣਾ ਜੀ, ਪਿੰਡ ਕੰਦੂਖੇੜਾ ਮੁਕਤਸਰ ਸਾਹਿਬ ਤੋਂ।
1: ਹੈਲੋ।
0: ਹੈਲੋ।
2: ਕੰਦੂਖੇੜੇ ਤੋਂ ਜੀ। ਕੰਦੂਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
0: ਜੀ ਜੀ ਜੀ ਦੱਸੋ ਜੀ।
2: ਤੇ ਡਾਕਟਰ ਸਾਹਿਬ ਜਿਹੜੀ ਆਪਾਂ ਮਿੱਟੀ ਟੈਸਟ ਕਰਾਉਣੀ ਹੈ
1: ਜੀ,
0: ਜੀ ਬਹੁਤ ਅੱਛਾ ਸਵਾਲ ਹੈ ਜੀ। ਇਸ ਦਾ ਜਵਾਬ ਮੈਂ ਤੁਹਾਨੂੰ ਦੇਣਾ ਚਾਹੁੰਦਾ, ਜੇਕਰ ਤੁਸੀਂ ਜ਼ਮੀਨ ਦੀ ਉਪਜਾਊ ਸ਼ਕਤੀ ਪਤਾ ਕਰਨ ਲਈ ਮਿੱਟੀ ਦੀ ਪਰਖ ਕਰਵਾ ਰਹੇ ਹੋ ਤਾਂ ਉੱਪਰਲੇ 6 ਇੰਚ ਦੀ ਮਿੱਟੀ ਦੀ ਤਹਿ ਜਿਹੜੀ ਹੈ ਅਸੀਂ ਕਿਸਾਨ ਵੀਰ ਨੂੰ ਸੁਝਾਅ ਦਿੰਦੇ ਹਾਂ ਕਿ ਉੱਪਰਲੇ 6 ਇੰਚ ਮਿੱਟੀ ਦੀ ਜਿਹੜੀ ਤਹਿ ਅਸੀਂ ਟੈਸਟ ਕਰਵਾਉਣੀ ਹੈ ਉਹਦੇ ਪਿੱਛੇ ਬਹੁਤ ਵੱਡਾ ਵਿਗਿਆਨ ਹੈ, ਕਿਉਂਕਿ ਜਿੰਨੇ ਵੀ ਸਾਡਾ ਖੇਤੀ ਸੰਦ ਹੈ ਉਹ 6 ਇੰਚ ਡੂੰਘਾਈ ਤੱਕ ਹੀ ਜਿਹੜਾ ਮਿੱਟੀ ਨੂੰ ਪੁੱਟਦਾ ਹੈ। ਦੂਸਰਾ, ਸਾਡੀਆਂ ਖਾਸ ਤੌਰ 'ਤੇ ਜਿਹੜੀਆਂ ਕਣਕ ਜਾਂ ਝੋਨਾ ਇਹਨਾਂ ਦੀਆਂ ਜਿਹੜੀਆਂ ਜੜ੍ਹਾਂ ਨੇ ਇਹਨਾਂ ਜੜ੍ਹਾਂ ਦਾ 90% ਜੜ੍ਹਾਂ ਜਿਹੜੀਆਂ ਸਾਡੀਆਂ ਉੱਪਰਲੀ 6 ਇੰਚ ਜਾਂ ਅਸੀਂ ਉੱਪਰਲੀ 15 ਸੈਂਟੀਮੀਟਰ ਦੀ ਜਿਹੜੀ ਤਹਿ ਹੈ ਉਹਦੇ ਵਿੱਚ ਸਾਡੀਆਂ ਰਹਿੰਦੀਆਂ ਨੇ, ਜਿਨ੍ਹਾਂ ਨੇ ਖੁਰਾਕੀ ਤੱਤ ਅਬਜ਼ੋਰਬ ਕਰਕੇ ਖੁਰਾਕੀ ਤੱਤ ਲੈ ਕੇ ਅਤੇ ਆਪ ਦੇ ਜਿਹੜੇ ਪੌਦੇ ਤੱਕ ਪਹੁੰਚਾਉਣੇ ਹੁੰਦੇ ਨੇ। ਅਤੇ ਤੀਸਰੀ ਗੱਲ, ਇਹੀ ਇੱਕ ਤਹਿ ਜਿੱਥੋਂ ਜਿਸ ਤਹਿ ਦੇ ਵਿੱਚ ਜਿਹੜੇ ਸੂਖਮ ਖੁਰਾਕੀ ਸੂਖਮ ਜੀਵ ਨੇ ਜਿਨ੍ਹਾਂ ਨੇ ਖੁਰਾਕੀ ਤੱਤਾਂ ਨੂੰ ਉਪਲਬਧ ਅਵਸਥਾ ਦੇ ਵਿੱਚ ਤਬਦੀਲ ਕਰਨਾ ਹੁੰਦਾ ਉਹਨਾਂ ਦੀ ਬਹੁਤਾਤ ਉੱਪਰਲੇ 6 ਇੰਚ ਦੀ ਮਿੱਟੀ ਦੇ ਵਿੱਚ ਹੁੰਦੀ ਹੈ। ਸੋ ਇਸ ਕਰਕੇ ਜੇਕਰ ਕਿਸਾਨ ਵੀਰ ਮਿੱਟੀ ਪਰਖ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਜਾਇਜ਼ਾ ਲੈਣ ਲਈ ਕਰਵਾਉਣਾ ਚਾਹੁੰਦਾ ਤਾਂ ਉੱਪਰਲੇ 6 ਇੰਚ ਦੀ ਮਿੱਟੀ ਲਏਗਾ। ਇੱਥੇ ਨਾਲ ਹੀ ਮੈਂ ਤੁਹਾਨੂੰ ਸੈਂਪਲ ਲੈਣ ਦਾ ਇੱਕ ਤਰੀਕਾ ਵੀ ਜ਼ਰੂਰ ਦੱਸ ਦੇਣਾ ਚਾਹੁੰਦਾ, ਜਿਵੇਂ ਅੰਗਰੇਜ਼ੀ ਦਾ ਅੱਖਰ ਵੀ ਹੁੰਦਾ, ਵੀ ਫੋਰ ਵਿਕਟਰੀ। ਉਸ ਤਰੀਕੇ ਦੇ ਨਾਲ ਅਸੀਂ ਜਿਹੜਾ ਜ਼ਮੀਨ ਦੇ ਵਿੱਚ ਕੱਟ ਲਾਉਣਾ ਹੈ, ਜਿਹੜੀ ਵਿਚਕਾਰ ਮਿੱਟੀ ਆ ਜਾਏਗੀ ਉਹਨੂੰ ਅਸੀਂ ਬਾਹਰ ਕੱਢ ਦੇਣਾ। ਇੱਥੇ ਧਿਆਨ ਰੱਖਣਾ ਕਿ ਜ਼ਮੀਨ ਨੂੰ ਉੱਪਰੋਂ ਅਸੀਂ ਖੁਰਚਣਾ ਨਹੀਂ, ਥੋੜ੍ਹਾ ਜਿਹਾ ਇਹ ਜ਼ਰੂਰ ਕਰ ਦੇਣਾ ਕਿ ਜੇਕਰ ਉੱਤੇ ਕੋਈ ਪਰਾਲੀ ਪਈ ਹੈ ਜਾਂ ਕਣਕ ਦਾ ਨਾੜ ਪਿਆ ਤਾਂ ਉਹਨੂੰ ਬਿਨਾਂ ਖੁਰਚੇ ਜ਼ਮੀਨ ਤੋਂ ਪਾਸੇ ਕਰ ਦੇਣਾ। ਜਿਹੜਾ ਵੀ ਸ਼ੇਪ ਆਕਾਰ ਦਾ ਅਸੀਂ ਕੱਟ 6 ਇੰਚ ਡੂੰਘਾ ਲਾਇਆ ਇਹਦੇ ਵਿਚਕਾਰ ਜਿਹੜੀ ਮਿੱਟੀ ਆ ਗਈ ਉਹਨੂੰ ਬਾਹਰ ਕੱਢ ਦੇਣਾ। ਹੁਣ ਵੀ ਸ਼ੇਪ ਆਕਾਰ ਦੇ ਦੋਨੋਂ ਪਾਸਿਓਂ 1.5 ਇੰਚ ਮੋਟੀ ਜਿਵੇਂ ਬ੍ਰੈਡ ਦੀ ਤਹਿ 6 ਇੰਚ ਡੂੰਘਾਈ ਤੱਕ ਖੁਰਪੇ ਦੀ ਮਦਦ ਦੇ ਨਾਲ ਅਸੀਂ ਲੈ ਲੈਣੀ ਹੈ। ਮੰਨ ਲਓ ਕਿਸਾਨ ਵੀਰ 1 ਕਿੱਲਾ ਖੇਤ ਹੈ ਉਹਦਾ, ਉਹਦੀ ਪਰਖ ਕਰਾਉਣਾ ਚਾਹੁੰਦਾ ਹੈ ਤਾਂ ਅਸੀਂ ਇਹ ਜ਼ਰੂਰ ਸੁਝਾਅ ਦਿੰਦੇ ਹਾਂ ਕਿ 7-8 ਥਾਂ ਤੋਂ ਜਿਹੜਾ ਕਿਸਾਨ ਵੀਰ ਮਿੱਟੀ ਪਰਖ ਦਾ ਮਿੱਟੀ ਪਰਖ ਲਈ ਜਿਹੜਾ ਨਮੂਨਾ ਲੈ ਲਏ। ਉਹ ਇਸ ਕਰਕੇ ਸੁਝਾਇਆ ਜਾਂਦਾ ਹੈ ਤਾਂ ਕਿ ਜਿਹੜਾ ਨਮੂਨਾ ਤੁਸੀਂ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਵਿੱਚ ਪਰਖ ਲਈ ਜਮ੍ਹਾਂ ਕਰਾਉਣਾ ਉਹ ਸਾਰੇ ਖੇਤ ਦੀ ਮਿੱਟੀ ਦੀ ਵਿਸ਼ੇਸ਼ਤਾਈਆਂ ਨੂੰ ਦਰਸਾਉਂਦਾ ਹੋਵੇ ਅਤੇ ਸਾਰੇ ਖੇਤ ਦੀ ਪ੍ਰਤੀਨਿਧਤਾ ਕਰਦਾ ਹੋਵੇ। ਜਦੋਂ 7-8 ਥਾਂ ਤੋਂ ਤੁਸੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੰਗਰੇਜ਼ੀ ਦੇ ਵੀ ਸ਼ੇਪ ਕੱਟ ਲਾ ਕੇ ਤੁਸੀਂ ਸਾਈਡ ਤੋਂ ਬ੍ਰੈਡ ਦੀ ਟੁਕੜੀ ਵਾਂਗੂ ਮਿੱਟੀ ਦੀ ਤਹਿ ਲੈਣੀ ਹੈ, ਜਦੋਂ ਤੁਸੀਂ ਬੱਠਲ ਦੇ ਵਿੱਚ 7-8-9 ਥਾਂ ਤੋਂ ਮਿੱਟੀ ਦੇ ਸੈਂਪਲ ਲੈ ਲਓਗੇ ਤਾਂ ਇਹ ਮਿੱਟੀ ਦਾ ਵਜ਼ਨ 5-6 ਕਿਲੋ ਹੋ ਸਕਦਾ। ਇਹਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਜਿਵੇਂ ਆਪਾਂ ਤਲੀਆਂ ਦੇ ਵਿਚਾਲੇ ਅਸੀਂ ਇਹਨੂੰ ਰੱਬ ਕਰ ਲੈਣਾ, ਰਗੜ ਲੈਣਾ, ਭੋਰ ਲੈਣਾ। ਜੇਕਰ ਮਿੱਟੀ ਗਿੱਲੀ ਹੈ ਤਾਂ ਇਹਨੂੰ ਛਾਵੇਂ ਸੁਕਾ ਲੈਣਾ। ਜੇਕਰ ਮਿੱਟੀ ਸਾਨੂੰ ਲੱਗਦਾ ਵੀ ਠੀਕ ਹੈ, ਉਹਦੇ ਵਿੱਚ ਜ਼ਿਆਦਾ ਗਿੱਲ ਨਹੀਂ, ਜ਼ਿਆਦਾ ਮੋਇਸਚਰ ਨਹੀਂ, ਤਾਂ ਅਸੀਂ ਐਸ ਸੱਚ ਜਿਹੜਾ ਉਹਦੇ ਵਿੱਚੋਂ ਉਹਨੂੰ ਚੰਗੀ ਤਰ੍ਹਾਂ ਰਲਾ ਕੇ ਤਾਂ ਕਿ ਕਿਣਕਾ ਕਿਣਕਾ ਰਲ ਜੇ, ਸਾਰੇ ਖੇਤ ਦੀ ਵਿਸ਼ੇਸ਼ਤਾ ਇਹਨੂੰ ਦਰਸਾਉਂਦਾ

0: ਮੁਆਇਸਚਰ ਨਹੀਂ ਤਾਂ ਅਸੀਂ ਐਸ ਸੱਚ ਜਿਹੜਾ ਉਹਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਰਲਾ ਕੇ ਤਾਂ ਕਿ ਕਿਣਕਾ ਕਿਣਕਾ ਰਲ ਜੇ, ਸਾਰੇ ਖੇਤ ਦੀ ਵਿਸ਼ੇਸ਼ਤਾ ਇਹਨੂੰ ਦਰਸਾਉਂਦਾ ਹੋਵੇ, ਸਾਰੇ ਖੇਤ ਦੀ ਪ੍ਰਤੀਨਿਧਤਾ ਕਰਦਾ ਹੋਵੇ, ਉਹਦੇ ਵਿੱਚੋਂ ਅੱਧਾ ਕੁ ਕਿਲੋ ਸੈਂਪਲ ਜਿਹੜਾ ਤੁਸੀਂ ਕਿਸੇ ਸਾਫ਼ ਕੱਪੜੇ ਦੀ ਥੈਲੀ ਦੇ ਵਿੱਚ ਜਾਂ ਕਿਸੇ ਸਾਫ਼ ਜਿਹੜੀ ਹੈ ਮੋਮ ਜਾਮੇ ਵਾਲੇ ਲਿਫਾਫੇ ਦੇ ਵਿੱਚ ਪਾ ਕੇ ਸਾਡੀ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਵਿੱਚ ਦੇ ਦੇਣਾ। ਇੱਥੇ ਕਿਸਾਨ ਵੀਰ ਕਈ ਵਾਰੀ ਇੱਕ ਥੋੜ੍ਹੀ ਜਿਹੀ ਗਲਤੀ ਜ਼ਰੂਰ ਹੋ ਜਾਂਦੀ ਹੈ, ਕਈ ਵਾਰ ਇੱਕ ਕਿਸਾਨ ਵੀਰ ਦੋ ਜਾਂ ਤਿੰਨ ਖੇਤਾਂ ਦਾ ਸੈਂਪਲ ਲੈ ਕੇ ਆਉਂਦਾ, ਤਾਂ ਜਦੋਂ ਤੁਸੀਂ ਇੱਕ ਜਾਂ ਇੱਕ ਤੋਂ ਵੱਧ ਨਮੂਨੇ ਸਾਡੇ ਕੋਲ ਲੈ ਕੇ ਆਉਣੇ ਆ ਤਾਂ ਉਹਨਾਂ ਦੇ ਉੱਤੇ ਉਹਦੀ ਆਈਡੈਂਟੀਫਿਕੇਸ਼ਨ, ਉਹਦਾ ਪਛਾਣ ਦਾ ਜ਼ਰੂਰ ਹੋਣਾ ਚਾਹੀਦਾ ਵੀ ਇਹ ਸਾਡੇ ਮੋਟਰ ਵਾਲੇ ਖੇਤ ਦਾ, ਆਹ ਸਾਡਾ ਫਲਾਨੇ ਖੇਤ ਦਾ, ਆਹ ਸਾਡਾ, ਤਾਂ ਕਿ ਜਦੋਂ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਵਿੱਚ ਟੈਸਟਿੰਗ ਤੋਂ ਬਾਅਦ ਤੁਹਾਨੂੰ ਰਿਪੋਰਟ ਦਿੱਤੀ ਜਾਵੇ ਤੁਹਾਨੂੰ ਸਮਝਣ ਦੇ ਵਿੱਚ ਕੋਈ ਦਿੱਕਤ ਜਿਹੜੀ ਆ ਉਹ ਨਾ ਆਵੇ।
1: ਜੀ, ਸਾਡੇ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਨੇ ਮਿੱਟੀ ਪਰਖ ਲਈ ਨਮੂਨਾ ਲੈਣ ਦੇ ਢੰਗ ਬਾਰੇ ਸਾਨੂੰ ਦੱਸਿਆ। ਮੈਨੂੰ ਉਮੀਦ ਹੈ ਕਿ ਸਾਡੇ ਕਿਸਾਨ ਵੀਰ ਜਿਨ੍ਹਾਂ ਨੇ ਫੋਨ ਕੀਤਾ ਸੀਗਾ ਮੁਕਤਸਰ ਸਾਹਿਬ ਤੋਂ, ਉਹਨਾਂ ਨੂੰ ਆਪਦੇ ਸਵਾਲ ਦਾ ਸਹੀ ਸਹੀ ਜਿਹੜਾ ਉਹ ਜਵਾਬ ਮਿਲ ਗਿਆ ਹੋਵੇਗਾ। ਕਿਸਾਨ ਵੀਰੋ, ਪ੍ਰੋਗਰਾਮ ਚੱਲ ਰਿਹਾ ਕਿਸਾਨ ਬਾਣੀ ਤੇ ਵਿਸ਼ਾ ਹੈ ਜੀ ਮਿੱਟੀ ਪਾਣੀ ਦੀ ਪਰਖ ਦੀ ਮਹੱਤਤਾ। ਇਸ ਵਿਸ਼ੇ ਤੇ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿੱਚ ਮਾਹਿਰ ਡਾਕਟਰ ਪਿਰਤਪਾਲ ਸਿੰਘ ਮੌਜੂਦ ਨੇ, ਜੋ ਸਾਡੇ ਕਿਸਾਨ ਵੀਰਾਂ ਦੇ ਜੋ ਵੀ ਮਨ ਦੇ ਵਿੱਚ ਸਵਾਲ ਹੈ ਉਹਨਾਂ ਦਾ ਜਵਾਬ ਦੇਣ ਲਈ ਬੈਠੇ ਨੇ। ਤੇ ਸਾਡਾ ਸਟੂਡੀਓ ਦਾ ਨੰਬਰ 0164-22-40-331 ਤੁਸੀਂ ਕਰ ਸਕਦੇ ਹੋ ਡਾਇਲ ਤੇ ਡਾਕਟਰ ਸਾਹਿਬ ਤੋਂ ਪੁੱਛ ਸਕਦੇ ਹੋ ਆਪਣੀ ਸਵਾਲ। ਡਾਕਟਰ ਸਾਹਿਬ, ਮੇਰਾ ਅਗਲਾ ਸਵਾਲ ਇਹ ਹੈ ਜੀ ਮਿੱਟੀ ਪਰਖ ਰਿਪੋਰਟ ਜਿਹੜਾ ਵਿਸ਼ਲੇਸ਼ਣ ਹੈ ਇਹ ਕਿਵੇਂ ਕੀਤਾ ਜਾਵੇ ਜੀ?
0: ਜੀ ਮੈਡਮ, ਇਹ ਵੀ ਇੱਕ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ। ਆਮ ਤੌਰ ਤੇ ਸਾਡੇ ਕਿਸਾਨ ਵੀਰ ਮਿੱਟੀ ਪਰਖ ਲਈ ਨਮੂਨਾ ਵੀ ਸਹੀ ਢੰਗ ਨਾਲ ਲੈ ਲੈਂਦੇ ਨੇ
1: ਜੀ,
0: ਉਹ ਪਹੁੰਚ ਵੀ ਕਰਦੇ ਨੇ ਪ੍ਰਯੋਗਸ਼ਾਲਾ ਦੇ ਵਿੱਚ, ਉਹ ਟੈਸਟ ਵੀ ਕਰਵਾ ਲੈਂਦੇ ਨੇ, ਪਰ ਕਿਤੇ ਨਾ ਕਿਤੇ ਸਾਡੇ ਕਿਸਾਨ ਦੇ ਮਨ ਦੇ ਵਿੱਚ ਫਿਰ ਇਹ ਗੱਲ ਆ ਜਾਂਦੀ ਹੈ ਕਿ ਸਾਨੂੰ ਇਹ ਵਿਸ਼ੇ ਜਿਹੜੀ ਰਿਪੋਰਟ ਤੁਸੀਂ ਪ੍ਰੋਵਾਈਡ ਕੀਤੀ ਹੈ ਸਾਨੂੰ ਸਮਝਣ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ
1: ਜੀ।
0: ਤਾਂ ਇੱਥੇ ਮੈਂ ਜ਼ਰੂਰ ਮੈਡਮ ਤੁਹਾਨੂੰ ਦੱਸ ਦੇਣਾ ਚਾਹੁੰਦਾ ਸਾਡੇ ਸਰੋਤਿਆਂ ਵਾਸਤੇ, ਜਾਣਕਾਰੀ ਵਾਸਤੇ, ਕਿ ਜਿੰਨੀ ਵੀ ਪੰਜਾਬ ਦੇ ਵਿੱਚ ਮਿੱਟੀ ਪਰਖ ਪ੍ਰਯੋਗਸ਼ਾਲਾਵਾਂ ਚੱਲ ਰਹੀਆਂ ਨੇ, ਭਾਵੇਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚਲਾ ਰਹੀ ਹੈ, ਭਾਵੇਂ ਖੇਤੀਬਾੜੀ ਵਿਭਾਗ ਕਿਸਾਨ ਭਲਾਈ ਵਿਭਾਗ ਚਲਾ ਰਿਹਾ, ਇਹਨਾਂ ਸਾਰਿਆਂ ਦੇ ਵਿੱਚੋਂ ਮਿੱਟੀ ਪਰਖ ਰਿਪੋਰਟ ਬੜੀ ਸਰਲ ਤਰੀਕੇ ਦੇ ਨਾਲ ਪੰਜਾਬੀ ਦੇ ਵਿੱਚ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ
1: ਜੀ।
0: ਪਰੰਤੂ ਫਿਰ ਵੀ ਕਿਸਾਨ ਵੀਰ ਸਾਡਾ ਜਿਹੜਾ ਉਲਝ ਨਾ ਜਾਵੇ, ਮੈਂ ਇੱਥੇ ਜ਼ਰੂਰ ਜਿਹੜਾ ਦੱਸ ਦੇਣਾ ਚਾਹੁੰਦਾ, ਅਸੀਂ ਸਭ ਤੋਂ ਪਹਿਲਾਂ ਟੈਸਟ ਮਿੱਟੀ ਦਾ ਪੀ ਐੱਚ ਵਾਸਤੇ ਕਰਦੇ ਹਾਂ, ਉਹ ਤਾਂ ਕਿ ਅਸੀਂ ਜ਼ਮੀਨ ਦਾ ਖਾਰੀ ਅੰਗ ਦੇਖ ਸਕੀਏ, ਕਿਉਂਕਿ ਖਾਰੀ ਅੰਗ ਇੱਕ ਐਸੀ ਇਕਾਈ ਆ ਜਿਹੜਾ ਜ਼ਮੀਨ ਦੇ ਵਿੱਚ ਉਪਲਬਧ ਜਿਹੜੇ ਖੁਰਾਕੀ ਤੱਤ ਨੇ ਉਹਨਾਂ ਦੀ ਉਪਲਬਧਤਾ ਨੂੰ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ
1: ਜੀ।
0: ਦੂਸਰਾ ਜਿਹੜਾ ਅਸੀਂ ਟੈਸਟ ਕਰਦੇ ਹਾਂ ਉਹ ਇਲੈਕਟ੍ਰੀਕਲ ਕੰਡਕਟੀਵਿਟੀ ਹੈ, ਜਿਹੜੀ ਕਿ ਘੁਲਣਸ਼ੀਲ ਲੂਣਾ ਦੀ ਮਾਤਰਾ ਦਾ ਸਾਨੂੰ ਇਸ਼ਾਰਾ ਦਿੰਦੀ ਹੈ। ਅਸੀਂ ਆਪਣੀਆਂ ਜ਼ਮੀਨਾਂ ਨੂੰ ਇਲੈਕਟ੍ਰੀਕਲ ਕੰਡਕਟੀਵਿਟੀ ਦੇ ਬੇਸ 'ਤੇ ਜਾਂ ਚਾਲਕਤਾ ਦੇ ਬੇਸ 'ਤੇ ਦੋ ਸ਼੍ਰੇਣੀਆਂ ਦੇ ਵਿੱਚ ਵੰਡਦੇ ਹਾਂ, ਇੱਕ 0.8 ਡੈਸੀਸੀਮਨ ਪਰ ਮੀਟਰ ਜਿਹੜੀਆਂ ਦੇ ਵਿੱਚ ਚਿੱਟੇ ਲੂਣਾਂ ਦੀ ਜਾਂ ਘੁਲਣਸ਼ੀਲ ਲੂਣਾਂ ਦੀ ਮਾਤਰਾ ਘੱਟ ਹੁੰਦੀ ਹੈ, ਜਾਂ ਚੰਗੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ 0.8 ਦੀ ਸ਼੍ਰੇਣੀ ਦੇ ਵਿੱਚ ਦਰਜਾਬੰਦ ਕਰਦੇ ਹਾਂ। ਇਸੇ ਤਰ੍ਹਾਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਚਿੱਟੇ ਲੂਣਾਂ ਦਾ ਚਸ ਜ਼ਿਆਦਾ ਹੁੰਦਾ ਹੈ ਉਹਨਾਂ ਨੂੰ ਅਸੀਂ ਜਿਹੜੀ ਹੈ ਕੈਟਾਗਰੀ 0.8 ਡੈਸੀਸੀਮਨ ਪਰ ਮੀਟਰ ਦੇ ਵਿੱਚ ਜਿਹੜੀ ਰੱਖਦੇ ਹਾਂ। ਇਸ ਤੋਂ ਬਾਅਦ ਜਿਹੜਾ ਸਾਡਾ ਤੀਸਰਾ ਟੈਸਟ ਹੈ, ਜਿਵੇਂ ਮੱਲੜ ਦੀ ਮੈਂ ਗੱਲ ਕੀਤੀ, ਸੋਇਲ ਔਰਗੈਨਿਕ ਕਾਰਬਨ, ਸੋਇਲ ਔਰਗੈਨਿਕ ਕਾਰਬਨ ਦੇ ਬੇਸ ਦੇ ਉੱਤੇ ਅਸੀਂ ਆਪ ਦੀਆਂ ਮਿੱਟੀਆਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਕੇ ਚੱਲਦੇ ਹਾਂ। ਜਿਹੜੀਆਂ ਜ਼ਮੀਨਾਂ ਦੇ ਵਿੱਚ ਔਰਗੈਨਿਕ ਕਾਰਬਨ ਦਾ ਪੱਧਰ 0.4% ਤੋਂ ਘੱਟ ਹੁੰਦਾ ਹੈ ਅਸੀਂ ਉਹਨਾਂ ਨੂੰ ਘੱਟ ਮੱਲੜ ਵਾਲੀਆਂ ਜ਼ਮੀਨਾਂ ਕਹਿ ਦਿੰਦੇ ਹਾਂ। ਜਿਹੜੀਆਂ ਜ਼ਮੀਨਾਂ ਦੇ ਵਿੱਚ ਮੱਲੜ ਦੀ ਮਾਤਰਾ 0.4 ਤੋਂ 0.75% ਤੱਕ ਹੁੰਦੀ ਹੈ ਇਹਨਾਂ ਨੂੰ ਅਸੀਂ ਦਰਮਿਆਨੀਆਂ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਮੰਨਦੇ ਹਾਂ। ਇਸੇ ਤਰੀਕੇ ਦੇ ਨਾਲ ਜਿਹੜੀਆਂ ਜ਼ਮੀਨਾਂ ਦੇ ਵਿੱਚ ਔਰਗੈਨਿਕ ਕਾਰਬਨ ਦਾ ਮੱਲੜ ਦਾ ਪੱਧਰ 0.75% ਤੋਂ ਵੱਧ ਹੁੰਦਾ ਹੈ ਉਹਨਾਂ ਨੂੰ ਅਸੀਂ ਬਹੁਤ ਜਰਖੇਜ਼ ਜਾਂ ਬਹੁਤ ਉਪਜਾਊ ਜਾਂ ਹਾਈ ਮੱਲੜ ਕੰਟੈਂਟ ਵਾਲੀਆਂ ਜਿਹੜੀਆਂ ਜ਼ਮੀਨਾਂ ਅਸੀਂ ਕਹਿ ਦਿੰਦੇ ਹਾਂ। ਜਿਹੜੀਆਂ ਜ਼ਮੀਨਾਂ ਘੱਟ ਔਰਗੈਨਿਕ ਕਾਰਬਨ ਵਾਲੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਮ ਤੌਰ 'ਤੇ ਅਸੀਂ ਦਰਮਿਆਨੀਆਂ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਦੇ ਨਾਲੋਂ 25% ਜਿਹੜੀ ਹੈ ਖਾਦ, ਖਾਸ ਤੌਰ 'ਤੇ ਯੂਰੀਆ ਖਾਦ ਘੱਟ ਪਾਉਣ ਦੀ ਸਿਫਾਰਿਸ਼ ਕਰਦੇ ਹਾਂ। ਇਸ ਦੇ ਉਲਟ ਜਿਹੜੀਆਂ ਸਾਡੀਆਂ ਜ਼ਮੀਨਾਂ ਦੇ ਵਿੱਚ ਮੱਲੜ ਦੀ ਮਾਤਰਾ ਤੀਸਰੀ ਸ਼੍ਰੇਣੀ ਦੇ ਵਿੱਚ ਜਿਹੜੀ ਕਿ 0.75% ਤੋਂ ਉੱਤੇ ਚਲੀ ਜਾਂਦੀ ਹੈ, ਜੇ ਸਾਡੀ ਜ਼ਮੀਨ ਉਹਦੇ ਵਿੱਚ ਆ ਜਾਂਦੀ ਹੈ ਤਾਂ ਸਾਨੂੰ ਅਸੀਂ ਜਿਹੜੀ ਹੈ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਵਿੱਚ ਫਸਲ ਨੂੰ ਜਿਹੜੀ ਹੈ ਆਮ ਸਧਾਰਨ ਜ਼ਮੀਨਾਂ ਦੇ ਨਾਲੋਂ, ਸਧਾਰਨ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਦੇ ਨਾਲੋਂ 25% ਜਿਹੜੀ ਯੂਰੀਆ ਖਾਦ ਘੱਟ ਪਾਉਣ ਦੀ ਸਿਫਾਰਿਸ਼ ਕਰਦੇ ਹਾਂ
1: ਜੀ।
0: ਇਸੇ ਤਰ੍ਹਾਂ ਫਾਸਫੋਰਸ ਦੇ ਬੇਸ ਦੇ ਉੱਤੇ ਅਸੀਂ ਆਪਣੀਆਂ ਜ਼ਮੀਨਾਂ ਨੂੰ 4 ਸ਼੍ਰੇਣੀਆਂ ਦੇ ਵਿੱਚ ਦਰਜਾਬੰਦ ਕਰਦੇ ਹਾਂ। ਜਿਹੜੀਆਂ ਜ਼ਮੀਨਾਂ ਦੇ ਵਿੱਚ ਉਪਲਬਧ ਫਾਸਫੋਰਸ ਦਾ ਪੱਧਰ 5 ਕਿਲੋ ਪ੍ਰਤੀ ਏਕੜ ਤੋਂ ਘੱਟ ਹੁੰਦਾ ਉਹਨੂੰ ਘੱਟ ਫਾਸਫੋਰਸ ਵਾਲੀਆਂ ਜ਼ਮੀਨਾਂ ਕਹਿੰਦੇ ਹਾਂ
1: ਜੀ।
0: ਜਿਹੜੀਆਂ ਜ਼ਮੀਨਾਂ ਦੇ ਵਿੱਚ ਫਾਸਫੋਰਸ ਦਾ ਪੱਧਰ 5 ਤੋਂ 9 ਕਿਲੋ ਪ੍ਰਤੀ ਏਕੜ ਹੁੰਦਾ ਉਹਨਾਂ ਨੂੰ ਅਸੀਂ ਦਰਮਿਆਨੀਆਂ ਫਾਸਫੋਰਸ ਵਾਲੀਆਂ ਜ਼ਮੀਨਾਂ ਕਹਿੰਦੇ ਹਾਂ। 9 ਤੋਂ 20 ਕਿਲੋ ਵਾਲੀਆਂ ਨੂੰ ਵੱਧ ਅਤੇ 20 ਤੋਂ ਵੱਧ ਜਿਹੜਾ ਕਿਲੋ ਪ੍ਰਤੀ ਏਕੜ ਫਾਸਫੋਰਸ ਉਪਲਬਧ ਦਾ ਪੱਧਰ ਹੁੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਫਾਸਫੋਰਸ ਵਾਲੀਆਂ ਜ਼ਮੀਨਾਂ ਅਸੀਂ ਕਹਿੰਦੇ ਹਾਂ। ਸੋ ਇਹਨਾਂ ਕੈਟਾਗਰੀਆਂ ਦੇ ਵਿੱਚ ਜਦੋਂ ਸਾਡਾ ਸੋਇਲ ਟੈਸਟ ਆ ਜਾਂਦਾ ਤਾਂ ਉਹਨਾਂ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਅਸੀਂ ਫਸਲਾਂ ਦੇ ਵਿੱਚ

0: ਜਿਹੜੀ ਖਾਦਾਂ ਦੀ ਸਿਫਾਰਸ਼ ਜਿਹੜੀ ਆ ਉਹ ਕਰਦੇ ਆ
1: ਜੀ। ਡਾਕਟਰ ਸਾਹਿਬ ਇੱਕ ਫੋਨ ਕਾਲ ਲੈਂਦੇ ਆ ਜੀ, ਦੇਖਦੇ ਆ ਜੀ ਕਿਹੜੇ ਕਿਸਾਨ ਵੀਰ ਨੇ ਸਾਡੇ। ਹੈਲੋ,
2: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
2: ਹਾਂ ਡਾਕਟਰ ਸਾਹਿਬ, ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਔਰ ਭੁੱਖਾਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਜੀ।
0: ਜੀ ਜੀ, ਦੱਸੋ ਕੀ ਸਵਾਲ ਹੈ ਜੀ ਤੁਹਾਡਾ?
2: ਸਵਾਲ ਮੇਰੇ ਦੋ ਹੈ ਜੀ।
0: ਜੀ,
2: ਇੱਕ ਤਾਂ ਜੀ ਨਰਮਾ ਬੀਜਿਆ ਤੇ ਬੀਜੇ ਨੂੰ 8 ਕਦੇ ਨਹੀਂ ਹੋ ਰਿਹਾ।
0: ਠੀਕ ਹੈ ਜੀ।
2: ਤੇ ਮੈਂ ਕਿਹਾ ਗਰਮੀ ਪੈ ਰਹੀ ਹੈ, ਮੁੰਡਾ ਨੂੰ ਆਖਿਆ ਪਾਣੀ ਲਈ, ਕਹਿੰਦੇ ਮੱਚ ਜੂਗਾ। ਤੇ ਦੂਜਾ ਸਵਾਲ ਮੇਰਾ ਇਹ ਸੀਗਾ ਜੀ ਵੀ ਜਿਵੇਂ ਆਪਣੇ ਹੁਣ ਘਰਾਂ ਚ ਆਰ ਓ ਲੱਗਦੇ ਆ ਪਾਣੀ ਨੂੰ ਟ੍ਰੀਟਮੈਂਟ ਕਰਨ ਵਾਸਤੇ, ਕੋਈ
0: ਬਲਦੇਵ ਸਿੰਘ ਜੀ, ਤੁਹਾਡਾ ਜਿਹੜਾ ਸਵਾਲ ਹੈ ਕਿ ਅਸੀਂ ਘਰ ਵਾਲੇ ਪਾਣੀ ਦੀ, ਪੀਣ ਵਾਲੇ ਪਾਣੀ ਦੀ ਪਰਖ ਬਾਰੇ ਤੁਸੀਂ ਪੁੱਛਣਾ ਚਾਹੁੰਦੇ ਸੀ?
1: ਡਾਕਟਰ ਸਾਹਿਬ, ਇਹਨਾਂ ਦਾ ਸਵਾਲ ਇਹ ਸੀ ਵੀ ਜਿਵੇਂ ਆਪਾਂ ਪਾਣੀ ਖਰਾਬ ਹੁੰਦਾ ਆਪਾਂ ਘਰੇ ਆਰ ਓ ਲਾ ਲੈਂਦੇ ਹਾਂ।
0: ਜੀ ਜੀ।
1: ਜੇ ਬੋਰ ਦਾ ਪਾਣੀ ਖਰਾਬ ਹੈ ਤਾਂ ਉੱਥੇ ਵੀ ਆਪਾਂ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਲਗਾ ਸਕਦੇ ਹਾਂ ਪਾਣੀ ਠੀਕ ਹੋ ਜੇ?
0: ਜੀ ਬਲਦੇਵ ਸਿੰਘ ਜੀ, ਤੁਹਾਡਾ ਜਿਹੜਾ ਦੂਸਰਾ ਸਵਾਲ ਸੀ ਉਹ ਇਹ ਸੀ ਕਿ ਜੇਕਰ ਪਾਣੀ ਮਾੜਾ ਆ ਜਾਂਦਾ, ਪਾਣੀ ਪਰਖ ਅਸੀਂ ਜਦੋਂ ਕਰਾਉਂਦੇ ਹਾਂ, ਸਾਡੇ ਪਾਣੀ ਦੋ ਤਰੀਕਿਆਂ ਦੇ ਨਾਲ ਜਿਹੜੇ ਮਾੜੇ ਨੇ, ਜਾਂ ਤਾਂ ਉਹਦੇ ਵਿੱਚ ਘੁਲਣਸ਼ੀਲ ਲੂਣ ਜਿਹਨੂੰ ਅਸੀਂ ਇਲੈਕਟ੍ਰੀਕਲ ਕੰਡਕਟੀਵਿਟੀ ਜਾਂ ਚਾਲਕਤਾ ਕਹਿ ਦਿੰਦੇ ਹਾਂ, ਜੇਕਰ ਉਹ ਚਾਲਕਤਾ 2000 ਮਾਈਕਰੋਮੋਹੋਜ਼ ਪਰ ਸੈਂਟੀਮੀਟਰ ਤੋਂ ਘੱਟ ਹੈ ਤਾਂ ਉਹ ਚੰਗੇ ਪਾਣੀਆਂ, ਚੰਗੇ ਜਿਹੜੇ ਪਾਣੀ ਹੈ ਉਹਦੇ ਵਿੱਚ ਅਸੀਂ ਇਹਨੂੰ ਦਰਜਾਬੰਦ ਕਰਦੇ ਹਾਂ। ਪਰੰਤੂ ਜਿਹੜੇ ਏਰੀਏ ਦੇ ਵਿੱਚ ਅਸੀਂ ਬੈਠੇ ਹਾਂ, ਸਾਡੇ ਬਹੁਤੇ ਪਾਣੀ ਜਿਹੜੇ ਨੇ ਉਹਨਾਂ ਦੀ ਚਾਲਕਤਾ 2000 ਮਾਈਕਰੋਮੋਹੋਜ਼ ਪਰ ਸੈਂਟੀਮੀਟਰ ਤੋਂ ਉੱਪਰ ਹੈ। ਇੱਥੇ ਤੁਹਾਨੂੰ ਇਹ ਜ਼ਰੂਰ ਦੱਸ ਦੇਣਾ ਚਾਹੁੰਦੇ ਹਾਂ ਕਿ ਪਾਣੀ ਮਾੜਾ ਦੋ ਤਰੀਕੇ ਦੇ ਨਾਲ ਹੈ। ਇੱਕ ਇਲੈਕਟ੍ਰੀਕਲ ਕੰਡਕਟੀਵਿਟੀ ਦੇ ਕਾਰਨ ਹੋ ਸਕਦਾ ਹੈ, ਦੂਸਰਾ ਰੈਜ਼ੀਡੂਅਲ ਸੋਡੀਅਮ ਕਾਰਬੋਨੇਟ ਜਿਹਨੂੰ ਕਿਸਾਨੀ ਭਾਸ਼ਾ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਾਲਾ ਸ਼ੌਰਾ ਆਉਂਦਾ। ਇਲੈਕਟ੍ਰੀਕਲ ਕੰਡਕਟੀਵਿਟੀ ਸਾਨੂੰ ਚਿੱਟੇ ਸ਼ੌਰੇ ਦਾ ਇਸ਼ਾਰਾ ਦਿੰਦੀ ਹੈ, ਜਿਹੜੀ ਰੈਜ਼ੀਡੂਅਲ ਸੋਡੀਅਮ ਕਾਰਬੋਨੇਟ ਹੈ ਜਦੋਂ ਤੁਸੀਂ ਪਰਖ ਕਰਾਉਂਗੇ ਉਹ ਸਾਨੂੰ ਕਾਲੇ ਸ਼ੌਰੇ ਦਾ ਇਸ਼ਾਰਾ ਦਿੰਦਾ। ਅਤੇ ਕੁਝ ਸਾਡੇ ਕੋਲ ਪਾਣੀ ਐਸੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਚਿੱਟਾ ਅਤੇ ਕਾਲਾ ਸ਼ੌਰਾ ਦੋਨੋਂ ਤਰੀਕੇ ਦੇ ਜਿਹੜੇ ਹੈ ਉਹ ਲੂਣ ਸਾਡੇ ਪਾਣੀਆਂ ਦੇ ਵਿੱਚ ਹੁੰਦੇ ਨੇ। ਜਿੱਥੋਂ ਤੱਕ ਗੱਲ ਸਾਡੇ ਚਿੱਟੇ ਲੂਣਾਂ ਦੀ ਹੈ, ਇਲੈਕਟ੍ਰੀਕਲ ਕੰਡਕਟੀਵਿਟੀ ਦੀ ਹੈ, ਉਹਨੂੰ ਅਸੀਂ ਫਸਲ ਦੇ ਵਿੱਚ ਵਿਉਂਤਬੰਦੀ ਤਾਂ ਜ਼ਰੂਰ ਕਰ ਸਕਦੇ ਹਾਂ ਪਰ ਅਸੀਂ ਉਸ ਪਾਣੀ ਨੂੰ ਟ੍ਰੀਟ ਨਹੀਂ ਕਰ ਸਕਦੇ। ਜਿੱਥੇ ਸਾਡੇ ਚਿੱਟੇ ਲੂਣ ਵਾਲੇ ਪਾਣੀ ਨੇ, ਤੁਸੀਂ ਵੱਟਾਂ ਖਾਲਾਂ ਦੇ ਉੱਤੇ ਚਿੱਟਾ ਸ਼ੌਰਾ ਚਮਕਦਾ ਜੇਕਰ ਦੇਖਦੇ ਹੋ ਤਾਂ ਉੱਥੇ, ਹਾਂ ਜੀ ਮੈਂ ਤੁਹਾਨੂੰ ਦੱਸਦਾ ਜੀ, ਜਿੱਥੇ ਚਿੱਟੇ ਸ਼ੌਰੇ ਦੀ ਸਾਡੇ ਕੋਲ ਸਮੱਸਿਆ ਆਉਂਦੀ ਆ ਉੱਥੇ ਸਾਡੇ ਕੋਲ ਦੋ ਉਪਚਾਰ ਰਹਿ ਜਾਂਦੇ ਨੇ। ਇੱਕ, ਅਸੀਂ ਫਸਲੀ ਰਹਿੰਦ ਖੂੰਹਦ ਜ਼ਮੀਨ ਦੇ ਵਿੱਚ ਉਹਨੂੰ ਗਾਲੀਏ, ਜਦੋਂ ਫਸਲੀ ਰਹਿੰਦ ਖੂੰਹਦ ਲੰਮਾ ਸਮਾਂ ਜ਼ਮੀਨ ਦੇ ਵਿੱਚ ਗਲਦੀ ਹੈ ਤਾਂ ਉਹ ਚਿੱਟੇ ਸ਼ੌਰੇ ਨੂੰ ਖਾ ਜਾਂਦੀ ਹੈ। ਦੂਸਰਾ, ਸਾਡੇ ਕੋਲ ਜਿੰਨੀਆਂ ਸਾਡੇ ਕੋਲ ਦੇਸੀ ਖਾਦਾਂ ਨੇ, ਰੂੜੀ ਦੀ ਖਾਦ ਹੈ, ਮੁਰਗੀਆਂ ਵਾਲਾ ਖਾਦ ਹੈ, ਕੋਈ ਪ੍ਰੈਸ ਮੱਡ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਜੈਵਿਕ ਖਾਦਾਂ ਨੇ, ਜਦੋਂ ਅਸੀਂ ਇਹਨਾਂ ਨੂੰ ਜ਼ਮੀਨ ਦੇ ਵਿੱਚ ਪਾਉਂਦੇ ਹਾਂ ਬਹੁਤ ਸਾਰੇ ਤੇਜ਼ਾਬ ਜ਼ਮੀਨ ਦੇ ਵਿੱਚ ਰਿਸਦੇ ਆ ਜਿਹੜੇ ਚਿੱਟੇ ਲੂਣਾਂ ਦਾ ਫਸਲਾਂ ਦੇ ਉੱਤੇ ਪ੍ਰਭਾਵ ਨੂੰ ਖਤਮ ਕਰ ਦਿੰਦੇ ਆ। ਇਸ ਦੇ ਉਲਟ ਜਿੱਥੇ ਸਾਡੇ ਕੋਲ ਪਾਣੀਆਂ ਦੇ ਵਿੱਚ ਰੈਜ਼ੀਡੂਅਲ ਸੋਡੀਅਮ ਕਾਰਬੋਨੇਟ ਜੇਕਰ 2.5 ਤੋਂ ਉੱਪਰ ਆ ਜਾਂਦਾ ਪਰੰਤੂ ਸਾਡੇ ਇਲੈਕਟ੍ਰੀਕਲ ਕੰਡਕਟੀਵਿਟੀ ਜਿਹੜੀ ਹੈ ਉਹ 2000 ਤੋਂ ਘੱਟ ਆਉਂਦੀ ਹੈ ਤਾਂ ਉੱਥੇ ਅਸੀਂ ਜਿਪਸਮ ਪਾ ਕੇ ਉਸ ਪਾਣੀ ਦਾ ਮਾੜਾ ਪ੍ਰਭਾਵ ਜਿਹੜਾ ਸਾਡੀ ਜ਼ਮੀਨ ਦੇ ਉੱਤੇ ਪੈਣਾ ਜਾਂ ਜਿਹੜਾ ਸਾਡੀਆਂ ਫਸਲਾਂ ਦੇ ਉੱਤੇ ਪੈਣਾ ਉਹਨੂੰ ਅਸੀਂ ਜਿਹੜਾ ਦਰੁਸਤ ਕਰ ਸਕਦੇ ਹਾਂ।
1: ਜੀ ਡਾਕਟਰ ਸਾਹਿਬ, ਜਿਵੇਂ ਕਿ ਹੁਣ ਬਲਦੇਵ ਸਿੰਘ ਜੀ ਨੇ ਪਾਣੀ, ਖਾਰੇ ਪਾਣੀ ਬਾਰੇ ਪੁੱਛਿਆ ਜਾਂ ਉਹਨਾਂ ਦਾ ਜਿਹੜਾ ਬੋਰ ਦਾ ਪਾਣੀ ਸੀ ਉਸ ਬਾਰੇ ਸਾਨੂੰ ਜਾਣਕਾਰੀ ਸਾਡੇ ਤੋਂ ਮੰਗੀ, ਮੇਰਾ ਡਾਕਟਰ ਸਾਹਿਬ ਅਗਲਾ ਸਵਾਲ ਇਹ ਹੈ ਜੀ, ਪਾਣੀ ਦੀ ਪਰਖ ਦਾ ਜਿਹੜਾ ਜਿਵੇਂ ਤੁਸੀਂ ਮਿੱਟੀ ਦਾ ਨਮੂਨਾ ਲੈਣਾ ਦੱਸਿਆ ਸੀ, ਪਾਣੀ ਦਾ ਜੇਕਰ ਕਿਸੇ ਨੇ ਪਰਖ ਕਰਾਉਣੀ ਹੋਵੇ ਤਾਂ ਉਹਦਾ ਕੀ ਹੈਗਾ ਢੰਗ?
0: ਜੀ ਮੈਡਮ, ਪਾਣੀ ਦੀ ਪਰਖ ਵਾਸਤੇ ਨਮੂਨਾ ਲੈਣ ਦਾ ਜਿਹੜਾ ਢੰਗ ਹੈ ਬਹੁਤ ਸਰਲ ਹੈ
1: ਜੀ।
0: ਜਦੋਂ ਅਸੀਂ ਕਿਸੇ ਵੀ ਪਾਣੀ ਦਾ ਜਿਹੜਾ ਸਾਡਾ ਸਰੋਤ ਹੈ, ਬੋਰ ਹੈ, ਮੋਟਰ ਹੈ, ਟਿਊਬਵੈਲ ਦਾ, ਜਦੋਂ ਅਸੀਂ ਪਾਣੀ ਟੈਸਟ ਕਰਵਾਉਣਾ ਹੈ ਤਾਂ ਉਸ ਬੋਰ ਨੂੰ, ਟਿਊਬਵੈਲ ਨੂੰ ਅਸੀਂ 15 ਤੋਂ 20 ਮਿੰਟ ਜਿਹੜਾ ਉਹਨੂੰ ਚੱਲਦਾ ਜ਼ਰੂਰ ਰੱਖ ਦੇਣਾ
1: ਜੀ।
0: 15 ਤੋਂ 20 ਮਿੰਟ ਚੱਲਣ ਤੋਂ ਬਾਅਦ ਕੋਈ ਸਾਫ਼ ਅਸੀਂ ਕੰਚ ਦੀ ਜਿਹੜੀ ਬੋਤਲ ਲੈ ਲੈਣੀ ਹੈ, ਉਹਨੂੰ ਉਸੇ ਪਾਣੀ ਦੇ ਨਾਲ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਧੋ ਲੈਣਾ। ਧੋਣ ਤੋਂ ਬਾਅਦ ਤਕਰੀਬਨ 1/2 ਲੀਟਰ ਤੋਂ ਲੈ ਕੇ 1 ਲੀਟਰ ਪਾਣੀ ਜਿਹੜਾ ਤੁਸੀਂ ਉਹਦਾ ਭਰ ਲਓ। ਇੱਥੇ ਇੱਕ ਗੱਲ ਜ਼ਰੂਰ ਧਿਆਨ ਦੇਣ, ਜਿਹੜਾ ਢੱਕਣ ਉੱਤੇ ਚੜਾਉਣਾ ਹੈ ਬੋਤਲ ਦੇ ਉੱਤੇ, ਉਹਦੇ ਥੱਲੇ ਇੱਕ ਰਬੜ ਦਾ ਇੱਕ ਰਿੰਗ ਹੁੰਦਾ, ਕੌਰਕ ਦਾ ਪੀਸ ਹੁੰਦਾ, ਉਹਨੂੰ ਅਸੀਂ ਬਾਹਰ ਕੱਢ ਦੇਣਾ। ਇੱਥੇ ਇੱਕ ਚੀਜ਼ ਦਾ ਜ਼ਰੂਰ ਸਾਡੇ ਕਿਸਾਨ ਵੀਰ ਧਿਆਨ ਰੱਖਣ, ਕਈ ਵਾਰੀ ਅਸੀਂ ਸਫਾਈ ਦੇ ਚੱਕਰ ਦੇ ਵਿੱਚ ਕਿਸੇ ਤਰ੍ਹਾਂ ਦਾ ਕਾਸਟਿਕ ਸੋਡਾ ਜਾਂ ਅਸੀਂ ਸਰਫ ਜਾਂ ਅਸੀਂ ਸਾਬਣ ਦੀ ਜਿਹੜੀ ਵਰਤੋਂ ਕਰਦੇ ਹਾਂ, ਉਹ ਕਿਸਾਨ ਵੀਰ ਨੇ ਜਿਹੜੀ ਸਾਬਣ ਦੀ ਵਰਤੋਂ ਬਿਲਕੁਲ ਨਹੀਂ ਕਰਨੀ। ਬੋਤਲ ਸਾਫ਼ ਹੋਵੇ, ਮੋਟਰ ਚੱਲ ਲਏ 15-20 ਮਿੰਟ, ਉਹਨੂੰ ਉਸੇ ਪਾਣੀ ਦੇ ਨਾਲ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ, ਉਹਨੂੰ ਬੰਦ ਕਰਕੇ ਢੱਕਣ ਤੁਸੀਂ ਲੈ ਆਉਣਾ। 2 ਸੈਂਪਲ ਲੈ ਰਹੇ ਹੋ ਜਿਵੇਂ ਮਿੱਟੀ ਦੇ ਸੈਂਪਲ ਦੇ ਵਿੱਚ ਤੁਹਾਨੂੰ ਦੱਸਿਆ, ਉਸੇ ਤਰੀਕੇ ਦੇ ਨਾਲ ਇੱਥੇ ਆਪ ਦਾ ਨਾਮ, ਆਪਦੇ ਪਿਤਾ ਦਾ ਨਾਮ, ਆਪਣਾ ਪਿੰਡ, ਬੋਰ ਦੀ ਡੂੰਘਾਈ, ਕਿਹੜੀ ਫਸਲ ਨੂੰ ਤੁਸੀਂ ਪਾਣੀ ਲਾ ਰਹੇ ਹੋ, ਇਸ ਤਰੀਕੇ ਦੀ ਥੋੜ੍ਹੀ ਜਿਹੀ ਮੁੱਢਲੀ ਜਾਣਕਾਰੀ ਅਤੇ ਮੋਟਰ ਦਾ ਵੇਰਵਾ, ਤਾਂ ਕਿ ਜਦੋਂ ਤੁਹਾਨੂੰ ਰਿਪੋਰਟ ਦਿੱਤੀ ਜਾਵੇ ਤੁਸੀਂ ਸਮਝ ਸਕੋ ਕਿ ਇਹ ਪਾਣੀ ਕਿਹੜੇ ਮੋਟਰ ਦੀ ਵਿਸ਼ੇਸ਼ਤਾ ਨੂੰ ਸਾਡਾ ਦਰਸਾ ਰਿਹਾ, ਤਾਂ ਕਿ ਉਹਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਜਿਹੜੀ ਵੀ ਅਸੀਂ ਵਿਉਂਤਬੰਦੀ ਕਰਨੀ ਹੈ ਉਹਨੂੰ ਸੁਚਾਰੂ ਢੰਗ ਨਾਲ ਕਰ ਸਕੀਏ।
1: ਕਿਸਾਨ ਵੀਰੋ, ਪਾਣੀ ਪਰਖ ਨਾਲ ਸੰਬੰਧਿਤ ਬਹੁਤ ਸਾਰੇ

0: ਸਵਾਲ ਸਾਡੇ ਮਨ ਦੇ ਵਿੱਚ ਅਤੇ ਤੁਹਾਡੇ ਮਨ ਦੇ ਵਿੱਚ ਵੀ ਹੋਣਗੇ, ਪਰ ਸਮਾਂ ਸਾਨੂੰ ਹੋਰ ਆਗਿਆ ਨਹੀਂ ਦਿੰਦਾ ਇਸ ਪ੍ਰੋਗਰਾਮ ਨੂੰ ਅੱਗੇ ਤੋਰੀਏ। ਡਾਕਟਰ ਸਾਹਿਬ, ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਸਾਡੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ, ਤੁਹਾਡਾ ਧੰਨਵਾਦ।
1: ਥੈਂਕ ਯੂ ਮੈਡਮ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
0: ਇਸੇ ਨਾਲ ਰਜਿੰਦਰ ਮਾਨ ਨੂੰ ਪ੍ਰੋਗਰਾਮ ਕਿਸਾਨ ਬਾਣੀ ਇੱਥੇ ਖਤਮ ਕਰਨ ਦੇ ਦਿਓ ਆਗਿਆ, ਧੰਨਵਾਦ।
2: ਹੁਣ ਵੇਲਾ ਹੋ ਰਿਹਾ ਮੌਸਮ ਦੀ ਜਾਣਕਾਰੀ ਦਾ। IMD ਚੰਡੀਗੜ੍ਹ ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਆਉਣ ਵਾਲੇ ਕੁਝ ਦਿਨ ਮੌਸਮ ਖੁਸ਼ਕ ਰਹਿਣ ਅਤੇ ਲੂ ਚੱਲਣ ਦੀ ਸੰਭਾਵਨਾ ਹੈ। ਆਉਣ ਵਾਲੇ ਕੱਲ ਦਾ 20 ਮਈ ਦਾ ਤਾਪਮਾਨ ਵੱਧ ਤੋਂ ਵੱਧ 47 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 28 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 40% ਅਤੇ ਸ਼ਾਮ ਦੇ ਸਮੇਂ 28% ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੀ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ। ਹਵਾ ਦੀ ਦਿਸ਼ਾ 263 ਡਿਗਰੀ ਰਹੇਗੀ। ਇਸ ਆਉਣ ਵਾਲੇ ਕੱਲ ਦੇ ਪ੍ਰੋਗਰਾਮ ਕਿਸਾਨਵਾਣੀ ਦੀ ਮੌਸਮ ਦੀ ਜਾਣਕਾਰੀ। ਇਸ ਦੇ ਨਾਲ ਪ੍ਰੋਗਰਾਮ ਕਿਸਾਨਵਾਣੀ ਇੱਥੇ ਸਮਾਪਤ ਹੁੰਦਾ ਹੈ। ਮੈਨੂੰ ਜਾਣੀ ਕਿ ਕੁਲਦੀਪ ਨੂੰ ਦਿਓ ਆਗਿਆ, ਧੰਨਵਾਦ।
3: ਪ੍ਰੋਗਰਾਮ ਕਿਸਾਨਵਾਣੀ ਦੇ ਪ੍ਰਯੋਜਕ ਸੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਲਈ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਕੁਲਦੀਪ ਕੌਰ। ਐਫ ਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਆਓ ਹੁਣ ਸੁਣ ਲੈਂਦੇ ਹਾਂ ਸਾਡਾ ਅਗਲਾ ਪ੍ਰੋਗਰਾਮ ਗੱਲਾਂ ਚੋਂ ਗੱਲ, ਜਿਸ ਦੇ ਅੰਤਰਗਤ ਤੁਸੀਂ ਸੁਣੋਗੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇਕ ਵਿਸ਼ੇਸ਼ ਸਿਲਸਿਲਾ ਸ੍ਰੀ ਮਦ ਭਗਵਤ ਗੀਤਾ ਯਥਾ ਰੂਪ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ।

ਸਾਧ ਸੰਗਤ ਜੀ, ਸੱਚ ਕੀ ਹੈ, ਝੂਠ ਕੀ ਹੈ, ਇਸ ਦਾ ਨਿਰਣਾ ਅਸੀਂ ਆਪਣੇ ਇਸ ਐਪੀਸੋਡ ਦੇ ਵਿੱਚ ਕਰਾਂਗੇ। ਵਿਅਕਤੀਗਤ ਆਤਮਾ ਅਤੇ ਬ੍ਰਹਿਮੰਡੀ ਜਗਤ ਦੇ ਯਥਾਰਥ ਵਿਚਕਾਰ ਜੋ ਅਖੰਡ ਰਿਸ਼ਤਾ ਏ, ਇਹਨਾਂ ਤਿੰਨਾਂ ਨੂੰ ਬਰਾਬਰ ਮਹੱਤਤਾ ਦੇ ਕੇ ਇਹਨਾਂ ਦੇ ਮੂਲ ਸਿਧਾਂਤਾਂ ਦੀਆਂ ਗੁੰਝਲਾਂ ਖੋਲ੍ਹ ਕੇ ਅਸੀਂ ਆਪ ਜੀ ਦੇ ਨਾਲ ਵਿਸਥਾਰਮਈ ਚਰਚਾ ਕਰਾਂਗੇ। ਦੋਸਤੋ, ਇਹੀ ਗੀਤਾ ਦੀ ਸਿਧਾਂਤਕ ਉਤਕ੍ਰਿਸ਼ਟਤਾ ਏ। ਲੋਕ ਮਾਨਵੀ ਗਤੀਵਿਧੀਆਂ ਨੂੰ ਆਮ ਤੌਰ ਤੇ ਅਧਿਆਤਮਕ ਅਤੇ ਸੰਸਾਰਿਕ ਰੂਪ ਵਿੱਚ ਅਸੀਂ ਵੰਡਦੇ ਹਾਂ। ਪਹਿਲੀ ਵਰਗ ਵੰਡ ਪਵਿੱਤਰ ਆਤਮਿਕ ਤੇ ਦੂਜੀ ਨੂੰ ਲੋਕਿਕ ਵਿਵਹਾਰਿਕ ਆਖ ਸਕਦੇ ਹਾਂ ਜਾਂ ਸੰਸਾਰਿਕ ਵੀ ਮੰਨ ਸਕਦੇ ਹਾਂ, ਪਰ ਭਗਵਤ ਗੀਤਾ ਇਹਨਾਂ ਵਿੱਚ ਬਨਾਵਟੀ ਅੰਤਰ ਨਹੀਂ ਸਮਝਦੀ। ਇਸ ਧਰਤੀ ਉੱਪਰ ਜੋ ਜੀਵਨ ਹੈ ਉਹ ਅਧਿਆਤਮਕਤਾ ਤੋਂ ਭਿੰਨ ਨਹੀਂ ਹੈ। ਸਾਰੀਆਂ ਅਵਸਥਾਵਾਂ ਵਿੱਚ ਜੀਵਨ ਵਿੱਚ ਨਿਰੰਤਰਤਾ ਅਤੇ ਇਕਸਾਰਤਾ ਹੈ। ਜੋ ਕੁਝ ਜਿਸ ਰੂਪ ਵਿੱਚ ਵਿਅਕਤੀ ਹੋਣਾ ਉਸੇ ਰੂਪ ਵਿੱਚ ਉਹ ਬਾਅਦ ਵਿੱਚ ਵੀ ਹੋਵੇਗਾ। ਸਰੀਰ ਵਿੱਚ ਦੀ ਤਬਦੀਲੀ ਵੱਡੇ ਪਰਿਵਰਤਨ ਲਈ ਪ੍ਰਭਾਵ ਨਹੀਂ ਪਾਉਂਦੀ। ਵਿਅਕਤੀਤਵ ਵਿੱਚ ਵਧੇਰੇ ਪਰਿਵਰਤਨ ਨਹੀਂ ਕਰਦੀ। ਜਿਸ ਤਰ੍ਹਾਂ ਬਸ ਕੱਪੜੇ ਤਬਦੀਲ ਕਰਨ ਨਾਲ ਵਿਅਕਤੀਤਵ ਵਿੱਚ ਬਹੁਤਾ ਫਰਕ ਨਹੀਂ ਪੈਂਦਾ। ਵਿਅਕਤੀ ਵਿੱਚ ਮੁੱਖ ਪਰਿਵਰਤਨ ਦਾ ਕਾਰਨ ਕਿਰਿਆ ਅਮਲ ਦਾ ਆਚਾਰ ਵਿਵਹਾਰ ਹੈ। ਇਹੋ ਹੀ ਵਿਅਕਤੀ ਨੂੰ ਉਹ ਕੁਝ ਬਣਾਉਂਦਾ ਏ ਜੋ ਕੁਝ ਉਹ ਹੈ। ਕਿਰਿਆ ਕਾਰਜ ਅਮਲ ਆਪਣੇ ਆਪ ਨਾ ਚੰਗਾ ਹੁੰਦਾ ਏ ਅਤੇ ਨਾ ਹੀ ਭੈੜਾ, ਨਾ ਇਹ ਅਧਿਆਤਮਕ ਨਾ ਸੰਸਾਰਿਕ ਹੁੰਦਾ ਏ। ਸਾਡਾ ਆਪਣਾ ਦ੍ਰਿਸ਼ਟੀਕੋਣ, ਰਵੱਈਆ, ਆਚਾਰ ਵਿਵਹਾਰ ਹੀ ਹੁੰਦਾ ਏ ਜਿਸ ਨਾਲ ਜਾਦੂਮਈ ਪਰਿਵਰਤਨ ਆਉਂਦਾ ਏ। ਜਿਸ ਦੇ ਕਾਰਨ ਹੀ ਕਿਰਿਆ ਅਮਲੀ ਕਾਰਜ ਜਦ ਅਧਿਆਤਮਕ ਵਿਅਕਤੀ ਦੇ ਰਾਹੀਂ ਕੀਤੇ ਜਾਂਦੇ ਨੇ ਤਾਂ ਪਵਿੱਤਰ ਬਣ ਜਾਂਦੇ ਨੇ, ਪਰ ਜਦ ਕੋਈ ਕਾਰਜ ਕਿਰਿਆ ਦੇ ਅਮਲ ਉਸ ਵਿਅਕਤੀ ਦੇ ਰਾਹੀਂ ਕੀਤੇ ਜਾਣ ਜੋ ਸੰਸਾਰਿਕ ਪਦਾਰਥਕ ਰੁਚੀਆਂ ਵਾਲਾ ਏ ਤਾਂ ਉਹ ਭੈੜੇ, ਮੰਦੇ ਅਤੇ ਦੁਸ਼ਟਮਈ ਹੋ ਜਾਂਦੇ ਨੇ। ਪਦਾਰਥਕ ਸੰਸਾਰਿਕ ਰੁਚੀ ਦੇ ਕਾਰਨ ਸ਼ੁੱਧ ਤੇ ਅਧਿਆਤਮਿਕ ਕਾਰਜ ਸੰਸਾਰਥ ਬਣ ਜਾਂਦੇ ਨੇ। ਭਗਵਦ ਗੀਤਾ ਮਾਨਵੀ ਪ੍ਰਕਿਰਤੀ ਦੇ ਇਸ ਕਾਰਜਸ਼ੀਲ ਅਮਲ ਨੂੰ ਉੱਤਮ ਬਣਾਉਣ ਦੀਆਂ ਵਿਧੀਆਂ ਦੀ ਜੋ ਵਿਆਖਿਆ ਕਰਦੀ ਹੈ ਉਹ ਪ੍ਰੇਰਨਾਮਈ, ਅਸਾਰੂ ਤੇ ਵਿਕਾਸਸ਼ੀਲ ਨੇ। ਮਨ ਦੇ ਪ੍ਰਤੱਖ ਵਿਸ਼ੇ

ਇੰਦਰੀਆਂ ਦੇ ਤਿੰਨ ਪੱਖ ਇੱਛਾ ਮਰਜ਼ੀ ਭਾਵ ਵਲਵਲਾ ਅਤੇ ਬੋਧ ਗਿਆਨ ਨੇ। ਇਹਨਾਂ ਤਿੰਨਾਂ ਦੇ ਕਰਮ ਖੇਤਰ ਤੋਂ ਬਾਹਰ ਮਾਨਸਿਕਤਾ ਹੋਰ ਕੁਝ ਵੀ ਨਹੀਂ ਹੈ। ਇੱਕ ਤੰਦਰੁਸਤ ਅਤੇ ਉਪਕਾਰੀ ਮਨ ਵਿੱਚ ਸਰਵ ਵਿਆਪਕ ਮੁੱਲ ਹੁੰਦੇ ਨੇ। ਪੂਰੀ ਤਰ੍ਹਾਂ ਸੰਪੂਰਨ ਹੋਏ ਮਨ ਦੀ ਤੁਲਨਾ ਇਸ ਸੰਸਾਰ ਧਰਤੀ ਸਵਰਗ ਵਿੱਚ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ।

ਤੀਜਾ ਤੇ ਆਖਰੀ ਤੱਤ ਬੌਧਿਕਤਾ ਬੁੱਧੀ ਪ੍ਰਤਿਭਾ ਏ, ਜਿਸ ਦੀ ਤੁਲਨਾ ਅਸੀਂ ਵਿਸ਼ਾਲ ਜਲ ਰਹੇ ਸੂਰਜ ਨਾਲ ਕਰ ਸਕਦੇ ਹਾਂ, ਜਿਸ ਦੀ ਸੱਚੀ ਸੁੱਚੀ ਰੋਸ਼ਨੀ ਵਿੱਚ ਹਰ ਵਸਤੂ ਪ੍ਰਤੱਖ ਦਿਖਾਈ ਦਿੰਦੀ ਹੈ। ਪਰ ਬੁੱਧੀਜੀਵੀ ਲਈ ਉਚੇਰੇ ਗੁਣਾਂ ਤੇ ਤੱਤਾਂ ਵਾਲੀਆਂ ਵਸਤਾਂ ਵੀ ਪਛਾਣ ਤੋਂ ਬਿਨਾਂ ਰਹਿ ਜਾਂਦੀਆਂ ਨੇ। ਪਰ ਫਿਰ ਵੀ ਬੁੱਧੀਜੀਵੀ ਹੀ ਹੈ ਜੋ ਜੀਵਾਂ ਨੂੰ ਠੀਕ ਕੰਮ ਕਰਨ ਲਈ ਅਗਵਾਈ ਪ੍ਰਦਾਨ ਕਰਦਾ ਹੈ। ਜਿਸ ਵਿਅਕਤੀ ਦਾ ਦਿਲ ਦਿਮਾਗ ਸਾਫ ਸਪਸ਼ਟ ਤੇ ਚੇਤਨ ਹੈ ਤੇ ਉਸ ਕੋਲ ਸਯੋਗ ਸਮਰਥ ਹੱਥ ਨੇ, ਉਸ ਨੂੰ ਹੋਰ ਕਿਸੇ ਵਸਤੂ ਦੀ ਲੋੜ ਨਹੀਂ। ਉਹ ਦੈਵੀ ਬਖਸ਼ਿਸ਼ਾਂ ਨਾਲ ਸੰਪੂਰਨ ਵਿਅਕਤੀਤਵ ਦਾ ਮਾਲਕ ਹੈ। ਉਸ ਵਿੱਚ ਆਪਣੇ ਆਪ ਸੰਪੂਰਨਤਾ ਦੇ ਗੁਣ ਆ ਜਾਂਦੇ ਨੇ। ਇੱਕ ਸਾਰਤਾ ਵਾਲਾ ਚੌਮੁਖੀ ਵਿਕਾਸ ਹੀ ਉਸ ਦੀ ਕਿਰਤ ਅਤੇ ਉਸ ਦੇ ਦਿਲ ਤੇ ਦਿਮਾਗ ਹੀ ਉਸ ਦੇ ਵਿਅਕਤੀਤਵ ਦਾ ਉੱਤਮ ਨਮੂਨਾ ਹੁੰਦੇ ਨੇ। ਦੋਸਤੋ, ਭਗਵਦ ਗੀਤਾ

ਅਸਤਿਤਵ ਦੇ ਚੌਮੁਖੀ ਵਿਕਾਸ ਲਈ ਹਰ ਜੀਵ ਵਿੱਚ ਉਤਸ਼ਾਹ ਭਰਨ ਵਾਲੀ ਸਿੱਖਿਆ ਪ੍ਰਦਾਨ ਕਰਨ ਵਾਲਾ ਗ੍ਰੰਥ ਹੈ।

ਦੋਸਤੋ, ਜਦੋਂ ਮੈਂ ਆਕਾਸ਼ਵਾਣੀ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ, ਮੈਨੂੰ ਹਰ ਭਾਸ਼ਾ ਦੇ ਸਾਹਿਤ ਦਰਸ਼ਨ ਨਾਲ ਉਚੇਚੀ ਰੁਚੀ ਬਣਾਉਣੀ ਪਈ। ਸਾਹਿਤ ਪੜ੍ਹਨਾ, ਵਾਚਣਾ, ਵਿਵੇਚਨਾ ਅਤੇ ਮਨਨ ਕਰਨਾ ਮੇਰੇ ਜੀਵਨ ਦਾ ਲਕਸ਼ ਰਿਹਾ ਏ। ਜਦ ਵੀ ਕਿਸੇ ਭਾਸ਼ਾ ਦੇ ਸਾਹਿਤ ਦਰਸ਼ਨ ਦਾ ਮੈਂ ਅਧਿਐਨ ਕੀਤਾ, ਮੈਨੂੰ ਸੰਤੁਸ਼ਟੀ, ਪ੍ਰਾਪਤੀ ਅਤੇ ਸੰਤੋਖ ਦਾ ਅਹਿਸਾਸ ਹੋਇਆ ਏ। ਦੋਸਤੋ, ਲਗਭਗ ਪਿਛਲੇ

ਦਾ ਅਹਿਸਾਸ ਹੋਇਆ ਹੈ। ਦੋਸਤੋ, ਲਗਭਗ ਪਿਛਲੇ 32 ਸਾਲਾਂ ਤੋਂ ਮੈਂ ਆਕਾਸ਼ਵਾਣੀ ਨਾਲ ਜੁੜਿਆ ਹੋਇਆ, ਨਿਰੰਤਰ ਪਾਠਨ ਅਧਿਐਨ ਕਾਰਜਾਂ ਵਿੱਚ ਵੀ ਰੁੱਝਿਆ ਰਿਹਾ ਹੈ। ਜਦੋਂ ਤੋਂ ਸੁਰਤ ਸੰਭਾਲੀ ਹੈ, ਮੈਂ ਪੁਸਤਕਾਂ ਨੂੰ ਆਪਣਾ ਹਮਜੋਲੀ ਸਾਥੀ ਬਣਾਇਆ। ਪੜ੍ਹਨਾ ਲਿਖਣਾ ਮੇਰਾ ਪਹਿਲਾ ਸ਼ੌਂਕ ਰਿਹਾ ਹੈ। ਜਦੋਂ ਤੋਂ ਸਾਹਿਤ ਰਾਹੀਂ ਸਮਾਜ, ਦਰਸ਼ਨ, ਸੱਭਿਆਚਾਰ ਨੂੰ ਸਮਝਣ ਦੇ ਯਤਨ ਕੀਤੇ ਨੇ, ਤਾਂ ਪੜ੍ਹਨਾ ਲਿਖਣਾ ਮੇਰੇ ਲਈ ਇੱਕ ਮੰਤਵ ਬਣ ਗਿਆ। ਸਾਹਿਤ ਪੜ੍ਹਨਾ ਤੇ ਸਮਝਣਾ ਅਤੇ ਫਿਰ ਲਿਖਣ ਅਭਿਆਸ ਕਰਨਾ ਮੇਰੇ ਜੀਵਨ ਦਾ ਇੱਕੋ ਇੱਕ ਉਦੇਸ਼ ਰਹਿ ਗਿਆ ਹੈ। ਪਿਛਲੇ ਕਈ ਦਹਾਕਿਆਂ ਤੋਂ ਪੜ੍ਹਨ ਲਿਖਣ ਦੇ ਮੇਰੇ ਹੁਣ ਤੱਕ ਕੀਤੇ ਸਾਰੇ ਕਾਰਜ ਅਜੇ ਵੀ ਮੈਨੂੰ ਅਧੂਰੇ ਲੱਗਦੇ ਨੇ। ਜਿਉਂ ਜਿਉਂ ਸਮਾਂ ਮਿਲਦਾ ਹੈ, ਮੈਂ ਸੰਸਾਰ ਦੀਆਂ ਸ੍ਰੇਸ਼ਟ ਭਾਸ਼ਾਵਾਂ ਤੇ ਸਾਹਿਤਕਾਰਾਂ ਦੀਆਂ ਸਰਵੋਤਮ ਰਚਨਾਵਾਂ ਪੜ੍ਹਨ ਦਾ ਯਤਨ ਕਰਦਾ ਹਾਂ। ਸੰਸਾਰ ਮਹਾਨ ਧਰਮਾਂ ਦਾ ਘਰ ਹੈ, ਜਿਸ ਵਿੱਚ ਅਜਿਹੇ ਉਚੇਰੇ ਦਰਸ਼ਨ ਗ੍ਰੰਥ ਰਚੇ ਗਏ ਨੇ, ਜਿਨ੍ਹਾਂ ਦੇ ਵਿਚਾਰ ਸੂਰਜ ਵਾਂਗ ਨੇ, ਜਿਨ੍ਹਾਂ ਦਾ ਹਰ ਸ਼ਬਦ ਜਾਗਦੇ ਅਹਿਸਾਸਾਂ ਵਰਗਾ ਏ, ਜਿਨ੍ਹਾਂ ਦਾ ਜਦੋਂ ਵੀ ਅਧਿਐਨ ਕੀਤਾ ਜਾਵੇ ਉਹ ਤੁਹਾਡੇ ਤਨ ਮਨ ਲਈ ਸ਼ਕਤੀ, ਗਿਆਨ, ਸੰਤੁਸ਼ਟੀ ਅਤੇ ਰਾਹਤ ਪ੍ਰਦਾਨ ਕਰਦੇ ਨੇ।

ਜੋ ਸਾਹਿਤ ਦਾ ਜਿੰਨਾ ਵੀ ਅਧਿਐਨ ਕੀਤਾ ਜਾਵੇ ਥੋੜਾ ਹੈ। ਕਿਸੇ ਭਾਸ਼ਾ ਦਾ ਵੀ ਸਾਹਿਤ ਹੋਵੇ ਉਸ ਵਿੱਚ ਜ਼ਿੰਦਗੀ, ਸਮਾਜ, ਸੰਸਾਰ, ਬ੍ਰਹਿਮੰਡ, ਪ੍ਰਕਿਰਤੀ ਅਤੇ ਸਮੇਂ ਦੀ ਸੋਚ ਤੇ ਤੌਰ ਨੂੰ ਸਮਝਣ ਦੀ ਸ਼ਕਤੀ ਹੁੰਦੀ ਹੈ। ਸਾਹਿਤ ਗਿਆਨ ਰੂਪੀ ਪ੍ਰਕਾਸ਼ ਹੈ ਜੋ ਮਨ ਦੇ ਅੰਦਰਲੇ ਅਤੇ ਸੰਸਾਰ ਦੇ ਬਾਹਰਲੇ ਹਨੇਰੇ ਦੂਰ ਕਰਦਾ ਹੈ। ਦੋਸਤੋ, ਸਾਹਿਤ ਨੂੰ ਸਮੇਂ ਦਾ ਮਨੋਵਿਗਿਆਨ ਵੀ ਕਹਿ ਸਕਦੇ ਹਾਂ। ਇਸ ਰਾਹੀਂ ਅਸੀਂ ਭੂਗੋਲਿਕ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਹਾਲਾਤਾਂ ਦੇ ਦਰਸ਼ਨ ਕਰਦੇ ਹਾਂ, ਬੀਤ ਗਏ ਦੇ ਸੰਸਾਰ ਨੂੰ ਸਮਝ ਸਕਦੇ ਹਾਂ, ਬੀਤ ਰਹੇ ਦੀ ਕੁੱਖ ਵਿੱਚ ਪਲਦੀ ਜ਼ਿੰਦਗੀ ਦੀ ਨੁਹਾਰ ਨੂੰ ਨਿਹਾਰ ਕਰ ਸਕਦੇ ਹਾਂ। ਸਾਹਿਤ ਭਵਿੱਖ ਦੀਆਂ ਸੰਭਾਵਨਾਵਾਂ ਦੀ ਭਵਿੱਖ ਬਾਣੀ ਕਰਦਾ ਏ। ਸਾਹਿਤ ਨੂੰ ਸਮਝਣਾ ਬਹੁਤ ਹੀ ਔਖਾ ਏ। ਪੁਰਾਤਨ ਸਾਹਿਤ ਮਿੱਥਾਂ, ਪ੍ਰਤੀਕਾਂ, ਬਿੰਬਾਂ ਅਤੇ ਰਵਾਇਤਾਂ ਉੱਪਰ ਆਧਾਰਿਤ ਹੈ। ਉਸ ਦਾ ਅਧਿਐਨ ਕਰਦਿਆਂ ਪ੍ਰਤੀਕਾਂ ਦੇ ਅਰਥ ਸਮਝਣ ਦੀ ਲੋੜ ਹੈ। ਉਸ ਵਿੱਚ ਗੁੱਝੇ ਰਹੱਸਮਈ ਸ਼ਬਦਾਂ ਦੇ ਅਰਥ ਸਮਝਣ ਦੀ ਵੀ ਲੋੜ ਹੈ। ਹਰ ਦਰਸ਼ਨ ਦੀ ਸਥਾਪਤੀ ਲਈ ਸ਼ਰਧਾ ਸੰਕਲਪ ਜ਼ਰੂਰੀ ਹੈ। ਸ਼ਰਧਾ ਦੋਸਤੋ ਉਹ ਹੀ ਕਰ ਸਕਦਾ ਏ ਜਿਸ ਦੇ ਮਨ ਵਿੱਚ ਪਵਿੱਤਰਤਾ ਏ, ਸਿੱਖਣ ਦੀ ਰੁਚੀ ਹੈ, ਜਿਸ ਦਾ ਮਨ ਖੋਟ ਰਹਿਤ ਹੈ, ਜੋ ਨਫ਼ਰਤ, ਕ੍ਰੋਧ, ਲਾਲਚ ਦੀ ਅੱਗ ਤੋਂ ਦੂਰ ਹੈ, ਜੋ ਮਨ ਇਕਾਗਰ ਹੈ, ਸੰਤੁਸ਼ਟ ਹੈ, ਸਹਿਜ ਅਵਸਥਾ ਵਿੱਚ ਹੈ। ਦੋਸਤੋ, ਸਾਹਿਤ ਦਰਸ਼ਨ ਨੂੰ ਸਮਝਣਾ ਔਖਾ ਕਾਰਜ ਹੈ, ਇਹ ਇੱਕ ਸਾਧਨਾ ਏ, ਤਪੱਸਿਆ ਵੀ ਹੈ। ਸਾਹਿਤਕਾਰ ਆਪਣੇ ਆਪ ਵਿੱਚ ਇੱਕ ਤਪੱਸਵੀ ਹੈ ਜਿਸ ਦੀ ਕੀਤੀ ਸਾਧਨਾ ਦਾ ਮੂਲ ਮੰਤਵ ਕੁਝ ਲੈਣਾ ਨਹੀਂ ਬਲਕਿ ਪਰ ਉਪਕਾਰ ਦੀ ਭਾਵਨਾ ਅਧੀਨ ਕੁਝ ਦੇਣਾ, ਭੇਂਟ ਕਰਨਾ ਏ। ਸਾਹਿਤ ਨੂੰ ਪ੍ਰਕਾਸ਼ ਕਿਹਾ ਗਿਆ ਏ ਜੋ ਮਨਾਂ ਦੀ ਕਾਲਖ ਘਟਾਉਂਦਾ ਏ।

ਸਾਧ ਸੰਗਤ ਜੀ, ਸ਼੍ਰੀਮਦ ਭਗਵਦ ਗੀਤਾ ਦਾ ਮੈਂ ਉਪਾਸਕ ਹਾਂ। ਇਹ ਇੱਕ ਅਦੁੱਤੀ ਦੈਵੀ ਗ੍ਰੰਥ ਹੈ ਜਿਸ ਨੂੰ ਮੈਂ ਉੱਚੀਆਂ ਕਦਰਾਂ ਕੀਮਤਾਂ ਸਥਾਪਿਤ ਕਰਨ ਵਾਲਾ ਸਾਹਿਤ ਹੀ ਸਮਝਦਾ ਹਾਂ। ਸਾਹਿਤ ਜਦੋਂ ਦਰਸ਼ਨ ਬਣਦਾ ਹੈ ਤਾਂ ਨਵੇਂ ਮੁੱਲ ਸਥਾਪਿਤ ਹੁੰਦੇ ਨੇ, ਨਵੀਂ ਵਿਚਾਰਧਾਰਾ ਉਪਜਦੀ ਹੈ, ਪਲਮਦੀ ਹੈ, ਸਾਡੀ ਸੋਚ ਪਰਿਵਰਤਿਤ ਹੁੰਦੀ ਹੈ, ਅਸੀਂ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਿਕਾਸ ਕਰਨ ਦੇ ਅਵਸਰ ਪ੍ਰਦਾਨ ਕਰਵਾਉਂਦੇ ਹਾਂ। ਮਾਨਵਤਾ ਅੱਗੇ ਵੱਧਦੀ ਹੈ, ਸਮੇਂ ਦੀ ਸੋਚ ਕਰਵਟ ਲੈਂਦੀ ਹੈ। ਸ਼੍ਰੀਮਦ ਭਗਵਦ ਗੀਤਾ ਵੀ ਅਜਿਹਾ ਗ੍ਰੰਥ ਹੈ ਜਿਸ ਦੇ ਦਰਸ਼ਨ ਮਾਨਵਤਾ ਲਈ ਗਿਆਨ ਰਾਹੀਂ ਅਧਿਆਤਮਿਕਤਾ ਦੇ ਕਰਮ ਯੋਗ, ਭਗਤੀ ਗਿਆਨ, ਵਿਗਿਆਨ ਵਿਭੂਤੀਆਂ, ਤਪੱਸਿਆਵਾਂ, ਜੀਵਾਤਮਾ, ਰੁਚੀਆਂ, ਸੰਨਿਆਸ ਵਿਸ਼ਿਆਂ ਨੂੰ ਅਭਿਵਿਅਕਤ ਕੀਤਾ ਗਿਆ ਹੈ। ਸ਼੍ਰੀਮਦ ਭਗਵਦ ਗੀਤਾ ਦਾ ਆਰੰਭ ਧਰਮ ਕੁਰਕਸ਼ੇਤਰੇ ਸਮਵੇਤਾ ਯਯੂ ਤਸਵਹ ਪ੍ਰਸ਼ਨ ਨਾਲ ਹੁੰਦਾ ਹੈ, ਜਿਹੜਾ ਧ੍ਰਿਤਰਾਸ਼ਟਰ ਵੱਲੋਂ ਸ਼੍ਰੀ ਸੰਜੇ ਤੋਂ ਪੁੱਛਿਆ ਗਿਆ। ਪਹਿਲੇ ਸ਼ਲੋਕ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਹੈ। ਧ੍ਰਿਤਰਾਸ਼ਟਰ ਅੱਖਾਂ ਤੋਂ ਹੀਣਾ, ਰਾਸ਼ਟਰ ਦਾ ਮਾਲਕ ਅਜਿਹਾ ਵਿਅਕਤੀ ਹੈ ਜਿਸ ਕੋਲ ਦੇਖਣ ਦੀ ਸ਼ਕਤੀ ਸਮਰੱਥਾ ਨਹੀਂ, ਉਸ ਦੀਆਂ ਮਨ ਦੀਆਂ ਅੱਖਾਂ ਵੀ ਕਾਰਜਸ਼ੀਲ ਨਹੀਂ ਨੇ। ਅੱਖਾਂ ਤੋਂ ਹੀਣਾ ਕੋਈ ਵਿਅਕਤੀ ਵੱਡੇ ਤੋਂ ਵੱਡੇ ਮੁਸ਼ਕਲ ਕਾਰਜ ਕਰ ਸਕਦਾ ਹੈ ਜੇਕਰ ਉਸ ਦਾ ਅਗੋਚਰ ਗਿਆਨ ਚਮਤਕਾਰੀ ਹੈ। ਉਸ ਦੀਆਂ ਮਨ ਦੀਆਂ ਅੱਖਾਂ ਖੁੱਲੀਆਂ ਨੇ, ਉਸ ਕੋਲ ਅੰਦਰਲਾ ਪ੍ਰਕਾਸ਼ ਹੈ। ਧ੍ਰਿਤਰਾਸ਼ਟਰ ਅਜਿਹਾ ਵਿਅਕਤੀ ਹੈ ਜਿਸ ਕੋਲ ਨਾ ਗੋਚਰ ਨਾ ਹੀ ਅਗੋਚਰ ਗਿਆਨ ਹੈ, ਜਿਸ ਦੀ ਬੇਸਮਝੀ, ਨਾਦਾਨੀ ਤੇ ਪੱਖਪਾਤੀ ਦ੍ਰਿਸ਼ਟੀ ਕਾਰਨ ਮਹਾਭਾਰਤ ਦਾ ਦੁਖਾਂਤ ਵਾਪਰਦਾ ਹੈ।

ਜੇਕਰ ਧ੍ਰਿਤਰਾਸ਼ਟਰ ਅੱਖਾਂ ਤੋਂ ਹੀਣਾ ਵੀ ਹੁੰਦਾ ਪਰ ਉਸ ਕੋਲ ਅਗੋਚਰ ਗਿਆਨ ਹੁੰਦਾ। ਮਨ ਦਾ ਪ੍ਰਕਾਸ਼ ਹੀ ਉਸ ਨੂੰ ਸਮਝਦਾਰ ਵਿਦਵਾਨ ਅਤੇ ਸਫਲ ਰਾਸ਼ਟਰਪਤੀ ਬਣਾ ਸਕਦਾ ਸੀ। ਸ਼੍ਰੀ ਭਗਵਦ ਗੀਤਾ ਦਾ ਪਹਿਲਾ ਸੁਨੇਹਾ ਅਗੋਚਰ ਗਿਆਨ ਦੀ ਪ੍ਰਾਪਤੀ ਕਰਨ ਦਾ ਏ। ਜੇ ਉਸ ਸਮੇਂ ਦੇ ਧ੍ਰਿਤਰਾਸ਼ਟਰ ਕੋਲ ਅਗੋਚਰ ਗਿਆਨ ਹੁੰਦਾ, ਸੋਚਣ ਸਮਝਣ ਵਿਚਾਰਨ ਦੀ ਦੈਵੀ ਸ਼ਕਤੀ

ਤਾਂ ਮਹਾਂਭਾਰਤ ਦੇ ਯੁੱਧ ਦਾ ਦੁਖਾਂਤ ਨਾ ਵਾਪਰਦਾ। ਧਰਮ ਕੁਰਕਸ਼ੇਤਰੇ ਦੇ ਅਰਥ ਵੀ ਦੋਸਤੋ ਸਮਝਣ ਦੀ ਲੋੜ ਹੈ। ਧਰਮਾਂ ਦਾ ਖੇਤਰ ਕੀ ਹੈ? ਇਹ ਤਾਂ ਮਾਨਵ ਜੀਵਨ ਸਮੁੱਚੇ ਅਰਥਾਂ ਵਿੱਚ ਹੈ ਹੀ ਵੱਖ ਵੱਖ ਧਰਮਾਂ ਦਾ ਖੇਤਰ। ਇੱਥੇ ਜਦ ਅਸੀਂ ਧਰਮ ਦੀ ਗੱਲ ਕਰਦੇ ਹਾਂ ਤਾਂ ਸਾਡੇ ਲਈ ਉਹ ਧਰਮ ਨਹੀਂ ਜੋ ਮੰਦਰ ਮਸਜਿਦਾਂ ਗੁਰਦੁਆਰਿਆਂ ਚਰਚਾਂ ਅਤੇ ਗਿਰਜਾਘਰਾਂ ਦਾ ਧਰਮ ਹੈ। ਜ਼ਿੰਦਗੀ ਲਈ ਧਰਮ ਦੇ ਅਰਥ ਵਿਸ਼ਾਲ ਨੇ। ਧਰਮ ਮਾਨਵ ਲਈ ਕਰਤਵ ਕਰਮ ਹੈ। ਕਰਤਵ ਕਰਮ ਸਾਡੇ ਫਰਜ਼ ਨੇ। ਫਰਜ਼ਾਂ ਦੀ ਪੂਰਤੀ ਕਰਨ ਵਾਲੇ ਅਮਲ ਦਾ ਨਾਂ ਧਰਮ ਹੈ ਦੋਸਤੋ। ਇਹ ਜੀਵਨ ਧਰਮ ਕੁਰਕਸ਼ੇਤਰ ਹੈ। ਧਰਮ ਦੇ 10 ਲੱਛਣ ਨੇ, ਧੀਰਜ, ਖਿਮਾ, ਇੰਦਰੀ ਦਮਨ, ਚੋਰੀ ਨਾ ਕਰਨਾ, ਪਵਿੱਤਰਤਾ, ਸੰਜਮ, ਬੁੱਧੀ, ਵਿੱਦਿਆ ਕਲਾ, ਸੱਤ, ਕ੍ਰੋਧ ਨੂੰ ਵਸ ਵਿੱਚ ਰੱਖਣਾ। ਦੋਸਤੋ, ਜ਼ਿੰਦਗੀ ਦਾ ਦੂਜਾ ਨਾਂ ਧਰਮ ਖੇਤਰ ਹੈ। ਜਦੋਂ ਮਾਨਵ ਜਨਮ ਲੈਂਦਾ ਏ, ਉਸ ਦੇ ਅੰਤਕਾਲ ਤੱਕ ਫਰਜ਼ਾਂ ਦੀ ਪੂਰਤੀ ਕਰਨ ਲਈ ਪਾਬੰਦ ਹੈ। ਫਰਜ਼ ਪੂਰੇ ਕਰਨੇ ਜੀਵਨ ਦੀ ਪ੍ਰਤੀਬੱਧਤਾ ਏ। ਜੋ ਵਿਅਕਤੀ ਆਪਣੇ ਜੀਵਨ ਖੇਤਰ ਵਿੱਚ ਉਸਦੇ ਬਣਦੇ ਫਰਜ਼ਾਂ ਦੀ ਧੁਰ ਆਤਮਾ ਤੋਂ ਸੱਚੇ ਅਰਥਾਂ ਵਿੱਚ ਧਰਮ ਪੂਰਤੀ ਕਰਦਾ ਏ, ਸੱਚਮੁੱਚ ਉਹ ਵਿਅਕਤੀ ਧਰਮੀ ਹੈ। ਜਿਸ ਨੇ ਆਪਣੇ ਫਰਜ਼ਾਂ ਉੱਪਰ ਅਮਲ ਨਹੀਂ ਕੀਤਾ, ਆਪਣੇ ਫਰਜ਼ ਭੁਲਾ ਦਿੱਤੇ ਨੇ, ਸਮਝੋ ਉਹ ਵਿਅਕਤੀ ਧਰਮੀ ਨਹੀਂ। ਧਰਮ ਪਾਲਣਾ ਔਖਾ ਏ। ਜ਼ਿੰਦਗੀ ਦੇ ਹਰ ਖੇਤਰ ਵਿੱਚ ਫਰਜ਼ਾਂ ਦੀ ਪੂਰਤੀ ਕਰਨ ਵਾਲੇ ਇਨਸਾਨ ਹੀ ਮਹਾਨ ਧਾਰਮਿਕ ਤੇ ਦੈਵੀ ਪੁਰਸ਼ ਹੁੰਦੇ ਨੇ। ਧਰਮ ਧਾਰਨ ਕਰਨ ਦਾ ਨਾਂ ਹੈ ਸਾਧ ਸੰਗਤ ਜੀ। ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਆਦਰਸ਼ਾਂ ਦਾ ਪਾਲਣ ਕਰਨਾ ਧਰਮ ਹੈ। ਸ਼੍ਰੀਮਦ ਭਗਵਦ ਗੀਤਾ ਸਾਨੂੰ ਸਾਡੇ ਧਰਮ ਤੋਂ ਜਾਣੂ ਕਰਵਾਉਣ ਵਾਲਾ ਦਰਸ਼ਨ ਹੈ। ਜਦੋਂ ਅਸੀਂ ਕਰਮ ਯੱਗਿਆ ਯੋਗ, ਗਿਆਨ, ਵਿਗਿਆਨ, ਤਪ, ਸਾਧਨਾ, ਭਗਤੀ ਦੇ ਡੂੰਘੇ ਅਰਥ ਸਮਝ ਲੈਂਦੇ ਹਾਂ ਅਤੇ ਉਹਨਾਂ ਉੱਪਰ ਅਮਲ ਕਰਦੇ ਹਾਂ ਤਾਂ ਸਾਡਾ ਜੀਵਨ ਸਵਰਗ ਬਣ ਸਕਦਾ ਏ। ਗੀਤਾ ਦਰਸ਼ਨ, ਵਿਸ਼ਾਲ ਦ੍ਰਿਸ਼ਟੀਕੋਣ, ਦੈਵੀ ਗਿਆਨ ਅਤੇ ਆਤਮ ਦਰਸ਼ਨ ਦਾ ਸਰੋਤ ਹੈ। ਗੀਤਾ ਦੇ ਹਰ ਸ਼ਲੋਕ ਦੇ ਅਰਥ ਸਮਝਣੇ ਇੰਜ ਨੇ ਦੋਸਤੋ, ਜਿਵੇਂ ਵਿਸ਼ਾਲ ਡੂੰਘੇ ਸਾਗਰ ਵਿੱਚ ਜਿੰਨਾ ਕੋਈ ਡੂੰਘਾ ਗੋਤਾ ਲਗਾਵੇਗਾ, ਓਨੀਆਂ ਵੱਡ ਮੁੱਲੀਆਂ ਕੀਮਤੀ ਵਸਤਾਂ ਦੀ ਪ੍ਰਾਪਤੀ ਕਰ ਲਵੇਗਾ। ਸੰਸਕ੍ਰਿਤ ਭਾਸ਼ਾ ਸੂਤਰੀ ਗਿਆਨ ਦਾ ਦੋਸਤੋ ਸਰੋਤ ਹੈ। ਅਜਿਹੀ ਭਾਸ਼ਾ ਦੇ ਹਰ ਸ਼ਬਦ ਦੇ ਅਰਥਾਂ ਦਾ ਬੋਧ ਕਰਨਾ ਕਰਵਾਉਣਾ ਬਹੁਤ ਔਖਾ ਏ। ਪ੍ਰਭੂ ਪਰਮਾਤਮਾ ਭਗਵਾਨ ਵਾਹਿਗੁਰੂ ਦੀ ਪਰਿਭਾਸ਼ਾ ਕਰਨੀ ਬਹੁਤ ਔਖੀ ਹੈ। ਪ੍ਰਭੂ ਕੀ ਹੈ ਇਹ ਦੱਸਣਾ ਉਸ ਵੇਲੇ ਆਸਾਨ ਲੱਗਦਾ ਏ ਜਦ ਅਸੀਂ ਪ੍ਰਭੂ ਨੂੰ ਸੱਤ ਸੰਕਲਪ ਰੂਪ ਵਿੱਚ ਚਿੱਤ ਵਧੇ ਹਾਂ। ਜੋ ਸੱਤ ਹੈ ਉਹ ਪ੍ਰਭੂ ਹੈ, ਜੋ ਪ੍ਰਭੂ ਹੈ ਉਹ ਸੱਤ ਹੈ।

0: ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦਾਸ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਨੂੰ ਹਰ ਅਕਾਲ ਉਸਤਤ ਦੇ ਅੰਤਰਗਤ ਚੱਲ ਰਿਹਾ ਪਵਿੱਤਰ ਸਿਲਸਿਲਾ ਸ਼੍ਰੀ ਮਦ ਭਗਵਦ ਗੀਤਾ ਯਥਾਰਥ ਰੂਪ ਸੰਪੂਰਨ ਕਰਨ ਦੀ ਦਿਓ ਆਗਿਆ। ਖੁਸ਼ ਰਹੋ, ਆਬਾਦ ਰਹੋ। ਸ਼੍ਰੀ ਕ੍ਰਿਸ਼ਨ ਭਗਵਾਨ ਜੀ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਅਪਾਰ ਕਿਰਪਾ ਬਣਾਈ ਰੱਖਣ। ਓਮ ਕ੍ਰਿਸ਼ਨਾਏ ਨਮਾ, ਓਮ ਕ੍ਰਿਸ਼ਨਾਏ ਨਮਾ, ਓਮ ਕ੍ਰਿਸ਼ਨਾਏ ਨਮਾ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਸਹਿਯੋਗ ਮਮਤਾ ਅਰੋੜਾ ਤੇ ਸੀਮਾ ਮਹਿਰਾ ਜੀ।
1: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ੍ਰੀ ਮਦ ਭਗਵਤ ਗੀਤਾ ਯਥਾ ਰੂਪ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ, ਸੰਪਾਦਨ ਸੀ ਸੁਖਜੀਤ ਕੌਰ ਦਾ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਖ ਗੁਲਾਬ, ਅਰਖ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:19 ਤੇ 25 ਸਕਿੰਟ ਹੋ ਰਹੇ ਨੇ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਆਓ ਖਬਰਾਂ ਲਈ ਕਰਦੇ ਹਾਂ ਚੰਦ ਪਲ ਇੰਤਜ਼ਾਰ।

नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ 'ਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕੀਤੀਆਂ। ਪੰਜਾਬ ਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਹੋਇਆ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ 'ਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ। ਅਤੇ IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਅੱਜ ਜੈਪੁਰ 'ਚ ਸ਼ਾਮੀ 7:30 ਵਜੇ ਲਖਨਊ ਸੁਪਰ ਜਾਇੰਟਸ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹੈ ਕਿ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਅੱਜ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਚੰਡੀਗੜ੍ਹ ਵੱਲੋਂ ਕਰਵਾਏ ਸਾਖਰਤਾ ਪ੍ਰੋਗਰਾਮ 'ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਬੱਚਿਆਂ ਨੂੰ ਵਿਦਿਅਕ ਸਹਾਇਤਾ ਦੇਣਾ

0: ਸਨ ਜਿਸ ਦਾ ਮਕਸਦ ਪੰਜਾਬ 'ਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਸਰਕਾਰੀ ਸੰਸਥਾਵਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੂੰ ਵਿਦੇਸ਼ੀ ਅਧਾਰਤ ਹੈਂਡਲਰਾਂ ਵੱਲੋਂ ਆਪਣੇ ਸਾਥੀਆਂ ਨੂੰ ਹਥਕੋਲੇ ਸਪਲਾਈ ਕਰਨ ਬਾਰੇ ਭਰੋਸੇਯੋਗ ਸੂਹ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ 'ਚ ਅਗਲੇਰੀ ਜਾਂਚ ਜਾਰੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ 'ਚ ਆਉਂਦੀ 25 ਮਈ ਤੱਕ ਲੂ ਵਗਣ ਬਾਰੇ ਜਾਰੀ ਯੈਲੋ ਅਲਰਟ ਦੇ ਚੱਲਦਿਆਂ ਦੋਵਾਂ ਸੂਬਿਆਂ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਕਰ ਗਿਆ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਦੌਰਾਨ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੇਸ਼ ਹੈ ਇੱਕ ਰਿਪੋਰਟ।
1: ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ ਕੱਲ ਦੇ ਯੈਲੋ ਅਲਰਟ ਜਾਰੀ ਕਰਨ ਦੇ ਨਾਲ ਹੀ 21 ਤੋਂ 23 ਮਈ ਤੱਕ ਦਾ ਔਰੇਂਜ ਅਲਰਟ ਵੀ ਜਾਰੀ ਕਰਦਿਆਂ ਆਪਣੇ ਆਪ ਨੂੰ ਭਰੀ ਗਰਮੀ ਤੋਂ ਬਚਾਉਣ ਦੀ ਵੀ ਸਲਾਹ ਦਿੱਤੀ ਹੈ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਪਾਰਾ 45 ਡਿਗਰੀ ਸੈਲਸੀਅਸ ਤੋਂ ਵੀ ਪਾਰ ਜਾ ਸਕਦਾ ਹੈ।
2: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ। ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ, ਖਾਸ ਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇਂ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਂਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇਂ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ ਤੋ ਲੂ ਕੀ ਸਥਿਤੀ ਬਣੇਗੀ।
1: ਇਸ ਅੱਧ ਦੀ ਗਰਮੀ ਵਿੱਚ ਜਿੱਥੇ ਸਾਨੂੰ ਸਭ ਨੂੰ ਆਪਣਾ ਬਚਾਓ ਕਰਨ ਦੀ ਲੋੜ ਹੈ ਉੱਥੇ ਹੀ ਪੰਛੀਆਂ ਤੇ ਜਾਨਵਰਾਂ ਲਈ ਵੀ ਪਾਣੀ ਦਾ ਬੰਦੋਬਸਤ ਕਰਕੇ ਉਹਨਾਂ ਦੀ ਜਾਨ ਬਚਾਉਣਾ ਵੀ ਮਨੁੱਖਤਾ ਦਾ ਫਰਜ਼ ਬਣ ਜਾਂਦਾ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਇਸੇ ਦੌਰਾਨ ਪੰਜਾਬ ਦੇ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ 'ਚ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਰੋਹਤਕ ਸਭ ਤੋਂ ਗਰਮ ਸ਼ਹਿਰ ਰਿਹਾ। ਬੀਤੇ ਦਿਨੀ ਰੇਲ ਗੱਡੀ ਵਿੱਚ ਮ੍ਰਿਤਕ ਪਾਏ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਤੋਂ ਫੌਜੀ ਜਵਾਨ ਲਾਸ ਨਾਇਕ ਪ੍ਰਭ ਸ਼ਰਨ ਸਿੰਘ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਲਾਨੌਰ ਦੇ ਰਹਿਣ ਵਾਲੇ ਲਾਸ ਨਾਇਕ ਪ੍ਰਭ ਸ਼ਰਨ ਸਿੰਘ ਛੁੱਟੀ ਕੱਟ ਕੇ ਵਾਪਸ ਜਾ ਰਹੇ ਸਨ, ਜਿਨ੍ਹਾਂ ਦੀ ਰਸਤੇ 'ਚ ਰੇਲ ਗੱਡੀ ਵਿੱਚ ਹੀ ਮੌਤ ਹੋ ਗਈ। ਮ੍ਰਿਤਕ ਫੌਜੀ ਜਵਾਨ ਦੇ ਪਿਤਾ ਸਾਬਕਾ ਫੌਜੀ ਰਜਿੰਦਰ ਸਿੰਘ ਪੰਗੂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਯੂਨਿਟ ਇਸ ਸਮੇਂ ਮੇਰਠ ਵਿੱਚ ਸੀ ਤੇ ਉਹ ਕਲਾਨੌਰ ਵਿਖੇ 7 ਦਿਨ ਦੀ ਛੁੱਟੀ ਕੱਟ ਕੇ ਬੀਤੇ ਦਿਨ ਆਪਣੇ ਸਾਥੀ ਸਮੇਤ ਰੇਲ ਗੱਡੀ ਰਾਹੀਂ ਮੇਰਠ ਡਿਊਟੀ ਤੇ ਵਾਪਸ ਜਾ ਰਿਹਾ ਸੀ। ਪੰਜਾਬ 'ਚ 2 ਵੱਖ ਵੱਖ ਸੜਕ ਹਾਦਸਿਆਂ ਵਿੱਚ 1 ਪੁਲਿਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਅੰਮ੍ਰਿਤਸਰ ਪਠਾਨਕੋਟ ਸ਼ਾਹਰਾਹ ਤੇ ਵਾਪਰੇ 1 ਸੜਕ ਹਾਦਸੇ 4 ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਹ ਕਾਰ ਪਠਾਨਕੋਟ ਤੋਂ ਆਉਂਦੇ 1 ਅਣਪਛਾਤੇ ਭਾਰੀ ਵਾਹਨ ਨਾਲ ਟਕਰਾ ਗਈ। 4 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹੁਸ਼ਿਆਰਪੁਰ ਵਿੱਚ ਇੱਕ ਹੋਰ ਹਾਦਸੇ 'ਚ 1 ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਇਹ ਹਾਦਸਾ ਪੁਲਿਸ ਕਰਮਚਾਰੀ ਦੀ ਕਾਰ ਦੂਜੇ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ। ਦੋਵਾਂ ਮਾਮਲਿਆਂ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਅੱਜ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਜੈਪੁਰ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ ਵਿੱਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ। ਪੰਜਾਬ ਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਹੋਇਆ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ 'ਚ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 36 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣ ਲੈਂਦੇ ਹਾਂ ਸਾਡਾ ਅਗਲਾ ਪ੍ਰੋਗਰਾਮ ਯੁਵਾਣੀ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੁਧਾ।

0: ਦੱਸੋ ਜੋ ਜਾਣਕਾਰੀ ਭਰਪੂਰ ਪ੍ਰੋਗਰਾਮਸ ਦੇ ਨਾਲ ਜੁੜਦੇ ਹੋ ਤਾਂ ਅੱਜ ਇੱਕ ਟੈਸਟ ਸ਼ਾਇਦ ਤੁਹਾਡੀ ਟਾਈਪਿੰਗ ਸਪੀਡ ਦਾ ਵੀ ਹੋ ਜਾਵੇ। ਜੋ ਸਾਥੀ ਸਾਡੇ ਨਾਲ ਐਪ ਦੇ ਰਾਹੀਂ ਜੁੜੇ ਨੇ, ਅਸੀਂ ਜਾਣਦੇ ਹਾਂ ਕਿ 10 ਜਾਂ 15 ਸਕਿੰਟ ਉਹ ਪਿੱਛੇ ਰਹਿ ਸਕਦੇ ਨੇ, ਪਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੁੰਦੇ ਹੋ, ਹੁੰਮ ਹੁਮਾ ਕੇ ਜਵਾਬ ਭੇਜਦੇ ਹੋ, ਤਾਂ ਇਹ ਵੀ ਇੱਕ ਪ੍ਰਾਪਤੀ ਹੈ। ਅਤੇ ਕੁਝ ਕੁ ਸੰਦੇਸ਼, ਅਤੇ ਤੁਸੀਂ ਰਹੋ ਤਿਆਰ ਅੱਜ ਦੇ ਪਹਿਲੇ ਸਵਾਲ ਵਾਸਤੇ।
1: पेश है सबका फेवरेट
2: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

ਦਾ ਸਵਾਲ। ਸਾਡੇ ਬਹੁਤ ਸਾਰੇ ਸਰੋਤੇ ਅੰਤਰਰਾਸ਼ਟਰੀ ਰਾਜਨੀਤੀ 'ਚ ਵੀ ਰੁਚੀ ਰੱਖਦੇ ਨੇ, ਭਾਰਤ ਦੇ ਗੁਆਂਢੀ ਮੁਲਕਾਂ ਦੇ ਨਾਲ ਸੰਬੰਧਾਂ 'ਚ ਵੀ ਰੁਚੀ ਰੱਖਦੇ ਨੇ, ਤਾਂ ਇਹਨਾਂ ਸਾਰੇ ਸਵਾਲਾਂ ਦਾ ਖਾਸ ਦਿਨਾਂ ਦਾ ਅਤੇ ਕੁਝ ਖਾਸ ਦੇਸ਼ ਜਿਨ੍ਹਾਂ ਦੇ ਨਾਲ ਭਾਰਤ ਦੇ ਵਰਤਮਾਨ 'ਚ ਦੌਰਿਆਂ ਦੇ ਰਾਹੀਂ, ਮੁਲਾਕਾਤਾਂ ਦੇ ਰਾਹੀਂ ਸੰਬੰਧ ਬਣੇ ਨੇ, ਉਹਨਾਂ ਦੇ ਰਾਸ਼ਟਰ ਪ੍ਰਮੁੱਖਾਂ ਦਾ, ਇਹਨਾਂ ਸਭ ਦਾ ਤੁਹਾਡਾ ਟੈਸਟ ਹੋਣਾ। ਤਾਂ ਤਿਆਰ ਹੋ ਜੀ। ਭਾਰਤ ਦਾ ਗੁਆਂਢੀ ਮੁਲਕ ਹੈ ਨੇਪਾਲ। ਓਹੋ, ਇੰਨਾ ਜੋਸ਼, ਟਾਈਪਿੰਗ ਸ਼ੁਰੂ ਵੀ ਹੋ ਗਈ, ਤੁਸੀਂ ਕੁਐਸਚਨ ਗੈਸ ਵੀ ਕਰਨ ਲੱਗ ਗਏ ਜੀ। ਭਾਰਤ ਦਾ ਗੁਆਂਢੀ ਮੁਲਕ ਹੈ ਨੇਪਾਲ। ਨੇਪਾਲ ਇੱਕ ਚੀਜ਼ ਵਾਸਤੇ, ਇੱਕ ਖਾਸੀਅਤ ਵਾਸਤੇ ਬੜਾ ਪ੍ਰਸਿੱਧ ਹੈ, ਉਹ ਹੈ ਜੀ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ। ਟਾਈਪਿੰਗ ਟਾਈਪਿੰਗ ਟਾਈਪਿੰਗ, ਕਿੰਨੇ ਸਾਥੀਆਂ ਨੇ ਨਾਮ ਲਿਖਣਾ ਸ਼ੁਰੂ ਕਰ ਦਿੱਤਾ। ਲਓ ਜੀ, ਇਸ ਦਾ ਜਵਾਬ ਤੁਹਾਨੂੰ ਮੈਂ ਦਿੰਦੀ ਹਾਂ ਕਿ ਨੇਪਾਲ ਦੇ ਵਿੱਚ ਹੈ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ, ਮਾਊਂਟ ਐਵਰੈਸਟ। ਸੋ ਜੀ, ਪਹਿਲੀ ਮਿਸ ਜੀਨੀਅਸ ਹੋ ਗਈ ਮੈਂ, ਯਾਨੀ ਕਿ ਸੁਧਾ। ਮਾਊਂਟ ਐਵਰੈਸਟ ਦੇ ਬਾਰੇ ਹੀ ਸਵਾਲ ਹੈ। ਅੱਜ ਕੱਲ੍ਹ ਇੱਕ ਨਾਮ ਬੜੀ ਚਰਚਾ ਦੇ ਵਿੱਚ ਹੈ, ਇੱਕ ਪਰਬਤਾਰੋਹੀ ਜਿਨ੍ਹਾਂ ਨੇ ਕਿ ਮਾਊਂਟ ਐਵਰੈਸਟ 32ਵੀਂ ਵਾਰ ਸਰ ਕੀਤੀ ਹੈ, ਯਾਨੀ ਕਿ 32ਵੀਂ ਵਾਰ ਉਹ ਮਾਊਂਟ ਐਵਰੈਸਟ 'ਤੇ ਚੜ੍ਹਾਈ ਕਰ ਚੁੱਕੇ ਨੇ। ਤੁਸੀਂ ਮੈਨੂੰ ਉਹਨਾਂ ਦਾ ਨਾਮ ਦੱਸਣਾ ਹੈ ਜੀ।

ਸਤੱਤਰ ਇੱਕ ਤਿਹੱਤਰ ਤਿਹੱਤਰ ਇੱਕ ਛਿਆਲੀ 'ਤੇ ਤੁਸੀਂ ਮੈਨੂੰ ਜਵਾਬ ਵਟਸਐਪ ਮੈਸੇਜ ਦੇ ਰਾਹੀਂ ਭੇਜਣਾ ਹੈ। ਬਹੁਤ ਸਾਰੇ ਸਰੋਤਿਆਂ ਦੇ ਸਾਡੇ ਕੋਲ ਜਵਾਬ ਪਹੁੰਚ ਚੁੱਕੇ ਨੇ। ਸਹੀ ਸਹੀ ਸਹੀ। ਸਭ ਤੋਂ ਪਹਿਲਾਂ ਸਾਡੇ ਕੋਲ ਜੋ ਜਵਾਬ ਪਹੁੰਚਿਆ ਹੈ ਖੁਸ਼ਦੀਪ ਸਿੰਘ ਹੋਰਾਂ ਦਾ ਪਿੰਡ ਸੰਦੋਹਾ ਤੋਂ, ਅਤੇ ਇਹਨਾਂ ਦਾ ਜਵਾਬ ਜੀ 100% ਸਹੀ ਹੈ। ਕਾਮੀ ਰੀਤਾ ਸ਼ੇਰਪਾ, ਕਾਮੀ ਰੀਤਾ ਸ਼ੇਰਪਾ ਨੇ ਜੋ ਪਰਬਤਾਰੋਹੀ, ਨੇਪਾਲ ਦੀ ਸਭ ਤੋਂ ਉੱਚੀ ਪਰਬਤ ਚੋਟੀ, ਵਿਸ਼ਵ ਦੀ ਸਭ ਤੋਂ ਉੱਚੀ ਪਰਬਤ ਚੋਟੀ 32 ਵਾਰ ਸਰ ਕਰ ਚੁੱਕੇ ਨੇ। ਲਓ ਜੀ, ਬਹੁਤ ਬਹੁਤ ਮੁਬਾਰਕਾਂ ਅਤੇ ਤਾੜੀਆਂ ਖੁਸ਼ਦੀਪ ਸਿੰਘ ਸੰਦੋਹਾ ਤੋਂ ਬਣਦੇ ਨੇ ਅੱਜ ਦੇ ਪ੍ਰੋਗਰਾਮ ਦੇ ਪਹਿਲੇ ਮਿਸਟਰ ਜੀਨੀਅਸ। ਇਸ ਦੇ ਨਾਲ ਹੀ ਚਰਨਜੀਤ ਕੌਰ ਚੀਮਾ, ਸਰਬਜੀਤ ਕੌਰ ਮੋੜ ਮੰਡੀ ਤੋਂ ਜੀ, ਗਗਨਦੀਪ ਕੌਰ, ਸੰਦੀਪ ਕੌਰ ਮਾਨਸਾ ਤੋਂ, ਅਤੇ ਪਿੰਡ ਢਾਣੀ ਕੁੱਤਪੁਰ ਜ਼ਿਲ੍ਹਾ ਹਾਂਸੀ ਹਰਿਆਣਾ ਤੋਂ ਰਾਮਧਾਰੀ ਸਿੰਘ ਹੋਰਾਂ ਦੇ ਵੀ ਸਾਡੇ ਕੋਲ ਜਵਾਬ ਪਹੁੰਚੇ ਨੇ। ਜੀ ਜੀ ਜੀ, ਨਰਿੰਦਰ ਮਿੱਡਾ ਜਲੰਧਰ ਤੋਂ, ਅਤੇ ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਜੱਸਲ ਗੁਨਿਆਣਾ ਮੰਡੀ ਤੋਂ। ਜੀ, ਖੁਸ਼ਦੀਪ ਸਿੰਘ ਤਾਂ ਬਣਦੇ ਨੇ ਮਿਸਟਰ ਜੀਨੀਅਸ, ਅਤੇ ਇਹ ਸਾਰੇ ਸਰੋਤਿਆਂ ਦੇ ਜਵਾਬ ਵੀ 2 ਜਾਂ 3 ਸਕਿੰਟਾਂ ਦੇ ਫਰਕ 'ਤੇ ਹੀ ਪਹੁੰਚੇ ਨੇ। ਟਾਈਪਿੰਗ ਬਹੁਤ ਸਾਰੇ ਸਰੋਤਿਆਂ ਦੇ ਜਵਾਬ ਹੋਰ ਪਹੁੰਚ ਚੁੱਕੇ ਨੇ, ਪਰ ਜੀ ਜਦੋਂ ਸਪੀਡ ਦੀ ਗੱਲ ਹੁੰਦੀ ਹੈ ਤਾਂ ਜਿਨ੍ਹਾਂ ਸਰੋਤਿਆਂ ਦੇ ਨਾਮ ਅਸੀਂ ਅਨਾਊਂਸ ਕੀਤੇ ਨੇ ਉਹ ਬਾਜੀ ਮਾਰ ਚੁੱਕੇ ਨੇ। ਕਾਮੀ ਰੀਤਾ ਸ਼ੇਰਪਾ, ਤਾਂ ਹੁਣ ਅਗਲਾ ਸਵਾਲ ਜਿਸ ਨੂੰ ਅਸੀਂ ਕਹਿੰਦੇ ਹਾਂ ਮਾਊਂਟ ਐਵਰੈਸਟ, ਯਾਨੀ ਕਿ ਨੇਪਾਲ, ਯਾਨੀ ਕਿ ਵਿਸ਼ਵ ਦੀ ਸਭ ਤੋਂ ਉੱਚੀ ਪਰਬਤ ਚੋਟੀ, ਇਸ ਦਾ ਨਾਮ ਨੇਪਾਲ ਦੇ ਵਿੱਚ ਕੀ ਹੈ, ਜਾਂ ਨੇਪਾਲ ਦੀ ਸਥਾਨਕ ਭਾਸ਼ਾ ਦੇ ਵਿੱਚ ਮਾਊਂਟ ਐਵਰੈਸਟ ਚੋਟੀ ਨੂੰ ਕੀ ਕਹਿ ਕੇ ਬੁਲਾਇਆ ਜਾਂਦਾ ਹੈ, ਇਸ ਨੂੰ ਕੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਨੇਪਾਲੀ ਭਾਸ਼ਾ 'ਚ, ਉੱਥੋਂ ਦੀ ਸਥਾਨਕ ਭਾਸ਼ਾ 'ਚ ਮਾਊਂਟ ਐਵਰੈਸਟ ਦਾ ਨਾਮ ਕੀ ਹੈ।

0: ਜਵਾਬ ਪਹੁੰਚ ਚੁੱਕੇ ਨੇ ਜੀ 13, 14, 15, 18। ਓਹੋ ਓਹੋ, ਗੁਰਪ੍ਰੀਤ ਸਿੰਘ ਜੱਸਲ ਗਨਿਆਣਾ ਮੰਡੀ ਤੋਂ ਬਣਦੇ ਨੇ ਜੀ ਮਿਸਟਰ ਜੀਨੀਅਸ। ਮਾਊਂਟ ਐਵਰੈਸਟ ਨੂੰ ਨੇਪਾਲ ਦੇ ਵਿੱਚ ਸਾਗਰ ਮਾਥਾ ਦੇ ਨਾਂ ਦਿੱਤਾ ਗਿਆ ਹੈ। ਸਾਗਰ ਮਾਥਾ ਜੀ ਨੇਪਾਲ 'ਚ ਸਥਾਨਕ ਭਾਸ਼ਾ 'ਚ ਮਾਊਂਟ ਐਵਰੈਸਟ ਨੂੰ ਕਿਹਾ ਜਾਂਦਾ ਹੈ। ਗੁਰਪ੍ਰੀਤ ਸਿੰਘ ਜੱਸਲ ਤੁਸੀਂ ਬਣਦੇ ਹੋ ਹੈਲੋ ਜੀਨੀਅਸ ਦੇ ਮਿਸਟਰ ਜੀਨੀਅਸ। ਇਸ ਦੇ ਨਾਲ ਹੀ ਸਰਬਜੀਤ ਕੌਰ ਜੀ, ਜੀ ਚਰਨਜੀਤ ਕੌਰ ਸਾਡੇ ਬੜੇ ਨਿਯਮਿਤ ਸਰੋਤਾ ਨੇ ਅਤੇ ਕੁਇਜ਼ ਦੇ ਵਿੱਚ ਹਿੱਸਾ ਲੈਣ ਵਾਲੇ ਸਾਡੇ ਸਾਥੀ ਨੇ, ਗਗਨਦੀਪ ਕੌਰ ਜੀ, ਸੰਦੀਪ ਕੌਰ, ਇਹਨਾਂ ਸਾਰੇ ਹੀ ਸਾਥੀਆਂ ਦੇ, ਸਾਰੇ ਹੀ ਸਰੋਤਿਆਂ ਦੇ ਜਵਾਬ ਬਿਲਕੁਲ ਸਹੀ ਨੇ, ਪਰ ਬਾਜ਼ੀ ਮਾਰ ਗਏ ਜੀ ਗੁਨਿਆਣੇ ਵਾਲੇ। ਅਗਲਾ ਸਵਾਲ, ਉਸ ਤੋਂ ਪਹਿਲਾਂ ਚੰਦ ਸੰਦੇਸ਼।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 20 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਤੁਸੀਂ ਸੁਣੋਗੇ ਪੰਜਾਬ ਦੀ ਮਸ਼ਹੂਰ ਲੋਕ ਗਾਥਾ ਦੁੱਲਾ ਭੱਟੀ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, 20 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

ਇੰਨੀ ਤੇਜ਼ ਜਵਾਬ ਤੁਸੀਂ ਦੋਸਤੋਂ ਭੇਜਦੇ ਹੋ ਕਿ ਮੈਂ ਹੈਰਾਨ ਹਾਂ ਕਿ ਤੁਸੀਂ ਟਾਈਪਿੰਗ ਕਿਸ ਹੱਦ ਤੱਕ ਤੇਜ਼ ਕਰ ਸਕਦੇ ਹੋ। ਤੁਹਾਡੀਆਂ ਉਂਗਲਾਂ ਨੇ ਜਾਂ ਮਸ਼ੀਨ ਹੈ ਜੀ? ਵਸੀਮ ਅਕਰਮ, ਜਵਾਬ ਤੁਹਾਡਾ ਸਹੀ ਹੈ, ਪਰ ਤੁਸੀਂ ਮਿਸਟਰ ਜੀਨੀਅਸ ਬਣਨ ਤੋਂ ਅੱਧਾ ਕੁ ਸਕਿੰਟ ਪਿੱਛੇ ਰਹਿ ਗਏ। ਪਤਾ ਨਹੀਂ ਭਾਈ ਗੂਗਲ ਵਾਲੇ ਇਹ ਟਾਈਮ ਕਿਵੇਂ ਨੋਟ ਕਰਦੇ ਹੋਣੇ, ਜਿੰਨੇ ਉਤਸ਼ਾਹ ਨਾਲ ਸਾਡੇ ਸਾਥੀ ਹਿੱਸਾ ਲੈਂਦੇ ਨੇ। ਮਿਸ ਜੀਨੀਅਸ ਬਣਦੇ ਨੇ ਸਹੀ ਜਵਾਬ ਦੇ ਕੇ। ਚਰਨਜੀਤ ਕੌਰ ਚੀਮਾ ਪਿੰਡ ਕੌਨੀ ਤੋਂ, ਇਹਨਾਂ ਦਾ ਜਵਾਬ ਹੈ ਜੀ 38 ਜੀ। ਬਿਲਕੁਲ ਸਹੀ ਹੈ ਚਰਨਜੀਤ, ਵਰਤਮਾਨ ਸਮੇਂ ਸੁਪਰੀਮ ਕੋਰਟ 'ਚ ਜੱਜਾਂ ਦੀ ਗਿਣਤੀ ਹੈ ਜੀ 38 ਜੱਜਸ ਭਾਰਤ ਦੀ ਸਰਵਉੱਚ ਅਦਾਲਤ ਦੇ ਵਿੱਚ ਹੁੰਦੇ ਹਨ, ਸੁਪਰੀਮ ਕੋਰਟ ਦੇ ਵਿੱਚ ਹੁੰਦੇ ਹਨ। ਵਸੀਮ ਤੁਸੀਂ ਥੋੜ੍ਹਾ ਜਿਹਾ ਲੇਟ ਆਏ ਹੋ। ਸਰਬਜੀਤ ਕੌਰ ਦਾ ਜਵਾਬ ਵੀ ਸਹੀ ਹੈ, ਸੰਦੀਪ ਕੌਰ ਦਾ ਵੀ, ਗਗਨਦੀਪ ਕੌਰ ਦਾ ਵੀ ਜਵਾਬ ਬਿਲਕੁਲ ਸਹੀ ਹੈ। ਇਸ ਦੇ ਨਾਲ ਹੀ ਸਾਡੇ ਨਾਲ ਜ਼ਿਲ੍ਹਾ ਫਰੀਦਕੋਟ ਸਾਹਿਬ ਤੋਂ ਧਵਨ ਪਰਿਵਾਰ ਦੇ ਮੈਂਬਰ ਰਾਜੀ ਧਵਨ ਵੀ ਜੁੜੇ ਨੇ, ਜਵਾਬ ਬਿਲਕੁਲ ਸਹੀ ਹੈ। ਥੋੜ੍ਹਾ ਜਿਹਾ ਤੁਸੀਂ ਪਿੱਛੇ ਰਹਿ ਗਏ ਗੁਰਪ੍ਰੀਤ, ਤੁਸੀਂ ਇੱਕ ਸਕਿੰਟ ਪਿੱਛੇ ਰਹਿ ਗਏ ਜੀ। ਬਿਲਕੁਲ, ਬਹੁਤ ਬਹੁਤ ਮੁਬਾਰਕਾਂ ਇਸ ਸਵਾਲ ਦੀ, ਮਿਸ ਜੀਨੀਅਸ ਬਣਨ 'ਤੇ ਕਿੰਨਾ ਨੂੰ ਜੀ? ਚਰਨਜੀਤ ਕੌਰ ਚੀਮਾ ਨੂੰ। ਅਤੇ ਜਲਦੀ ਨਾਲ ਅਗਲਾ ਸਵਾਲ, ਭਾਰਤ ਦੇ ਚੀਫ ਜਸਟਿਸ ਕੌਣ ਨੇ? ਇਸ ਵੇਲੇ ਭਾਰਤ ਦੇ ਚੀਫ ਜਸਟਿਸ ਕੌਣ ਨੇ? 77, 1, 73, 73, 1, 46 'ਤੇ ਤੁਹਾਡਾ ਜਵਾਬ

0: ਜੀ ਸਰੋਤਿਓ, ਅਗਲਾ ਸਵਾਲ ਤੇ ਕੁਝ ਸੰਦੇਸ਼ਾਂ ਤੋਂ ਬਾਅਦ ਅਸੀਂ ਇਸ ਸਵਾਲ ਦਾ ਜਵਾਬ ਤੇ ਜਿੱਤਣ ਵਾਲੇ ਮਿਸਟਰ ਜਾਂ ਮਿਸ ਜੀਨੀਅਸ ਦਾ ਨਾਮ ਅਨਾਊਂਸ ਕਰਾਂਗੇ, ਤਾਂ ਤੁਸੀਂ ਸਵਾਲ ਧਿਆਨ ਦੇ ਨਾਲ ਸੁਣਨਾ ਹੈ। ਬੀਤੇ ਦਿਨੀ ਇਹ ਸਵਾਲ ਹੈ ਇੱਕ ਇਤਿਹਾਸਕ ਸਥਾਨ ਦੇ ਬਾਰੇ। ਬੀਤੇ ਦਿਨੀ ਇੱਕ ਸਥਾਨ ਭੋਜਸ਼ਾਲਾ ਕੰਪਲੈਕਸ ਬੜੀ ਚਰਚਾ ਦੇ ਵਿੱਚ ਰਿਹਾ। ਜੀ ਬਿਲਕੁਲ, ਹੁਣ ਅੰਤਰਰਾਸ਼ਟਰੀ ਪੱਧਰ ਤੋਂ ਆਪਾਂ ਭਾਰਤ ਦੇ ਪੱਧਰ 'ਤੇ ਆ ਰਹੇ ਹਾਂ। ਬੀਤੇ ਦਿਨੀ ਇੱਕ ਇਤਿਹਾਸਕ ਸਥਾਨ ਹੈ ਭੋਜਸ਼ਾਲਾ ਕੰਪਲੈਕਸ ਬੜੀ ਚਰਚਾ ਦੇ ਵਿੱਚ ਰਿਹਾ, ਤਾਂ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਭੋਜਸ਼ਾਲਾ ਕੰਪਲੈਕਸ ਭਾਰਤ ਦੇ ਕਿਹੜੇ ਸੂਬੇ ਜਾਂ ਕਿਹੜੇ ਪ੍ਰਾਂਤ ਦੇ ਵਿੱਚ ਹੈ। ਭੋਜਸ਼ਾਲਾ ਕੰਪਲੈਕਸ ਕਿਹੜੇ ਸੂਬੇ ਜਾਂ ਕਿਹੜੇ ਪ੍ਰਾਂਤ ਦੇ ਵਿੱਚ ਹੈ?
1: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
2: ਆਕਾਸ਼ਵਾਣੀ ਐਟ 90, 90 ਸਾਲ ਦੀ ਆਵਾਜ਼ ਦਿਲਾਂ ਤੋਂ ਦਿਲ ਤੱਕ, ਨੌਨ ਸਟੌਪ ਧਮਾਲ, ਪੁਰਾਣੀਆਂ ਯਾਦਾਂ, ਨਵਾਂ ਜੋਸ਼ ਹੈ। ਦੇਸ਼ ਦਾ ਰੇਡੀਓ ਅੱਜ ਵੀ ਬੌਸ ਹੈ। ਆਕਾਸ਼ਵਾਣੀ ਦੇ ਮਾਣ ਮੱਤੇ 90 ਸਾਲ।

ਅਗਲਾ ਸਵਾਲ, ਚੰਦ 17 ਤੋਂ ਬਾਅਦ ਖੂਬਸੂਰਤ ਗੀਤ ਆਪਦੀ ਨਜ਼ਰ। ਜੀ, ਭੋਜਸ਼ਾਲਾ ਕੰਪਲੈਕਸ ਭਾਰਤ ਦੇ ਮੱਧ ਪ੍ਰਦੇਸ਼ ਸੂਬੇ ਦੇ ਵਿੱਚ ਸਥਿਤ ਹੈ। ਮੱਧ ਪ੍ਰਦੇਸ਼ ਇਸ ਸਵਾਲ ਦਾ ਸਹੀ ਜਵਾਬ ਸੀ।

ਜੀ ਬਿਲਕੁਲ, ਬਹੁਤ ਸੋਹਣਾ ਸੰਦੇਸ਼ ਦਿੰਦਾ ਇਹ ਗੀਤ। ਪਰ ਸਵਾਲਾਂ ਦਾ ਇੰਤਜ਼ਾਰ ਤੁਹਾਨੂੰ ਹੈ ਅਤੇ ਜਵਾਬਾਂ ਦਾ ਮੈਨੂੰ ਹੈ। ਪ੍ਰਧਾਨ ਮੰਤਰੀ ਮੋਦੀ ਜੀ, ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਖ ਵੱਖ ਦੇਸ਼ਾਂ ਦੇ ਦੌਰਿਆਂ 'ਤੇ ਜਾ ਰਹੇ ਨੇ। ਇਸੇ ਲੜੀ 'ਚ ਉਹ ਨਾਰਵੇ ਦੀ ਯਾਤਰਾ 'ਤੇ ਗਏ। ਬਿਲਕੁਲ ਜੀ, ਇਸ ਦੌਰੇ ਦੇ ਦੌਰਾਨ, ਨਾਰਵੇ ਦੇਸ਼ ਹੈ ਜੀ, ਉਸ ਦੇ ਦੌਰੇ ਦੇ ਦੌਰਾਨ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਨਾਰਵੇ ਦਾ ਸਰਵ ਉੱਚ ਸਿਵਿਲੀਅਨ ਅਵਾਰਡ ਪ੍ਰਦਾਨ ਕੀਤਾ ਗਿਆ। ਤੁਸੀਂ ਸਵਾਲ ਸਮਝ ਗਏ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਨਾਰਵੇ ਦਾ ਸਰਵ ਉੱਚ ਸਿਵਿਲੀਅਨ ਅਵਾਰਡ ਪ੍ਰਦਾਨ ਕੀਤਾ ਗਿਆ। ਤੁਸੀਂ ਮੈਨੂੰ ਇਸ ਅਵਾਰਡ ਦਾ ਨਾਮ ਦੱਸਣਾ ਹੈ ਜੀ।

77 71 73 46 ਤੇ ਤੁਹਾਡੇ ਸਵਾਲ ਦੇ ਜਵਾਬ ਦਾ ਇੰਤਜ਼ਾਰ ਕਰ ਰਹੀ ਹਾਂ ਮੈਂ। ਨਾਰਵੇ ਦੇ ਪ੍ਰਧਾਨ ਮੰਤਰੀ ਦਾ ਨਾਮ।

0: ਵਾਚਕ ਅਤੇ ਸੰਪਾਦਕ ਖੁਸ਼ਪ੍ਰੀਤ ਸ਼ੇਰਗਿੱਲ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
1: ਬਾਗੋ ਮੈਂ ਫਿਰ ਝੂਲੇ ਪੜ ਗਏ, ਪੱਕ ਗਈਆਂ ਮਿੱਠੀਆਂ ਅੰਬੀਆਂ, ਇਹ ਛੋਟੀ ਸੀ ਜ਼ਿੰਦਗੀ।
2: ਇਸ ਦੇ ਨਾਲ ਹੀ ਮੈਨੂੰ ਸੁਧਾ ਨੂੰ ਪ੍ਰੋਗਰਾਮ ਹੈਲੋ ਜੀਨੀਅਸ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਯੂ ਵਾਣੀ 'ਚ ਸੁਣਨ ਵਾਲੇ ਅਤੇ ਹਿੱਸਾ ਲੈਣ ਵਾਲੇ ਸਾਰੇ ਹੀ ਸਰੋਤਿਆਂ ਦਾ ਅਤੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ। ਨਮਸਕਾਰ।

ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਸੁਧਾ। ਐਫ ਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਆਓ ਹੁਣ ਸੁਣ ਲੈਂਦੇ ਹਾਂ ਸਾਡਾ ਅਗਲਾ ਪ੍ਰੋਗਰਾਮ ਸ਼ਾਮ ਸੁਹਾਨੀ।

ਨਹੀਂ ਬਲਕਿ ਹਰ ਭਾਰਤੀ ਦੇ ਸੰਘਰਸ਼ ਅਤੇ ਸਫਲਤਾ ਦਾ ਗਵਾਹ ਹੈ। ਸੂਚਨਾ, ਸਿੱਖਿਆ ਅਤੇ ਮਨੋਰੰਜਨ ਦਾ ਭਰੋਸੇਯੋਗ ਸਾਥੀ ਅੱਜ ਵੀ ਪਹਾੜਾਂ ਦੀਆਂ ਟੀਸੀਆਂ ਤੋਂ ਲੈ ਕੇ ਦੂਰ ਦੁਰਾਡੇ ਪਿੰਡਾਂ ਤੱਕ ਸਾਡੀ ਆਵਾਜ਼ ਹੀ ਤੁਹਾਡੀ ਪਛਾਣ ਹੈ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, 20 ਮਈ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:14 ਤੇ 32 ਸਕਿੰਟ ਦਾ ਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਜੀ ਸਤਿ ਸ੍ਰੀ ਅਕਾਲ ਬਾਈ ਜੀ, ਤੇ ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
2: ਮੇਰਾ ਨਾਮ ਸਵਰਾਜ ਸਿੰਘ ਸੁੱਖੀ ਖਾਲਸਾ ਜੀ, ਪਿੰਡ ਸਦੂਲਗੜ੍ਹ, ਜ਼ਿਲ੍ਹਾ ਮਾਨਸਾ ਤੋਂ ਬੋਲਦੇ ਜੀ।
1: ਜੀ ਸਦੂਲਗੜ੍ਹ ਤੋਂ ਤੁਸੀਂ ਗੱਲ ਕਰ ਰਹੇ ਹੋ ਬਾਈ ਜੀ, ਮਾਨਸਾ ਦੇ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਤੁਹਾਡਾ। ਤੇ ਸਵਰਾਜ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ ਚ ਸੁਣਨਾ? ਜੀ ਤੁਸੀਂ ਕਿਹਾ ਸੀ ਹਾਕਮ ਬਖਤਰੀ ਵਾਲੇ ਦਾ ਲਿਖਿਆ
2: ਹੋਇਆ।
1: ਚਲੋ, ਪ੍ਰੋਗਰਾਮ ਚ ਤੁਸੀਂ ਸ਼ਾਮਿਲ ਹੋਏ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
2: ਦੋ ਗੱਲ ਲੈਣੀ ਸੀ ਜੀ ਭਾਜੀ।
1: ਜੀ ਲੈ ਦਿਓ ਜੀ।
2: ਹਾਂਜੀ, ਜੀ ਹਰਜਿੰਦਰ ਜਹਾਂ, ਸਤਵੀਰ ਜਹਾਂ
1: ਜੀ ਪ੍ਰੋਗਰਾਮ ਚ ਸ਼ਾਮਿਲ, ਇਹਨਾਂ ਦਾ ਵੀ ਧੰਨਵਾਦ ਹੈ ਜੀ, ਇਹਨਾਂ ਦਾ ਵੀ ਧੰਨਵਾਦ।
3: ਕੋਲੋਂ ਲੰਘ ਚੱਲੇ ਜੇ ਮੁੱਕ ਆ ਕੇ, ਜ਼ਰਾ ਗੱਲ ਤੇ ਸੁਣ ਜੋ ਮਾਲਕੋ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ 7:20 ਤੇ 26 ਦਾ। ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਜੀ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ
1: ਹੈਲੋ
0: ਜੀ, ਸਵਾਗਤ ਹੈ ਬਾਈ ਜੀ। ਆਪਣਾ ਨਾਮ ਸਰੋਤਿਆਂ ਜੀ, ਆਪਣਾ ਨਾਮ ਦੱਸ ਦਿਓ ਜੀ ਸਰੋਤਿਆਂ ਨੂੰ।
1: ਹੈਲੋ
0: ਬਾਈ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਜੀ ਮੇਰੇ ਕੋਲੇ।
1: ਹੈਲੋ,
0: ਤੁਸੀਂ ਰੇਡੀਓ ਰਾਹੀਂ ਆਵਾਜ਼ ਨਾ ਸੁਣੋ ਜੀ, ਫੋਨ ਰਾਹੀਂ ਆਵਾਜ਼ ਸੁਣੋ ਜੀ। ਮਾਫ ਕੀ ਚਾਹਾਂਗੇ ਸਰੋਤਿਓ, ਸਾਨੂੰ ਇਹਨਾਂ ਦਾ ਜਿਹੜਾ ਕਾਲ ਆ ਉਹ ਡਿਸਕਨੈਕਟ ਕਰਨੀ ਪੈਗੀ, ਕਿਉਂਕਿ ਸਾਨੂੰ ਇਹਨਾਂ ਦੀ ਆਵਾਜ਼ ਪੂਰੇ ਵਧੀਆ ਤਰੀਕੇ ਦੇ ਨਾਲ ਸੁਣ ਰਹੀ ਹੈ, ਪਰ ਸ਼ਾਇਦ ਇਹਨਾਂ ਦੇ ਫੋਨ ਦੇ ਵਿੱਚ ਕੋਈ ਗੜਬੜ ਹੋ ਸਕਦੀ ਹੈ, ਜਿਸ ਕਰਕੇ ਇਹਨਾਂ ਤੱਕ ਸਾਡੀ ਆਵਾਜ਼ ਨਹੀਂ ਜਾ ਰਹੀ। ਖੈਰ ਕੋਈ ਗੱਲ ਨਹੀਂ ਜੀ, ਆਪਾਂ ਪ੍ਰੋਗਰਾਮ ਦੇ ਵਿੱਚ ਸੁਣ ਲੈਂਦੇ ਹਾਂ ਅਗਲੇ ਸੰਦੇਸ਼।

0: ਜੀ ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ 7:25 ਤੇ 25 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ
1: ਸਤਿ ਸ਼੍ਰੀ ਅਕਾਲ
0: ਬਾਈ ਜੀ ਆਪਣਾ ਨਾਮ ਸਰੋਤਿਆਂ ਨਾਲ ਸਾਂਝਾ ਕਰਦੇ

0: ਜੀ ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ 7:25 ਤੇ 25 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ
1: ਸਤਿ ਸ਼੍ਰੀ ਅਕਾਲ
0: ਬਾਈ ਜੀ ਆਪਣਾ ਨਾਮ ਸਰੋਤਿਆਂ ਨਾਲ ਸਾਂਝਾ

ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:29 ਤੇ 35 ਸਕਿੰਟ ਦਾ ਹੋ ਗਿਆ ਜੀ। ਤੁਸੀਂ FM ਬੈਂਡ 101.1 ਮੈਗਾਹਰਟਸ ਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸੁਣ ਰਹੇ ਹੋ। ਠੀਕ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਤੇ 7:40 ਤੇ ਅਸੀਂ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਲੈ ਕੇ।

0: ਖੇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਭਾਰਤੀ ਰੇਲਵੇ ਨੇ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲ ਸੈਕਸ਼ਨ 'ਤੇ 238 ਕਰੋੜ ਰੁਪਏ ਦੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹੱਥ ਦੀ ਗਰਮੀ ਪੈ ਰਹੀ ਹੈ ਅਤੇ ਭਾਰਤ ਨੇ ਅਫਗਾਨਿਸਤਾਨ ਖਿਲਾਫ਼ ਆਗਾਮੀ ਘਰੇਲੂ ਕ੍ਰਿਕਟ ਸੀਰੀਜ਼ ਲਈ 1-1 ਟੈਸਟ ਮੈਚ ਅਤੇ 3-1 ਰੋਜ਼ਾ ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੌਰਡਿਕ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਗ੍ਰੀਨ ਟੈਕਨੋਲੋਜੀ ਅਤੇ ਨਵੀਨਤਾਕਾਰੀ ਰਣਨੀਤਿਕ ਭਾਈਵਾਲੀ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਸ੍ਰੀ ਮੋਦੀ ਨੇ ਇਹ ਗੱਲ ਅੱਜ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ 3 ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ। ਨਾਰਵੇ, ਸਵੀਡਨ, ਆਈਸਲੈਂਡ, ਫਿਨਲੈਂਡ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀਆਂ ਨੇ ਵੀ ਮੀਡੀਆ ਬਰੀਫ ਵਿੱਚ ਹਿੱਸਾ ਲਿਆ।
1: आज हमने भारत और नॉर्डिक संबंधों को ग्रीन टेक्नोलॉजी एंड इनोवेशन स्ट्रेटेजिक पार्टनरशिप का स्वरूप देने का निर्णय लिया है। इस ग्रीन टेक्नोलॉजी पार्टनरशिप से हम आइसलैंड की जियो थर्मल और फिशरीज, नॉर्वे की ब्लू इकोनॉमी और आर्कटिक और सभी नॉर्डिक देशों की मैरिटाइम और सेंसिटिविटी में एक्सपर्टीज को, सस्टेनेबिलिटी की एक्सपर्टीज को भारत के स्केल के साथ जोड़कर पूरे विश्व के लिए एक बेहतर भविष्य सुनिश्चित करेंगे।
0: श्री मोदी ने कहा कि नॉर्डिक देशों नाल भारत के संबंधों नूं ऊर्जा ते गति प्रदान करने लई उन्हां 8 साल पहला एक ढांचा पेश किया सी। उन्होंने कहा कि पिछले 10 सालों में उन्हां दा दवाला व्यापार लगभग 4 गुणा वध्या है। उन्होंने इस गल ते जोर दिता कि नॉर्डिक देशों का निवेश फंड भारत के तेज विकास में एक महत्वपूर्ण भाईवाल बन रहा है।
1: 10 वर्षों में हमारा बायलेटरल ट्रेड लगभग 4 गुना बढ़ा है। नॉर्डिक देशों के इन्वेस्टमेंट फंड भी भारत की रैपिड ग्रोथ में अहम साझेदार बन रहे हैं। पिछले 1 दशक नॉर्डिक देशों से भारत में निवेश में लगभग 200% की बढ़ोतरी हुई है। तेजी से बढ़ते ट्रेड एंड इन्वेस्टमेंट ने भारत की ग्रोथ स्टोरी में तो योगदान दिया ही है, साथ ही नॉर्डिक देशों की अर्थव्यवस्थाओं में भी बहुत सकारात्मक भूमिका निभाई है और हजारों नए जॉब्स क्रिएट किए हैं।
0: श्री मोदी ने कहा कि संबंधों को अगले पद्धर ते ले जाने लई उन्होंने हाल ही विच कुछ महत्वपूर्ण पहलकदमियां कीतियां ने। ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ 3 ਦਿਨਾਂ ਦੇ ਸਰਕਾਰੀ ਦੌਰੇ ਤੇ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਪਹੁੰਚੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਦੌਰੇ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਅਤੇ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਦੁਆਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਆਪਸੀ ਹਿੱਤ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦਾ ਮੌਕਾ ਪ੍ਰਦਾਨ ਕਰੇਗਾ। ਸ੍ਰੀ ਸਿੰਘ ਵੀਅਤਨਾਮ ਦਾ ਆਪਣਾ 2 ਦਿਨਾਂ ਦੌਰਾ ਮੁਕੰਮਲ ਕਰਨ ਮਗਰੋਂ ਸਿਓਲ ਪਹੁੰਚੇ ਨੇ। ਸ੍ਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਹਿਮਤੀ ਪ੍ਰਗਟਾਈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵਧੀ ਹੋਈ ਵਿਆਪਕ ਰਣਨੀਤਿਕ ਭਾਈਵਾਲੀ ਮਹੱਤਵਪੂਰਨ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਰਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਮੰਤਰੀ ਅੱਜ ਨਵੀਂ ਦਿੱਲੀ ਵਿੱਚ ਰਾਜ ਘੱਟ ਗਿਣਤੀ ਕਮਿਸ਼ਨਾਂ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਰਿਜੀਜੂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਦੀ ਭਲਾਈ ਅਤੇ ਵਿਕਾਸ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ ਅਤੇ PM ਵਿਕਾਸ ਵਰਗੀਆਂ ਯੋਜਨਾਵਾਂ ਨੂੰ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਘੱਟ ਗਿਣਤੀਆਂ ਦੀ ਭਲਾਈ ਲਈ ਕੰਮ ਕਰਨ ਵਿੱਚ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਾਂ ਨੂੰ ਕੇਂਦਰ ਸਰਕਾਰ ਦੇ ਸਮਰਥਨ ਨੂੰ ਦੁਹਰਾਇਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਰੇਲਵੇ ਨੇ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲ ਸੈਕਸ਼ਨ 'ਤੇ 238 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਸੁਧਾਰ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਜੰਮੂ ਕਸ਼ਮੀਰ ਵਿੱਚ ਇਸ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਰੇਲ ਲਾਂਘੇ ਦੀ ਮਜ਼ਬੂਤੀ ਅਤੇ ਭਰੋਸੇਯੋਗਤਾ ਨੂੰ ਵਧਾਉਣਾ ਹੈ। ਸਰਕਾਰੀ ਹਲਕੇ ਅਨੁਸਾਰ ਪ੍ਰਵਾਨਿਤ ਕੰਮਾਂ ਵਿੱਚ ਜੰਮੂ ਕਟੜਾ ਸੈਕਸ਼ਨ 'ਤੇ ਢਲਾਣ ਸਥਿਰੀਕਰਨ, ਸੁਰੰਗਾਂ ਦੀ ਮੁਰੰਮਤ ਅਤੇ ਪੁਲ ਸੁਰੱਖਿਆ ਉਪਾਅ ਸ਼ਾਮਲ ਨੇ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਪਹਿਲਕਦਮੀ ਭੂਗੋਲਿਕ ਤੌਰ 'ਤੇ ਮੁਸ਼ਕਲ ਇਲਾਕਿਆਂ ਵਿੱਚ ਸੁਰੱਖਿਅਤ ਅਤੇ ਭਰੋਸੇਮੰਦ ਰੇਲ ਸੰਪਰਕ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲੰਮੇ ਸਮੇਂ ਦੀ ਸੰਚਾਲਨ ਸੁਰੱਖਿਆ ਵਿੱਚ ਸੁਧਾਰ ਕਰੇਗਾ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਨੂੰ ਵਧਾਏਗਾ ਅਤੇ ਮੌਸਮ ਅਤੇ ਜ਼ਮੀਨ ਨਾਲ ਸੰਬੰਧਿਤ ਖਤਰਿਆਂ ਤੋਂ ਮਹੱਤਵਪੂਰਨ ਰੇਲ ਸੰਪਤੀਆਂ ਦੀ ਰੱਖਿਆ ਕਰੇਗਾ। ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ

0: ਕੋਰੀਡੋਰ ਨੂੰ ਉੱਤਰੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਰੇਲ ਰੂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਪਵਿੱਤਰ ਸਥਾਨ ਨਾਲ ਜੋੜਦਾ ਹੈ। ਉੱਤਰਾਖੰਡ ਦੇ ਸਾਬਕ ਮੁੱਖ ਮੰਤਰੀ ਅਤੇ ਸੀਨੀਅਰ ਬੀਜੇਪੀ ਨੇਤਾ ਭੁਵਨ ਚੰਦਰ ਖੰਡੂਰੀ ਦਾ ਅੱਜ ਇੱਕ ਨਿੱਜੀ ਹਸਪਤਾਲ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ। ਫੌਜ ਦੇ ਸਾਬਕ ਮੇਜਰ ਜਨਰਲ ਖੰਡੂਰੀ ਨੇ ਦੋ ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਸੜਕ ਆਵਾਜਾਈ ਅਤੇ ਸ਼ਾਹਰਾ ਮੰਤਰੀ ਵੀ ਰਹੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੁਵਨ ਚੰਦਰ ਖੰਡੂਰੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ NCSC ਨੇ ਆਗਾਮੀ ਮਰਦਮਸ਼ੁਮਾਰੀ ਕਾਰਜਾਂ ਲਈ ਤਿਆਰ ਕੀਤੀ ਗਈ ਅਧਿਕਾਰਤ ਸੂਚੀ ਵਿੱਚ ਜਾਤੀਵਾਦੀ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਦੇ ਮਰਦਮਸ਼ੁਮਾਰੀ ਕਾਰਜ ਡਾਇਰੈਕਟੋਰੇਟ ਅਤੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰੀ ਦਸਤਾਵੇਜ਼ਾਂ ਵਿੱਚ ਇਤਰਾਜ਼ਯੋਗ ਜਾਤੀ ਸੂਚਕ ਸ਼ਬਦਾਂ ਨੂੰ ਸ਼ਾਮਲ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਸਪਸ਼ਟੀਕਰਨ ਮੰਗਦੇ ਹੋਏ ਕਮਿਸ਼ਨ ਨੇ 15 ਦਿਨਾਂ ਦੀ ਨਿਰਧਾਰਿਤ ਸਮੇਂ ਸੀਮਾ ਅੰਦਰ ਜਵਾਬ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਦੇਸ਼ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਉੱਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ 24 ਮਈ ਤੱਕ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 25 ਮਈ ਤੱਕ ਲੂ ਚੱਲਣ ਬਾਰੇ ਜਾਰੀ ਯੈਲੋ ਅਲਰਟ ਦੇ ਚੱਲਦਿਆਂ ਦੋਹਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇੱਕ ਰਿਪੋਰਟ।
1: ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ ਕੱਲ ਦੇ ਯੈਲੋ ਅਲਰਟ ਜਾਰੀ ਕਰਨ ਦੇ ਨਾਲ ਹੀ 21 ਤੋਂ 23 ਮਈ ਤੱਕ ਦਾ ਔਰੇਂਜ ਅਲਰਟ ਵੀ ਜਾਰੀ ਕਰਦਿਆਂ ਆਪਣੇ ਆਪ ਨੂੰ

0: ਖਤਰਿਆਂ ਤੋਂ ਮਹੱਤਵਪੂਰਨ ਰੇਲ ਸੰਪਤੀਆਂ ਦੀ ਰੱਖਿਆ ਕਰੇਗਾ। ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟਰਾ ਰੇਲ ਕੋਰੀਡੋਰ ਨੂੰ ਉੱਤਰੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਰੇਲ ਰੂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਦੇ ਪਵਿੱਤਰ ਸਥਾਨ ਨਾਲ ਜੋੜਦਾ ਹੈ। ਉੱਤਰਾਖੰਡ ਦੇ ਸਾਬਕ ਮੁੱਖ ਮੰਤਰੀ ਅਤੇ ਸੀਨੀਅਰ ਬੀਜੇਪੀ ਨੇਤਾ ਭੁਵਨ ਚੰਦਰ ਖੰਡੂਰੀ ਦਾ ਅੱਜ ਇੱਕ ਨਿੱਜੀ ਹਸਪਤਾਲ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ। ਫੌਜ ਦੇ ਸਾਬਕ ਮੇਜਰ ਜਨਰਲ ਖੰਡੂਰੀ ਨੇ ਦੋ ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਵੀ ਰਹੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੁਵਨ ਚੰਦਰ ਖੰਡੂਰੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ NCSC ਨੇ ਆਗਾਮੀ ਮਰਦਮਸ਼ੁਮਾਰੀ ਕਾਰਜਾਂ ਲਈ ਤਿਆਰ ਕੀਤੀ ਗਈ ਅਧਿਕਾਰਤ ਸੂਚੀ ਵਿੱਚ ਜਾਤੀਵਾਦੀ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਦੇ ਮਰਦਮਸ਼ੁਮਾਰੀ ਕਾਰਜ ਡਾਇਰੈਕਟੋਰੇਟ ਅਤੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰੀ ਦਸਤਾਵੇਜ਼ਾਂ ਵਿੱਚ ਇਤਰਾਜ਼ਯੋਗ ਜਾਤੀ ਸੂਚਕ ਸ਼ਬਦਾਂ ਨੂੰ ਸ਼ਾਮਲ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਸਪਸ਼ਟੀਕਰਨ ਮੰਗਦੇ ਹੋਏ ਕਮਿਸ਼ਨ ਨੇ 15 ਦਿਨਾਂ ਦੀ ਨਿਰਧਾਰਤ ਸਮੇਂ ਸੀਮਾ ਅੰਦਰ ਜਵਾਬ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਦੇਸ਼ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਉੱਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ 24 ਮਈ ਤੱਕ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 25 ਮਈ ਤੱਕ ਲੂ ਚੱਲਣ ਬਾਰੇ ਜਾਰੀ ਯੈਲੋ ਅਲਰਟ ਦੇ ਚੱਲਦਿਆਂ ਦੋਹਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇੱਕ ਰਿਪੋਰਟ।
1: ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ ਕੱਲ੍ਹ ਦੇ ਯੈਲੋ ਅਲਰਟ ਜਾਰੀ ਕਰਨ ਦੇ ਨਾਲ ਹੀ 21 ਤੋਂ 23 ਮਈ ਤੱਕ ਦਾ ਔਰੇਂਜ ਅਲਰਟ ਵੀ ਜਾਰੀ ਕਰਦਿਆਂ ਆਪਣੇ ਆਪ ਨੂੰ।
2: ਬਾਪੂ ਜੀ, ਆਪਣਾ ਨਾਮ ਦੱਸ ਦਿਓ ਜੀ। ਜੀ, ਮੇਰਾ ਖਿਆਲ ਇਹਨਾਂ ਤੱਕ ਕਿਸੇ ਕਾਰਨ ਕਰਕੇ ਸਾਡੀ ਆਵਾਜ਼ ਹੈ ਜਿਹੜੀ ਉਹ ਨਹੀਂ ਪਹੁੰਚ ਰਹੀ। ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਦੇ ਹਾਂ। ਜੀ, ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਜੀ, ਹੁਣ ਆ ਰਹੀ ਹੈ ਜੀ। ਜੀ ਜੀ, ਸਵਾਗਤ ਹੈ ਜੀ, ਸਵਾਗਤ ਹੈ ਜੀ। ਗੀਤ ਦੱਸ ਦਿਓ, ਕਿਹੜਾ ਸੁਣਨਾ ਅੱਜ? ਜੀ ਜ਼ਰੂਰ ਸੁਣਾਵਾਂਗੇ ਜੀ। ਹੁਣ ਆਵਾਜ਼ ਠੀਕ ਆ ਰਹੀ ਹੈ? ਠੀਕ ਹੈ ਜੀ, ਮੈਂ ਠੀਕ ਹੈ ਜੀ। ਸਪੀਕਰ ਵਾਲੇ ਬਾਈ ਨੂੰ ਫਿਰ ਸਾਡਾ ਸਪੀਕਰ ਕਿਉਂ ਨੀ ਸੁਣ ਰਿਹਾ ਅੱਜ? ਤਾਂ ਇੰਨਾ ਉੱਚੀ ਕਰ ਰੱਖਿਆ। ਕੋਈ ਗੱਲ ਨੀ ਬਾਪੂ ਜੀ, ਪ੍ਰੋਗਰਾਮ ਚ ਠੀਕ ਹੈ ਜੀ, ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋਏ, ਤੁਹਾਡਾ ਧੰਨਵਾਦ ਹੈ ਜੀ। ਜੀ, ਮੇਰਾ ਖਿਆਲ ਇਹਨਾਂ ਨੂੰ ਥੋੜਾ ਜਿਹਾ ਆਵਾਜ਼ ਦੇ ਵਿੱਚ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ। ਖੈਰ ਕੋਈ ਗੱਲ ਨੀ ਸਰੋਤਿਓ, ਆਪਾਂ ਇਹਨਾਂ ਦੀ ਪਸੰਦ ਤੇ ਗੀਤ ਸੁਣਾਂਗੇ, ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਸੰਦੇਸ਼।

0: ਮੇਰੇ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਮੈਂ ਵਿਕਰਮਜੀਤ ਸਿੰਘ ਬੋਲ ਰਿਹਾ ਪਿੰਡ ਕਨਾਰਥਲ ਤੋਂ
1: ਜੀ। ਵਿਕਰਮ ਬਾਈ ਜੀ, ਗੀਤ ਦੱਸ ਦਿਓ ਜੀ, ਕਿੰਨਾ ਦੀ ਆਵਾਜ਼ ਚ
0: ਸੁਣਾ ਦੀ? ਮਾਂ ਹੁੰਦੀ ਮਾਂ ਹੁੰਦੀ ਆਵਾਜ਼
1: ਜੀ, ਜ਼ਰੂਰ ਸੁਣਾਵਾਂਗੇ ਬਾਈ ਜੀ, ਤੇ ਤੁਸੀਂ ਕਾਫੀ ਲੰਬਾ ਸਮਾਂ ਇੰਤਜ਼ਾਰ ਕੀਤਾ, ਉਸ ਲਈ ਧੰਨਵਾਦ ਤੁਹਾਡਾ।
0: ਹਾਂਜੀ ਹਾਂਜੀ ਹਾਂਜੀ, ਮਾਤਾ ਦੇ ਬਹੁਤ ਯਾਦ ਆਈ ਜੀ।
1: ਚਲੋ ਕੋਈ ਗੱਲ ਨੀ ਬਾਈ ਜੀ, ਜਿਵੇਂ ਨੀ ਕਹਿੰਦੇ ਹੁੰਦੇ ਵੀ ਇਹ ਵੀ ਯਾਦਾਂ ਨੇ
0: ਜਿਹੜੀਆਂ।
1: ਕਈ ਵਾਰ ਕੋਈ ਦਿਨ ਹੁੰਦੇ ਨੇ ਖਾਸ, ਹਨਾ, ਸਾਡੇ ਚੇਤੇ ਦੇ ਵਿੱਚ ਵਸੇ ਹੋਏ ਹੁੰਦੇ ਨੇ, ਯਾਦਾਂ ਦਿਲ ਦੇ ਵਿੱਚੋਂ ਇਸ ਤਰ੍ਹਾਂ ਕੱਢਣੀਆਂ ਵੀ ਸੌਖੀਆਂ ਨੀ ਹੁੰਦੀਆਂ। ਖੈਰ ਕੋਈ ਗੱਲ ਨੀ, ਤੇ ਤੁਸੀਂ ਆਨੰਦ ਮਾਣੋ ਜੀ ਇਸ ਗੀਤ ਦਾ, ਆਪਣੇ ਮਾਤਾ ਜੀ ਨੂੰ ਯਾਦ ਕਰਦੇ ਹੋਏ।
0: ਹਾਂਜੀ ਹਾਂਜੀ, ਆਵਾਜ਼ ਨੀ ਆ ਰਹੀ ਮੈਡਮ, ਕੋਈ ਗੱਲ ਨੀ
1: ਜੀ, ਕੋਈ ਗੱਲ ਨੀ।

ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:52 ਤੇ 2 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ ਹੈਲੋ ਹੈਲੋ ਜੀ, ਮੇਰੇ ਖਿਆਲ ਕਿਸੇ ਕਾਰਨ ਕਰਕੇ ਇਹਨਾਂ ਤੱਕ ਆਵਾਜ਼ ਸਾਡੀ ਨਹੀਂ ਪਹੁੰਚ ਰਹੀ ਹੈ। ਔਰ ਜਸਵੀਰ ਸਿੰਘ ਜੀ ਸਾਡੇ ਨਾਲ ਜੁੜੇ ਸੀਗੇ ਪਿੰਡ ਭੁੱਚੋ ਤੋਂ, ਔਰ ਇਹਨਾਂ ਦੀ ਪਸੰਦ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਸੁਣ ਲੈਂਦੇ ਹਾਂ ਜੀ ਅਗਲਾ ਗੀਤ।

0: ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਹੈਲੋ ਹੈਲੋ
0: ਜੀ ਬਾਈ ਜੀ, ਆਪਣਾ ਨਾਮ ਦੱਸ ਦਿਓ ਜੀ।
1: ਹੈਲੋ,
0: ਆਪਣਾ ਨਾਮ ਦੱਸ ਦਿਓ ਬਾਈ ਜੀ।
1: ਪ੍ਰਕਾਸ਼ ਚਾਂਦਾ ਜੀ।
0: ਜੀ ਪ੍ਰਕਾਸ਼ ਬਾਈ ਜੀ, ਕਿਹੜਾ ਗੀਤ ਸੁਣਨਾ ਅੱਜ?
1: ਕੰਨ ਸਰਾਂਦ ਦੀ ਜੀ।
0: ਜੀ ਜ਼ਰੂਰ ਸੁਣਾਵਾਂਗੇ। ਪ੍ਰੋਗਰਾਮ ਚ ਸ਼ਾਮਿਲ ਹੋਣ ਲਈ, ਆਖਰੀ ਸਰੋਤਾ ਬਣਨ ਲਈ, ਆਖਰੀ ਕਾਲਰ ਬਣਨ ਦੇ ਲਈ ਧੰਨਵਾਦ ਤੁਹਾਡਾ।
1: ਥੈਂਕ ਯੂ ਜੀ।

ਜੀ ਸਰੋਤਿਓ, ਗੀਤ ਦੇ ਇਹਨਾਂ ਬੋਲਾਂ ਦੇ ਨਾਲ ਹੀ ਸਾਡੀ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਦਾ ਧੰਨਵਾਦ ਕਰਦੇ ਹੋਏ ਆਪ ਜੀ ਤੋਂ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਸਮਾਪਤ ਕਰਨ ਦੀ ਚਾਹਾਂਗੇ। ਆਗਿਆ, ਨਮਸਕਾਰ।

0: प्रोग्राम शाम सुहानी।
1: ਹੁਣੇ ਤੁਸੀਂ ਸੁਣ ਰਹੇ ਸੀ ਤੁਹਾਡੀਆਂ ਫੋਨ ਕਾਲਸ ਅਤੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:20 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਸਾਡਾ ਅਗਲਾ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ NCERT ਨੇ। ਸਰੋਤਿਓ, ਅੱਜ ਤੁਸੀਂ ਇਸ ਦੀ 1287ਵੀਂ ਕਿਸ਼ਤ ਸੁਣੋਗੇ। ਪੇਸ਼ ਹੈ ਅੱਜ ਦਾ ਗਿਆਨਵਰਧਕ ਤੇ ਸਪੋਂਸਰਡ ਪ੍ਰੋਗਰਾਮ ਉਮੰਗ।

ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

ਪ੍ਰੋਗਰਾਮ ਪ੍ਰਸਾਰਣ ਸੰਬੰਧੀ ਸੂਚਨਾ ਕੱਲ ਮਿਤੀ 20 ਮਈ ਦਿਨ ਬੁੱਧਵਾਰ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ ਜੋ ਕਿ ਆਧਾਰਿਤ ਹੋਵੇਗਾ ਹਿੰਦੀ ਫਿਲਮ ਗਦਰ ਇੱਕ ਪ੍ਰੇਮ ਕਥਾ ਤੇ।

जी श्रोतियो, हुण तुहाडे नाल सांझे करदे हां नाम जिन्हां श्रोतियां ने इन्हां गीतां दी फरमाइश कीती है जी। सब तो पहलां जो सुनेहा साडे कोल पहुंचिया है जी, ओह है पिंड फुल्लो मिठी तों। अज ना थोड़ा जा फोन दे विच समस्या है जी, जिदा हैंग हो जाता ना, सो थोड़ा जा ज़्यादा समा लग सकता है मैनू। हरजस ढिल्लों, दिपेंद्र सिंह ढिल्लों, तारी पेंचरां वाला, दर्शन सिंह बेदी, बलकौर सिंह सिद्धू, दर्शन सिंह कौलदर, जीत सिंह कौलदर, भोला सिंह बैणीवाल ਅਤੇ ਰਾਮ ਸਿੰਘ ਗੈਰੀ ਬੁੱਟਰ ਹੋਣਾ ਦਾ ਸੁਨੇਹਾ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਜੀ। ਸਤੀਸ਼ ਕੁਮਾਰ ਬਾਂਸਲ ਹੋਣਾ ਨੇ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਸਾਨੂੰ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਿਆ ਜੀ। ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ ਹੋਣਾ ਨੇ, ਇਹਨਾਂ ਦੇ ਨਾਲ ਅਮਰਿੰਦਰ ਯੂਕੇ, ਬਲਜਿੰਦਰ ਕੌਰ ਯੂਕੇ, ਉਪਕਾਰ ਸਿੱਧੂ, ਜਸਕੀਰਤ ਭਾਗੂ ਅਤੇ ਜੋਤੀ ਹੋਣਾ ਦਾ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ। ਔਰ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ ਪਿੰਡ ਸੰਦੋਹਾ ਨੇੜੇ ਮੰਡੀ ਮੌਣ ਵਾਲੀ ਤੋਂ, ਨੇੜੇ ਮੌੜ ਮੰਡੀ ਤੋਂ, ਜਗਰਾਜ ਸਿੰਘ ਕਣਕ ਵਾਲੀਆ, ਬੂਟਾ ਸਿੰਘ, ਰਾਜਾ ਗੰਗਾ ਰਾਮ, ਭੁੱਚੋ ਮੰਡੀ, ਗੁਰਤੇਜ ਸਿੰਘ, ਕਮਾਲੂ ਅਮਰੀਕ, ਕਪੂਰਕਾ, ਸੁਖਦੇਵ, ਬਾਬੇ ਕਾ ਬੂਟਾ, ਜਗਤੂਗਾ ਅਤੇ ਅਵਤਾਰ ਸਿੰਘ ਘੁਮਿਆਰਾ ਖੇੜਾ ਤੋਂ। ਅਗਲਾ ਸੁਨੇਹਾ ਸਾਡੇ ਕੋਲ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਇਹਨਾਂ ਦਾ ਪਹੁੰਚਿਆ ਹੈ ਜੀ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ, ਨਾਮ ਨੇ ਜੀ ਹਰਬੰਸ ਸਿੰਘ, ਗੁਰਤੇਜ ਕੌਰ, ਅਰਸ਼ਪ੍ਰੀਤ ਸਿੰਘ, ਸ਼ਿਨਾਜ਼ਪ੍ਰੀਤ ਕੌਰ ਅਤੇ ਰੁਪਿੰਦਰ ਕੌਰ ਹੋਣਾ ਦਾ, ਪਿੰਡ ਸੈਦਾ ਸਿੰਘ ਵਾਲਾ, ਵਾਇਆ ਬਾਜਾ ਖਾਨਾ, ਜ਼ਿਲ੍ਹਾ ਫਰੀਦਕੋਟ ਤੋਂ। ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ, ਇਹ ਪੰਜਾਬੀ ਦੇ ਵਿੱਚ ਪਹੁੰਚਿਆ ਜੀ, ਮਲਕੀਤ ਸਿੰਘ ਗੁਣਿਆਣਾ ਹੋਣਾ ਦਾ, ਨਾਲ ਇਹਨਾਂ ਦੇ ਪੋਨੀ ਗੋਲ ਗੱਪੇ ਵਾਲਾ, ਇਹ ਵੀ ਗੁਣਿਆਣਾ ਮੰਡੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਕੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਜੀ। ਨਥਾਣਾ ਪਿੰਡ ਤੋਂ ਪਹੁੰਚੇ ਨੇ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਔਰ ਗੀਤਾ। ਔਰ ਅਗਲਾ ਸੁਨੇਹਾ ਸਾਡੇ ਕੋਲ ਨਮਸਕਾਰ ਲਿਖ ਕੇ ਵੜਿੰਗਖੇੜਾ ਪੰਜਾਬ ਤੋਂ, ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਹੋਣਾ ਦਾ ਵੀ ਪਹੁੰਚ ਗਿਆ ਜੀ। ਅਤੇ ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਬਲਜਿੰਦਰ ਸਿੰਘ ਟੇਲਰ, ਪਿੰਡ ਕਲੀ ਨਿਹਾਲ ਸਿੰਘ ਵਾਲਾ, ਇਹਨਾਂ ਦੇ ਨਾਲ ਦੋਸਤ ਇਹਨਾਂ ਦੇ ਸੁਖਦੀਪ ਭਲਾਈਆ ਨੇ, ਮੇਜਰ ਇਹਨਾਂ ਦਾ ਬੇਟਾ ਗੁਰਸ਼ਰਨਵੀਰ, ਅਤੇ ਭਤੀਜੀਆਂ ਤਨਵੀਰ ਅਤੇ ਮੀਨੂ ਹੋਣਾ ਨੇ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਨਾਮ ਨੇ ਜੀ ਲਿਖਣ ਵਾਲਿਆਂ ਦੇ, ਬਲਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੰਡ, ਸਿੱਖਾਂ, ਹਨੂੰਮਾਨਗੜ੍ਹ ਤੋਂ। ਔਰ ਅਗਲਾ ਸੁਨੇਹਾ ਸਾਡੇ ਕੋਲ ਹਰਜਿੰਦਰ ਸਿੰਘ ਬਰਾੜ, ਮੇਲਾ ਸਿੰਘ, ਸਿੱਧੂ, ਪਿੰਡ ਜੀਦਾ, ਜ਼ਿਲ੍ਹਾ ਬਠਿੰਡਾ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜੀ। ਅਗਲਾ ਸੁਨੇਹਾ ਭੇਜ ਕੇ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਲੇ ਸਰੋਤਿਆਂ ਦੇ ਨਾਮ, ਪ੍ਰਗਟ ਸਿੰਘ ਢਿੱਲੋਂ, ਗੁਲਜ਼ਾਰਾ ਸਿੰਘ ਢਿੱਲੋਂ, ਨਾਜ਼ਮ ਸਿੰਘ ਢਿੱਲੋਂ, ਯਏਗਾ, ਜਗਰੂਪ ਸਿੰਘ ਬਾਠ, ਸੁਖਦੀਪ ਸਿੰਘ ਗਿੱਲ, ਜਥੇਦਾਰ ਪਿਆਰਾ ਸਿੰਘ ਕੋਟਸ਼ਮੀਰ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਧੱਪਾ ਮੰਡੀ ਤੋਂ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ, ਵੀ ਪੰਜਾਬੀ ਦੇ ਵਿੱਚ ਹੀ ਹੈ ਜੀ, ਜਗਸੀਰ ਸਿੰਘ, ਮੰਦਰ ਸਿੰਘ, ਗੁਰਜੀਤ ਸਿੰਘ, ਭੂਰਾ ਸਿੰਘ ਭੂਰਾ, ਦਰਸ਼ਨ ਸਿੰਘ ਬੱਦੇਆਲਾ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ। ਔਰ ਅਗਲਾ ਸੁਨੇਹਾ ਸਾਡੇ ਕੋਲ ਹੈ ਜੀ, ਨਾਮ ਇਹਨਾਂ ਨੇ ਲਿਖਿਆ, ਗੁਰਜੰਟ ਸਿੰਘ, ਪਿੰਡ ਜੋਧਪੁਰ, ਬੱਗਾ ਸਿੰਘ, ਫੱਲੜ, ਇਹ ਸਾਰੇ ਜਿਹੜੇ ਸਾਥੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਜੀ, ਪਿੰਡ ਮਿੱਡੂਖੇੜਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਔਰ ਅਗਲਾ ਜੋ ਸੁਨੇਹਾ ਹੈ ਜੀ ਸਾਡੇ ਕੋਲ ਪਹੁੰਚਿਆ ਹੈ, ਗੁਰਸ਼ਾਨ ਸਿੰਘ, ਪਿੰਡ ਕਿਲੀ ਨਿਹਾਲ ਸਿੰਘ ਵਾਲਾ, ਅਤੇ ਇਹਨਾਂ ਨੇ ਆਪਣੇ ਦੋਸਤ ਦਾ ਨਾਮ ਲਿਖਿਆ, ਗੁਰਨੀਰ, ਪ੍ਰਭ, ਹਰਜੋਤ ਅਤੇ ਗੁਰਨੀਰ। ਸੋ ਇਹਨਾਂ ਸਾਰੇ ਸਾਥੀਆਂ ਦਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ ਧੰਨਵਾਦ, ਅਤੇ ਬਾਕੀ ਸਰੋਤਿਆਂ ਨੂੰ ਆਪਣੀ ਪਸੰਦ ਦੇ ਗੀਤ ਸੁਣਾਉਣ ਲਈ ਵੀ ਧੰਨਵਾਦ।

0: ਪੰਜ ਪਾਣੀਆਂ ਦੇ ਗੀਤ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਰਾਤ ਦੇ 8:44 ਤੇ 35 ਸਕਿੰਟ ਦਾ ਹੋ ਗਿਆ ਜੀ, ਅਤੇ ਆਓ ਹੁਣ ਸੁਣ ਲੈਂਦੇ ਹਾਂ ਠੀਕ 8:45 ਤੇ ਹਿੰਦੀ